0: ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ, ਤਗ ਨਾ ਨਾਰੀ, ਪਲਕੇ ਥੁੱਕ ਪਵਿੰਤ ਦਾੜੀ, ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇ ਵਾ ਤਗ ਨਾ ਕੀ ਵੇ ਤਗਾ ਆਪੇ ਵਤੈ ਵਲ ਧਾਗੇ ਵਲਾ ਕੱਤੈ ਲੈ ਭਾਵ ਕਰੇ ਬਿਆ ਕਰ ਕਾਗਲ ਦਸਹਿਰਾ ਸੁਣ ਵੇਖੋ ਲੋਕਾਂ ਵੇੜਾ ਮਨ ਅੰਦਰ ਨਾ ਸੁਜਾਨ ਪੌੜੀ ਸਾਹਿਬ ਦਿਆਲ।

ਆਪਕੋ ਵੇਖਣਾ ਤੇਰੀ ਹੇਠ ਚਲਾਏਂਦਾ, ਆਪੇ ਦੇਵ ਗਈ ਆਪੇ ਹੀ ਕਰਮ ਕਰਾਏਂਦਾ, ਬੜੋ ਵੱਡਾ ਵੜ ਮੇਰੇ ਸਿਰੇ ਸਰਕੰਦੇ ਲਾਏਂਦਾ, ਸਦਰੋ ਪੱਠੀ ਜੇਕਰ ਸੁਲਤਾਨਾ ਕਹਿ ਕਰਾਏਂਦਾ।

ਕਾ ਸੁਤ ਕਲੋਭ ਹੈ ਜੈ ਵਸੁਤ ਕੂੜ ਅੱਖੀ ਸੁਤ ਵੇਖਣਾ ਪਰ ਤ੍ਰੈ ਪਰਤਨ ਰੋ ਕੰਨੀ ਸੁਤ ਕੰਨ ਪੈ ਲੈ ਤੁਬਾਰੀ ਕਾਗੇ ਨਾਨਕ ਹੰਸਾਦਮੀ ਬਦ ਜੰਪੁਰ ਜਾ।

ਆਪੋ ਆਪਣਾ ਤਹੀ ਲੇਖਾ ਸੰਦੀ ਹੈ, ਚਾ ਰਹਿਣਾ ਨਾ ਹੀ ਐਚਕ ਸਕਾਈ ਟਕਾਰ ਮਹੰਡੀ ਹੈ, ਬੰਦਾ ਕਿਸੇ ਨਾ ਆਖੀਏ ਬੜਖਰੇ ਹੋ ਬੂਝੀ ਹੈ, ਕੋਈ ਖੈ ਨਾਲ ਨਾ ਨੂਝੀ ਹੈ।

ਇਕੱਠੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋਚਿਆ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਦੀਰ ਪੁਰਾਣ ਹੱਥ ਸਹਿਮਣ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ।

0: ਉੱਚ ਅਤੇ ਸਿਆਣਪ ਦਾ ਵਿਕਾਸ ਹੀ ਸਿੱਖਿਆ ਹੈ।
1: ਗਿਆਨ ਅੰਮ੍ਰਿਤ ਤੋਂ ਬਾਅਦ ਆਉਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਹਰੂੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ। ਜਿਹੜੇ ਆਪਾਂ ਦੇਖੋ ਕਹਿੰਦੇ ਹਾਂ ਵੀ ਕੰਮਕਾਰ ਸਮੇਂ ਸਿਰ ਕਰਦੇ ਰਹੀਏ ਅਤੇ ਖੇਤ 'ਤੇ ਗੇੜਾ ਰੱਖੋ, ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਨਾ ਹੱਥ 'ਚ ਰਹਿੰਦੀਆਂ, ਇਹਦੇ ਨਾਲ ਸਮੇਂ ਸਿਰ ਕੰਮ ਹੋ ਜਾਂਦਾ ਆ।
0: ਦੇਖੋ ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਬੜੀ ਅਹਿਮ ਗੱਲ ਕੀਤੀ ਆ। ਜੇ ਤੁਸੀਂ ਕੰਮ ਨੂੰ ਹੱਥ 'ਚ ਰੱਖੋਗੇ, ਕੰਮ ਤੁਹਾਡੇ ਹੱਥ 'ਚ ਰਹੂਗਾ। ਜੇ ਆਪਣੇ ਹੱਥ ਤੋਂ ਬਾਹਰ ਦੇਖੋ, ਵੈਸੇ ਵੀ ਸੰਧੂ ਸਾਹਿਬ ਆਪਾਂ ਸਾਰੇ ਜਾਣਦੇ ਹੀ ਹਾਂ ਵੀ ਕਹਿੰਦੇ ਹੁੰਦੇ ਆ ਵੀ ਖੇਤੀ ਤਾਂ ਖਸਮਾਂ ਸੇਤੀ ਵਾਲਾ ਹਿਸਾਬ ਹੈ, ਅਤੇ ਜਦੋਂ ਆਪਾਂ ਦੂਜਿਆਂ ਦੇ ਸਹਾਰੇ ਜਾਂ ਦੂਜਿਆਂ ਦੇ ਭਰੋਸੇ 'ਤੇ ਖੇਤੀ ਨੂੰ ਛੱਡਾਂਗੇ, ਫਿਰ ਕਿਤੇ ਨਾ ਕਿਤੇ ਜਿਹੜਾ ਆਪਾਂ ਕੰਮ ਖਾਵਾਂਗੇ, ਕਸਰ ਮਸਰ ਸਾਡੇ ਕੋਲੋਂ ਰਹਿ ਜੂਗੀ।
1: ਬਹੁਤ ਜ਼ਿਆਦਾ ਦੇਖੋ ਦੇਖਭਾਲ ਦੀ ਲੋੜ ਪੈਂਦੀ ਹੈ। ਵੈਸੇ ਤਾਂ ਦੇਖੋ ਬੀਟੀ ਨਰਮਾ ਆਉਣ ਨਾਲ ਕਿਸਾਨ ਵੀ ਥੋੜ੍ਹਾ ਜਿਹਾ
0: ਸੁਖਾਲਾ ਹੋਇਆ,
1: ਸੁਖਾਲਾ ਹੋਇਆ। ਨਹੀਂ ਤਾਂ ਜਿਹੜੀ ਅਮਰੀਕਨ ਸੁੰਡੀ ਹੈ ਨਾ, ਇਹ ਸਾਰੇ ਲੈਣ ਦਿੰਦੀ ਸੀ।
0: ਬਿਲਕੁਲ ਜੀ, ਬਿਲਕੁਲ। ਅਮਰੀਕਾ ਜਾਣਾ ਸੌਖਾ ਹੈ, ਅਮਰੀਕਨ ਸੁੰਡੀ ਨੂੰ ਫੜਨਾ
1: ਔਖਾ ਹੋ ਜਾਂਦਾ ਸੀਗਾ। ਅੱਛਾ, ਪਰ ਦੇਖੋ ਚਲੋ ਸੁੰਡੀਆਂ ਤਾਂ ਆਪਾਂ ਇਹਦੇ ਨਾਲ ਨਹੀਂ ਕਰਦੀਆਂ, ਪਰ ਜਿਹੜੇ ਰਸ ਚੂਸਣ ਵਾਲੇ ਕੀੜੇ ਹਨ, ਉਹ ਹਮਲਾ ਕਰਦੇ ਆ।
0: ਕਰਦੇ ਆ ਜੀ। ਬੀ ਟੀ ਦਾ ਦੇਖੋ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬੜੀ ਅਹਿਮ ਗੱਲ ਹੈ ਕਿ ਅਸੀਂ ਇਹ ਨਾ ਸਮਝ ਕੇ ਬੈਠ ਜਾਈਏ ਵੀ ਬੀ ਟੀ ਲਾਇਆ ਤਾਂ ਇਹਦੇ ਕੋਈ ਹੱਲੇ ਨਹੀਂ ਹੋਣਾ। ਹੱਲਾ ਤਾਂ ਹੋਊਗਾ, ਹੱਲਾ ਹੋਊਗਾ। ਸੋ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਆਪਾਂ ਬੀ ਟੀ ਲਾਉਂਦੇ ਹਾਂ ਤਾਂ ਬੀ ਟੀ ਆਲੇ ਦੁਆਲੇ ਨੋਨ ਬੀ ਟੀ ਦਾ ਜਿਹੜਾ ਆਪਾਂ ਬਾੜ ਹੈ, ਇੱਕ ਤਰ੍ਹਾਂ ਨਾਲ ਬਾੜ ਹੀ ਲਾਉਂਦੇ, ਜਿੱਦਾਂ ਆਪਾਂ ਬਾਗਾਂ ਦੁਆਲੇ ਬਾੜ ਲਾ ਦਿੰਦੇ ਹਾਂ, ਅਤੇ ਉਹ ਬਾੜ ਹੈ ਜਿਹੜਾ ਇਹਦਾ ਬਚਾਅ ਕਰਦੀ ਹੈ।
1: ਕਰਦੀ ਹੈ, ਉਹ ਜ਼ਰੂਰ ਕਰਨੀ ਚਾਹੀਦੀ ਸਾਨੂੰ, ਕਿਉਂਕਿ ਇਹਦੇ ਨਾਲ ਜਿਹੜੀ ਕਿਸਮ ਦੀ ਜਿਹੜੀ ਉਹ 'ਤੇ ਮਾੜਾ ਅਸਰ ਨਹੀਂ ਪੈਂਦਾ।
0: ਪੈਂਦਾ ਇੱਕ ਦੇਖੋ ਸੰਧੂ ਸਾਹਿਬ, ਆਪਾਂ ਨਾ ਥੋੜ੍ਹਾ ਜਿਹਾ ਸਖਾਲੇ ਪਾਸੇ ਨੂੰ ਤੁਰਦੇ ਹਾਂ ਵੀ ਅਸੀਂ ਫੱਟ ਦੇਣੇ, ਜੇ ਆਪਾਂ ਨੂੰ ਕੋਈ ਕੀੜਾ ਮਕੌੜਾ ਨਜ਼ਰ ਆਉਂਦਾ, ਅਸੀਂ ਦਵਾਈਆਂ ਵਾਲੇ ਪਾਸੇ ਨੂੰ ਜ਼ਿਆਦਾ ਤੁਰ ਪਏ। ਪਰ ਜਿਹੜਾ ਅਸੀਂ ਇਹ ਕਹਿ ਸਕਦੇ ਹਾਂ ਵੀ ਭਾਈ, ਜਿਹੜਾ ਉਪਰਾਲਾ, ਜਿਹੜੇ ਕੁਦਰਤੀ ਉਪਰਾਲੇ ਹੈ, ਹੈ ਨਾ, ਗੈਰ ਕੁਦਰਤੀ ਦਾ ਆਪਾਂ ਜਦੋਂ ਮਰਜ਼ੀ ਕਰ ਲਈਏ,
1: ਸਰਵੇਖਣ ਕਰੋ ਜੀ।
0: ਪਹਿਲੀ ਗੱਲ ਤਾਂ ਸਰਵੇਖਣ ਤੁਹਾਡੇ ਵਾਲੀ ਗੱਲ ਹੈ ਕਿ ਸਰਵੇਖਣ ਬੜਾ ਜ਼ਰੂਰੀ ਹੈ, ਫਸਲ ਦਾ ਸਵੇਰੇ ਸ਼ਾਮ ਸਰਵੇਖਣ ਕਰਨਾ ਬੜਾ ਜ਼ਰੂਰੀ ਹੈ,
1: ਬਹੁਤ ਬਹੁਤ ਜ਼ਰੂਰੀ ਹੈ ਜੀ।
0: ਫਿਰ ਉਹਦੀ ਕਗਾਰ ਕੀ ਹੈ, ਕੋਈ ਵੀ ਜੇ ਕੀੜਾ ਹੱਲਾ ਕਰਦਾ ਹੈ ਉਹਦਾ ਆਰਥਿਕ ਕਗਾਰ ਕੀ ਹੈ, ਐਵੇਂ ਇੱਕ ਅੱਧਾ ਕੀੜਾ ਦੇਖ ਕੇ ਤੁਸੀਂ ਪਿੱਛੇ ਪੈ ਜਾਓ, ਅਤੇ ਇਹ ਵੀ ਤਾਂ ਗਲਤ ਗੱਲ ਹੈ ਨਾ।
1: ਹਾਂ, ਉਹ ਤਾਂ ਫਿਰ ਜਿਹੜੀ ਆਪਣੇ ਜਾਇਆ ਕਰਨ ਵਾਲੀ ਗੱਲ ਹੋ ਗਈ ਨਾ।
0: ਹਾਂ ਬਿਲਕੁਲ ਬਿਲਕੁਲ,
1: ਕੋਈ ਆਪਾਂ ਨੂੰ ਉਹਦਾ ਜਿਹੜਾ ਕਹਿੰਦੇ, ਫਿਰ ਆਪਾਂ ਕਹਿੰਦੇ ਕਿ ਫਾਇਦਾ ਨਹੀਂ ਮਿਲਿਆ।
0: ਹਾਂ,
1: ਕਿਉਂਕਿ ਮਾਹਰਾਂ ਨੇ ਲਗਾਤਾਰ ਆਪਾਂ ਨੇ ਤੱਥ ਕੱਢੇ ਆ, ਉਹਨਾਂ ਨੇ ਤਜਰਬੇ ਕਰਕੇ ਸਾਨੂੰ ਦੱਸਿਆ
0: ਬਿਲਕੁਲ
1: ਵੀ ਪੱਤੇ ਦੇ ਕਿੰਨੇ ਕੀੜੇ ਹੋਣ ਸ਼ਾਮ ਵੇਲੇ ਸਵੇਰ ਵੇਲੇ, ਹਾਂਜੀ, ਏਕੜ ਦੇ ਹਿਸਾਬ ਨਾਲ ਅੰਦਾਜ਼ਾ ਲਾ ਕੇ, ਫਿਰ ਹੀ ਸਾਨੂੰ ਜੋ ਵੱਖ ਵੱਖ ਜ਼ਹਿਰਾਂ ਦੀ ਸਿਫਾਰਿਸ਼ ਕੀਤੀ ਗਈ ਹੈ ਨਾ, ਉਹ ਵਰਤਣੀਆਂ ਚਾਹੀਦੀਆਂ ਨੇ।
0: ਬਿਲਕੁਲ, ਦੇਖੋ ਜੀ, ਜ਼ਹਿਰ ਤਾਂ ਜ਼ਹਿਰ ਹੈ ਸੰਧੂ ਸਾਹਿਬ, ਆਪਾਂ ਸਾਰੇ ਜਾਣਦੇ ਹਾਂ। ਇੱਕ ਤਾਂ ਮਹਿੰਗਾ ਬਹੁਤ ਹੈ, ਇੱਕ ਜ਼ਹਿਰ ਨੇ, ਜ਼ਹਿਰ ਦੇ ਆਲੇ ਕੰਮ ਕਰਨੇ ਆ, ਉਹਨੇ ਵਾਤਾਵਰਨ ਦੇ ਵਿੱਚ ਨੁਕਸਾਨ ਕਰਨਾ ਹੈ। ਫਿਰ ਇਹ ਤੁਸੀਂ ਦੇਖੋ ਵੀ ਆਲੇ ਦੁਆਲੇ ਸਾਡੀਆਂ ਫਸਲਾਂ ਕਿਹੜੀਆਂ ਨੇ। ਹੁਣ ਆਪਾਂ ਨਰਮਾ ਕਪਾਹ ਤਾਂ ਨਿਰਾ ਲਾਇਆ ਨਹੀਂ ਹੁੰਦਾ, ਸਬਜ਼ੀ ਭਾਜੀ ਵੀ ਲਾਈ ਹੁੰਦੀ,
1: ਹਰੇ ਚਾਰੇ
0: ਲਾਏ ਹੁੰਦੇ ਆ। ਸੋ ਕਈ ਵਾਰੀ ਨਾ ਅਸੀਂ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਭਾਈ, ਬਗਾਨਿਆਂ ਦੇ ਹੱਥ, ਜਦੋਂ ਅਸੀਂ ਕਾਮਿਆਂ ਦੇ ਹੱਥ, ਹੈ ਨਾ, ਕਾਮਿਆਂ ਨੇ ਕੰਮ ਕਰਨਾ, ਇਹਦੇ 'ਚ ਕੋਈ ਆਪਾਂ ਸ਼ੱਕ ਨਹੀਂ ਹੈਗਾ ਕਿ ਸਾਡਾ ਉਹਨਾਂ 'ਤੇ ਨਿਰਭਰਤਾ ਹੈ, ਪਰ ਕਾਮੇ ਦੇ ਨਾਲ ਤੁਹਾਨੂੰ ਵੀ ਕੰਮ ਕਰਨਾ ਜ਼ਰੂਰੀ ਹੈ।
1: ਨਿਗਰਾਨੀ ਰੱਖਣੀ ਪੈਣੀ,
0: ਨੀ ਤਾਂ ਰੱਖਣੀ ਪੈਂਦੀ ਹੈ, ਉਹਨੇ ਤਾਂ ਵਿਚਾਰੇ ਨੇ ਆਪਣਾ ਕੰਮ ਕਰ ਦੇਣਾ। ਇਹ ਜਿਹੜੀਆਂ ਬਰੀਕੀ ਵਾਲੀਆਂ ਗੱਲਾਂ ਹੈ, ਇਹਨਾਂ ਨੂੰ ਤੁਸੀਂ ਵਾਚਣਾ ਹੈ, ਤੁਸੀਂ ਦੇਖਣਾ ਹੈ, ਕਿਉਂਕਿ ਜੇ ਕਿਤੇ ਨਾ ਕਿਤੇ ਜਿੱਦਾਂ ਕਹਿੰਦੇ ਵੀ ਨਜ਼ਰ ਜਿਹੜੀ ਹੈ, ਨਜ਼ਰਸਾਨੀ ਬੜੀ ਜ਼ਰੂਰੀ ਹੋ ਜਾਂਦੀ ਹੈ, ਦਵਾਈ ਵੀ ਸਾਡੀ ਜ਼ਾਇਆ ਹੋਊ। ਹੁਣ ਤੁਸੀਂ ਦੇਖੋ ਸਪਰੇਅ ਦੇ ਵਿੱਚ ਆਪਾਂ ਨੋਜ਼ਲਾਂ ਹੀ ਦੇਖ ਲਓ, ਸਾਡੇ ਕੋਲ ਕਿੰਨੇ ਤਰ੍ਹਾਂ ਦੀਆਂ ਨੋਜ਼ਲਾਂ ਹੈ, ਕਿਹੜੀ ਨੋਜ਼ਲ ਆਪਾਂ ਨੇ ਵਰਤਣੀ ਹੈ,
1: ਸਪਰੇ ਪੰਪ ਵੀ ਵੱਖਰੇ ਵੱਖਰੇ ਹੁੰਦੇ,
0: ਸਪਰੇ ਪੰਪ ਵੀ ਵੱਖਰੇ ਵੱਖਰੇ ਹੁੰਦੇ ਆ। ਸੋ ਇਸ ਕਰਕੇ ਹੁਣ ਆਪਾਂ ਕਹੀਏ ਵੀ ਇੱਕੋ ਹੀ ਰਸੇ ਬੰਨ ਦਈਏ ਸਾਰੇ, ਜਿਹੜਾ ਹੈ ਉਸ ਲਿਹਾਜ਼ ਨਾਲ ਹੋ ਜੂ, ਨਹੀਂ ਹੋਣਾ। ਕਈ ਜਿਹੜੀ ਹੈ ਆਪਾਂ ਫੁਆਰ ਜਿਹੜੀ ਪੱਤਿਆਂ ਦੇ ਉੱਪਰ ਕਰਦੇ ਹਾਂ, ਕਈ ਆਪਾਂ ਫੁਆਰ ਜਿਹੜੀ ਹੈ ਪੱਤਿਆਂ ਦੇ ਥੱਲੇ ਕਰਦੇ ਹਾਂ। ਸੋ ਅਲੱਗ ਅਲੱਗ ਢੰਗ ਤਰੀਕੇ, ਫਿਰ ਆਪਾਂ ਕਹਿੰਦੇ ਜੀ ਰੋਕਥਾਮ ਨਹੀਂ ਹੋਈ, ਰੋਕਥਾਮ ਕਿੱਥੋਂ, ਸਾਡਾ ਤਰੀਕਾ ਹੀ ਸਹੀ ਨਹੀਂ।
1: ਇਹ ਤਾਂ ਪੱਕੀ ਗੱਲ ਹੈ, ਜੋ ਸਾਨੂੰ ਸਿਫਾਰਿਸ਼ ਕੀਤੀ ਗਈ ਨੇ, ਜਿੱਦਾਂ ਪਾਣੀ ਦੀ ਮਾਤਰਾ, ਉਹਦਾ ਵੀ ਧਿਆਨ ਰੱਖਣਾ ਕਿ ਜਿੰਨੇ ਏਕੜ ਦਾ ਆਪਾਂ ਦੱਸਿਆ ਗਿਆ ਵੀ ਏਕੜ 'ਚ ਇੰਨੀਆਂ ਢੋਲੀਆਂ ਲੱਗਣੀਆਂ ਨੇ
0: ਜੀ, ਉਸ
1: ਹਿਸਾਬ ਨਾਲ ਦਵਾਈ ਪਾਓ। ਇਹ ਨਹੀਂ ਵੀ

0: ਆਪਾਂ ਉਹ ਬੰਦੇ ਦਾ ਚਾਲ ਤਿਆਈ ਕਰਦੇ ਕੰਮ ਖਤਮ ਕਰੋ ਜੀ ਫਟਾਫਟ,
1: ਹਾਂ
0: ਇਹ ਨਹੀਂ ਕੰਮ ਕਰਨਾ ਚਾਹੀਦਾ। ਅੱਛਾ, ਸਾਫ਼ ਸਫਾਈ ਦਾ ਖਾਸ ਖਿਆਲ ਰੱਖੋ,
1: ਬਿਲਕੁਲ।
0: ਜਿਹੜੇ ਕੀੜਿਆਂ ਦੇ ਨਾ ਬਦਲਵੇ ਹੁੰਦੇ, ਜਿਹੜੇ ਆਪਣੇ ਨਦੀਨ ਵਗੈਰਾ ਜਿਹੜੇ ਹੁੰਦੇ ਆ ਨਾ, ਇਟਸਿਟ ਹੈ ਕੋਈ ਆ, ਤਤੂਰਾ ਆ ਜੀ, ਲੱਗ ਛੱਗ ਜੇ ਹੋਣ, ਉਹ ਖਤਮ ਕਰੋ ਜੀ ਉਹਨਾਂ
1: ਪਹਿਲਾਂ।
0: ਸਫਾਈ ਦਾ ਖਾਸ ਧਿਆਨ ਰੱਖੀਏ ਜੀ,
1: ਪਹਿਲਾਂ ਖਤਮ ਕਰੋ ਜਿੰਨੇ ਵੱਟਾਂ ਬੰਨੇ ਹੈ ਤੁਹਾਡੇ ਆਲੇ ਦੁਆਲੇ ਖੇਤ ਦੇ, ਕਿਉਂਕਿ ਉਹ 'ਚ ਹੀ ਰਹਿੰਦੇ ਆ ਤਕਰੀਬਨ। ਇਹਨਾਂ ਦੀਆਂ ਕਲੋਨੀਆਂ ਤਕਰੀਬਨ ਉੱਥੇ ਹੀ ਹੁੰਦੀਆਂ,
0: ਉੱਥੇ ਹੁੰਦੀਆਂ ਜੀ,
1: ਉਹ ਕਲੋਨੀਆਂ 'ਚ ਉੱਠ ਕੇ ਆ ਕੇ ਹੱਲਾ ਕਰਦੇ ਹੈ। ਸੋ ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਇਹ ਕਿ ਪਹਿਲਾਂ ਆਪਾਂ ਜਿੱਦਾਂ ਅੱਗੇ ਦੇਖੋ ਲੋਕਾਂ ਕੋਲ ਵਕਤ ਹੁੰਦਾ ਸੀ, ਟਾਈਮ ਹੁੰਦਾ ਸੀ, ਅੱਗੇ ਕਿੱਥੇ ਗਏ ਹੈ, ਅੱਗੇ ਜੀ ਅੱਜ ਉਹ ਵੱਟਾਂ ਘੱਟਦੇ ਪਏ ਹੈ, ਬੰਨੇ ਸਾਫ਼ ਕਰਦੇ ਪਏ ਆ, ਖਾਲ ਘੱਟਦੇ ਪਏ ਹੈ। ਉਹ ਇਹ ਥੋੜ੍ਹੀ ਸੀ ਵੀ ਵਿਹਲੇ ਘਰ ਬੈਠੇ ਆ ਅਤੇ ਤਾਂ ਉਹ ਕੰਮ ਲਾਏ ਹੋਏ ਆ। ਉਹਦਾ ਮਤਲਬ ਔਰ ਮਕਸਦ ਇਹੀ ਸੀ ਕਿ ਉਦੋਂ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਨਹੀਂ ਸੀ, ਹੁਣ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਹੈ। ਹੁਣ ਨਾ ਕੋਈ ਵੱਟ ਸਾਫ਼ ਕਰਦਾ, ਨਾ ਕੋਈ ਬੰਨਾ ਸਾਫ਼ ਕਰਦਾ, ਨਾ ਕੋਈ ਖਾਲ ਸਾਫ਼ ਕਰਦਾ। ਸੋ ਇਸ ਕਰਕੇ ਉਪਰਾਲੇ ਜਿਹੜੇ ਹੈ ਬੜੇ ਜ਼ਰੂਰੀ ਆ। ਗੱਲਾਂ ਤਾਂ ਸੰਧੂ ਸਾਹਿਬ ਕਹਿਣ ਨੂੰ ਬੜੀਆਂ ਛੋਟੀਆਂ ਹੋ ਜਾਂਦੀਆਂ ਨੇ, ਪਰ ਜਦੋਂ ਇਹਨਾਂ 'ਤੇ ਜਾ ਕੇ ਅਸਰ

0: ਹੀ ਸੀ ਕਿ ਉਦੋਂ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਨਹੀਂ ਸੀ। ਹੁਣ ਸਾਡੇ ਕੋਲ ਜ਼ਹਿਰਾਂ ਦਾ ਸਹਾਰਾ ਹੈ, ਹੁਣ ਨਾ ਕੋਈ ਵੱਟ ਸਾਫ਼ ਕਰਦਾ, ਨਾ ਕੋਈ ਬੰਨਾ ਸਾਫ਼ ਕਰਦਾ, ਨਾ ਕੋਈ ਖਾਲ ਸਾਫ਼ ਕਰਦਾ। ਸੋ ਇਸ ਕਰਕੇ ਇਹ ਉਪਰਾਲੇ ਜਿਹੜੇ ਹੈ ਬੜੇ ਜ਼ਰੂਰੀ ਆ। ਗੱਲਾਂ ਤਾਂ ਸੰਧੂ ਸਾਹਿਬ ਕਹਿਣ ਨੂੰ ਬੜੀਆਂ ਛੋਟੀਆਂ ਹੋ ਜਾਂਦੀਆਂ ਨੇ, ਪਰ ਜਦੋਂ ਇਹਨਾਂ ਦੇ ਜਾ ਕੇ ਅਸਰਾਤ ਦੇਖਦੇ ਹਾਂ ਆਪਾਂ, ਇਹਨਾਂ ਦੇ ਫਾਇਦੇ ਬਹੁਤ ਆ ਸਾਡੇ ਲਈ।
1: ਹਾਂ, ਇੱਕ ਗੱਲ ਹੋਰ ਦੇਖੋ, ਆਪਣਾ ਜਿੱਦਾਂ ਰੁੜੀਆ ਰਾਮ ਜੀ ਹੁੰਦੇ ਆ, ਨਰਮਾ ਬੀਜਿਆ ਹੈ ਨਾ, ਇਹਦੇ ਲਾਗੇ ਛਾਗੇ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਭਿੰਡੀ, ਮੂੰਗੀ, ਜੰਤਰ, ਰਿੰਡ ਅਤੇ ਅਰਹਰ, ਇਹ ਨਹੀਂ ਬੀਜਣੀ।
0: ਹਾਂ, ਕਈਆਂ ਦੀ ਆਦਤ ਹੁੰਦੀ ਹੈ ਵੀ ਚਲੋ ਅਰਹਰ ਦੀਆਂ ਫਲੀਆਂ ਹੋ ਜਾਣਗੀਆਂ,
1: ਸਿਆਲ ਕੱਢ ਦਿੰਦੇ,
0: ਸਿਆਲ ਕੱਢ ਦਿੰਦੇ ਨੇ, ਵਿੱਚ ਸੁੱਟ ਦਿੰਦੇ ਨੇ।
1: ਹਾਂ, ਕਿਉਂਕਿ ਉਹਨਾਂ ਦੀ ਬਦਲਵੇਂ ਨੇ, ਉਹ ਬੂਟੇ ਉਹਨਾਂ ਦੇ ਉੱਥੇ ਚਲੇ ਜਾਣਗੇ, ਖਾਸ ਕਰਕੇ ਜਿਹੜੀਆਂ ਸੁੰਡੀਆਂ ਨੇ ਵੱਖ ਵੱਖ ਕਿਸਮ ਦੀਆਂ। ਅਤੇ ਇੱਕ ਗੱਲ ਹੋਰ ਹੈ ਕਿ ਆਪਾਂ ਦੇ ਕਹਿੰਦੇ ਵੀ ਚਿੱਟੀ ਮੱਖੀ ਦੇ ਵਾਸਤੇ ਜੇ ਸਰਵੇਖਣ ਕਰਨਾ ਨਾ ਮੋਟੇ ਤੌਰ 'ਤੇ ਰੁਲੀਆ ਰਾਮ ਜੀ, ਕਿ ਸਵੇਰੇ 10 ਵਜੇ ਤੋਂ ਪਹਿਲਾਂ ਜੇ ਫੀ ਪੱਤਾ 6 ਹੋਵੇ,
0: ਅੱਛਾ ਇੱਕ ਪੱਤੇ ਦੇ,
1: ਹਾਂ
0: ਗਿਣਤੀ,
1: ਫਿਰ ਸਪਰੇਅ ਕਰਨੀ ਹੈ ਜੀ, ਨਹੀਂ ਤਾਂ ਨਹੀਂ ਲੋੜ ਜੀ। ਅੱਛਾ, ਹਰੇ ਤੇਲੇ ਵਾਸਤੇ ਜਦੋਂ ਤਕਰੀਬਨ ਅੰਦਾਜ਼ਾ ਲਾ ਲਓ ਵੀ 50% ਪੱਤਿਆਂ 'ਤੇ ਹੈ ਆਪਾਂ ਨਜ਼ਰ ਆਉਣ ਕੀੜਾ, ਤਾਂ ਫਿਰ ਸਪਰੇਅ ਕਰਨਾ ਹੈ ਜੀ,
0: ਮੋਟਾ ਅੰਦਾਜ਼ਾ।
1: ਹਾਂ, ਮੋਟੇ ਤੌਰ 'ਤੇ। ਅਤੇ ਜਿਹੜੀ ਭੂਰੀ ਜੂਹ ਹੈਗੀ ਹੈ, ਇਹਦੇ ਵਾਸਤੇ ਜੇ ਗਿਣਤੀ ਫੀ ਪੱਤੇ 'ਤੇ 12 ਹੋ ਜਾਵੇ ਬਾਲਗ ਜਿਹੜਾ ਕੀੜਾ, ਤਾਂ ਫਿਰ ਸਪਰੇਅ ਕਰਨਾ ਹੈਗਾ।
0: ਬਿਲਕੁਲ।
1: ਅਤੇ ਐਫਿਡ ਜਾਂ ਚੇਪੇ ਨੂੰ ਮਾਰਨ ਵਾਸਤੇ ਵੀ ਤਕਰੀਬਨ 50% ਬੂਟਿਆਂ 'ਤੇ ਪੱਤਿਆਂ 'ਤੇ ਸ਼ਹਿਦ ਵਰਗੀਆਂ ਜਿਹੜੀਆਂ
0: ਬੂੰਦਾਂ ਬਣ ਜਾਂਦੀਆਂ ਨੇ,
1: ਹਾਂ ਨਜ਼ਰ ਆਉਣ
0: ਆਉਂਦੀ ਹੈ ਜੀ, ਆਉਂਦੀ ਹੈ।
1: ਉਹ ਫਿਰ ਆਪਾਂ ਨੇ ਜੋ ਆਪਾਂ ਵੱਖ ਵੱਖ ਜ਼ਹਿਰ ਦੱਸੇ ਗਏ ਹਨ, ਜ਼ਹਿਰ ਵੀ ਇੱਕੋ ਹੀ ਨਾ ਵਰਤੀਏ ਜੀ, ਅਦਲ ਬਦਲ ਕੇ ਵਰਤਦੇ ਰਹੀਏ ਜੀ,
0: ਇੱਦਾਂ ਰਿਕਾਰਡ ਰੱਖਣਾ ਚਾਹੀਦਾ ਜੀ।
1: ਹਾਂ,
0: ਦੇਖੋ ਜੇ ਤੁਹਾਨੂੰ ਪਤਾ ਵੀ ਕਿਹੜੇ ਗਰੁੱਪ ਦੀ ਦਵਾਈ ਮੈਂ ਪਹਿਲੀ ਵਾਰੀ ਜਿਹੜਾ ਸਪਰੇਅ ਕੀਤਾ ਸੀ, ਤੇ ਉਹ ਗਰੁੱਪ ਬਦਲ ਦਿਓ, ਫਿਰ ਉਹਦਾ ਅਸਰ ਜ਼ਿਆਦਾ ਹੁੰਦਾ ਹੈ। ਤੇ ਇੱਕੋ ਗਰੁੱਪ ਨੂੰ ਲੈ ਕੇ ਲੱਗੇ ਰਹੋਗੇ ਤੇ ਉਹ ਆਦੀ ਬੜੇ ਛੇਤੀ ਹੋ ਜਾਂਦੇ ਨੇ।
1: ਹਾਂ, ਬਾਕੀ ਦੇਖੋ ਹਦਾਇਤਾਂ ਲਿਖੀਆਂ ਹੁੰਦੀਆਂ ਡੱਬੇ ਉੱਪਰ,
0: ਬੜਾ ਜ਼ਰੂਰੀ ਹੈ,
1: ਪੂਰੀ ਅਮਲ ਕਰੋ ਜੀ, ਪੂਰੇ ਜੋ ਤਰੀਕੇ ਦੱਸੇ ਗਏ ਆ ਉਹਨੂੰ ਜਿਹੜਾ ਇਸਤੇਮਾਲ ਕਰ ਰਿਹਾ ਖੇਤ ਦੇ ਵਿੱਚ, ਉਹਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ ਕਈ ਵਾਰ ਕੋਈ ਮਾੜਾ ਅਸਰ ਨਾ ਹੋ ਜਾਵੇ ਸਾਡੇ ਉੱਪਰ।
0: ਦੇਖੋ ਜੀ, ਉੱਤੇ ਨਿਸ਼ਾਨ ਡੱਬੇ 'ਤੇ ਲੱਗੇ ਹੁੰਦੇ ਆ ਵੀ ਕਿਹੜਾ ਜ਼ਹਿਰ ਕਿੱਡਾ ਖਤਰਨਾਕ ਹੈ।
1: ਹਾਂ,
0: ਉਹ ਉੱਥੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ,
1: ਲੱਗ ਜਾਂਦਾ
0: ਨਾ। ਸੋ ਇਸ ਕਰਕੇ ਅਸੀਂ ਉਸ ਲਿਹਾਜ਼ ਨਾਲ ਹਦਾਇਤਾਂ ਨੂੰ ਅਮਲ 'ਚ ਲਿਆ ਕੇ ਹੀ ਜਿਹੜਾ ਕੰਮ ਕਰੀਏ, ਫਿਰ ਸਾਡੇ ਲਈ ਫਾਇਦਾ। ਚੱਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਜੀ।

ਹੁਣੇ ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣ ਰਹੇ ਸੀ। ਇਹ ਰੋਜ਼ਾਨਾ ਪ੍ਰੋਗਰਾਮ ਤੁਸੀਂ ਸਵੇਰੇ 6:30 ਵਜੇ ਸੁਣਦੇ ਹੋ ਅਤੇ ਇਸ ਤੋਂ ਇਲਾਵਾ ਖੇਤੀਬਾੜੀ ਦਾ ਖਾਸ ਪ੍ਰੋਗਰਾਮ ਦਿਹਾਤੀ, ਇਹਦਾ ਸਮਾਂ ਸ਼ਾਮ 6:30 ਵਜੇ ਹੁੰਦਾ। ਅੱਜ ਦੇ ਇਸ ਪ੍ਰੋਗਰਾਮ 'ਚ ਖਾਸ ਤੌਰ 'ਤੇ ਜੀਵ ਵਿਭਿੰਨਤਾ ਪ੍ਰਵਾਸੀ ਪੰਛੀ ਬਾਰੇ ਡਾਕਟਰ ਤੇਜਦੀਪ ਕਲੇਰ ਜਾਣਕਾਰੀ ਦੇਣਗੇ ਅਤੇ ਇਸ ਤੋਂ ਇਲਾਵਾ ਪੰਜਾਬੀ ਨਾਟਕ ਮੌਤ ਅਲੀ ਬਾਬੇ ਦੀ ਹੋਏਗਾ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਆਹੁਣ ਮਾਨਸ ਗਾਨ ਦਾ ਲੜੀਵਾਰ ਪਾਠ ਸਰਵਨ ਕਰਦੇ ਹਾਂ।

ਹੁਣੇ ਤੁਸੀਂ ਮਾਨਸ ਕਾਨ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਮੀਡੀਅਮ ਐਫ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਆਹ ਹੁਣ ਤੁਹਾਡਾ ਪਰਿਚੈ ਕਰਾ ਦਈਏ ਅੱਜ ਰਾਤ ਤਾਈਂ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਨ ਸਮੇਂ ਦੇ ਨਾਲ।

ਸੋਹਣੀ ਸਵੇਰ ਸਵੇਰ ਦੀ ਸਭਾ ਦਾ ਖਾਸ ਸਿਲਸਿਲਾ ਸੋਹਣੀ ਸਵੇਰ ਦਾ ਸਮਾਂ ਰਹੇਗਾ ਸਵੇਰੇ 7:02। 8:40 ਤੇ ਮੈਂ ਪੰਜਾਬ ਦੀ ਪ੍ਰੋਗਰਾਮ ਤਹਿਤ ਪੰਜਾਬੀ ਫਿਲਮਾਂ ਚੋਂ ਕੁਝ ਗੀਤ ਪੇਸ਼ ਕਰਾਂਗੇ। 9:02 ਤੇ ਕਿਸੇ ਖਾਸ ਵਿਸ਼ੇ ਤੇ ਫਿਲਮ ਸੰਗੀਤ ਦਾ ਆਨੰਦ ਮਾਣੋਗੇ। ਸਵੇਰੇ 9:30 ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਚ। ਸਟੇਟ ਹੁਕਅਪ ਪ੍ਰਵਾਸੀ ਪੰਛੀ ਪੇਸ਼ਕਸ਼ ਗੁਰਵਿੰਦਰ ਸਿੰਘ ਹੋਰਾਂ ਦੀ, ਸਮਾਂ ਰਹੇਗਾ ਸਵੇਰੇ 10:00। ਸਵੇਰੇ 10:30 ਹੈਲੋ ਫਰਮਾਇਸ਼ ਪ੍ਰੋਗਰਾਮ ਚ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਪੂਰੀ ਕੀਤੀ ਜਾਏਗੀ।

ਸਵੇਰੇ 11:05 ਤੇ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਚ ਪੰਜਾਬੀ ਫਿਲਮਾਂ ਚੋਂ ਵਟਸਐਪ ਰਾਹੀਂ ਕੀਤੀ ਫਰਮਾਇਸ਼ ਤੇ ਗੀਤ ਪੇਸ਼ ਕੀਤੇ ਜਾਣਗੇ। ਯਾਦ ਰੱਖਿਓ, ਫਰਮਾਇਸ਼ ਸਵੇਰੇ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਵਟਸਐਪ ਰਾਹੀਂ ਤੁਸੀਂ ਭੇਜਣੀ ਹੈ।

ਦਿਨੇ 12 ਵਜੇ 5 ਮਿੰਟ ਤੇ ਪਰਿਵਾਰਿਕ ਪ੍ਰੋਗਰਾਮ ਵਸਦੇ ਵੇਲੇ ਪੇਸ਼ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ 'ਚ ਵਿਸ਼ਵ ਪ੍ਰਵਾਸੀ ਪੰਛੀ ਦਿਹਾੜੇ ਤੇ ਗੱਲਬਾਤ, UN ਗਲੋਬਲ ਰੋਡ ਸੇਫਟੀ ਵੀਕ ਤੇ ਕੁਝ ਗੱਲਬਾਤ ਤੇ ਇਸ ਤੋਂ ਇਲਾਵਾ ਖਾਸ ਸਿਲਸਿਲਾ ਫਰਮਾਇਸ਼ੀ ਗੀਤਾਂ ਦਾ ਝਾਂਜਰਾਂ ਦੇ ਬੋਰ ਪੇਸ਼ ਕੀਤਾ ਜਾਏਗਾ। ਦਿਨੇ 1:15 ਵਜੇ ਫੌਜੀ ਵੀਰਾਂ ਦੇ ਮਨੋਰੰਜਨ ਲਈ ਕੁਝ ਫਿਲਮੀ ਗੀਤ, ਪ੍ਰੋਗਰਾਮ ਫੌਜੀ ਵੀਰਾਂ ਲਈ 'ਚ ਸਮਾਂ ਦਿਨੇ 1:15 ਵਜੇ। ਦੁਪਹਿਰ 2:30 ਵਜੇ ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਰਾਜਵੀਰ ਕੌਰ ਕੈਂਥ ਦੇ ਗਾਏ ਕੁਝ ਲੋਕ ਗੀਤ ਸੁਣੋਗੇ। ਸ਼ਾਮ 4:02 ਤੇ ਖੇਡ ਸੰਸਾਰ ਪ੍ਰੋਗਰਾਮ ਹੋਏ।

ਸ਼ਾਮ 4:30 ਵਜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਵਜੇ ਸਰਵਣ ਕਰੋ ਗੁਰਬਾਣੀ ਵਿਚਾਰ ਪ੍ਰੋਗਰਾਮ। ਸ਼ਾਮ 6:30 ਵਜੇ ਦੇਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਜੀਵ ਵਿਭਿੰਨਤਾ ਪ੍ਰਣਾਲੀ, ਪੰਛੀ ਬਾਰੇ ਡਾਕਟਰ ਤੇਜਦੀਪ ਕਲੇਰ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਪੰਜਾਬੀ ਨਾਟਕ ਮੌਤ ਅਲੀ ਬਾਬੇ ਦੀ ਹੋਏਗਾ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸਬੰਧੀ ਕਾਨੂੰਨ ਦੀਆਂ ਵੱਖ ਵੱਖ ਮਦਾਂ ਤੇ ਵਿਚਾਰ ਵਟਾਂਦਰਾ ਕੀਤਾ। ਪੰਜਾਬ ਸਰਕਾਰ ਨੇ ਯੂਨੀਫਾਈਡ ਸੈਂਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿਚ ਇਕ ਵੱਡਾ ਮੀਲ ਪੱਥਰ ਕਾਇਮ ਕੀਤਾ। ਭਾਰਤ ਦੀ ਸਿਮਰਨਜੀਤ ਕੌਰ ਸ਼ੰਘਾਈ ਚ ਤੀਰਅੰਦਾਜ਼ੀ ਵਿਸ਼ਵ ਕੱਪ ਚ ਰਿਕਵ ਵਿਅਕਤੀਗਤ ਮੁਕਾਬਲੇ ਦੇ ਸੈਮੀ ਫਾਈਨਲ ਪਹੁੰਚ ਗਈ ਹੈ। ਸੋ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸੋਹਣੀ ਸਵੇਰ।

ਜੀ ਆਲ ਇਸ ਵੈਲ ਇਸ ਗੀਤ ਦੇ ਵਾਂਗ ਹੈ ਸੋਹਣੀ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਪਰਮਿੰਦਰ ਤੁਹਾਡੀ ਸੇਵਾ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਨਮਸਕਾਰ ਤੁਹਾਡੇ ਹਾਲ ਚਾਲ ਹੋਣਗੇ ਠੀਕ ਠਾਕ ਤੁਸੀਂ ਕਹਿਣਾ ਕਿੱਥੇ ਠੀਕ ਠਾਕ ਪਤਾ ਹੀ ਨਹੀਂ ਲੱਗਦਾ ਪਿਆ ਕਦੀ ਧੁੱਪ ਆ ਜਾਂਦੀ ਹੈ ਕਦੀ ਹਵਾ ਚੱਲਣ ਲੱਗ ਪੈਂਦੀ ਹੈ ਕਦੀ ਮੀਂਹ ਪੈਣ ਲੱਗ ਪੈਂਦਾ ਅਤੇ ਮਈ ਦੇ ਮਹੀਨੇ ਵਿੱਚ ਵੀ ਹਾਂ ਗੜੇ ਪੈ ਰਹੇ ਨੇ ਕਿਤੇ ਕਿਤੇ ਇਹ ਸਮਝ ਹੀ ਨਹੀਂ ਆਉਂਦਾ ਇੰਨਾ ਕਨਫਿਊਜ਼ਨ ਕਿੱਥੇ ਹੋ ਗਿਆ ਹਾਂ ਰੱਬ ਨੂੰ ਕਨਫਿਊਜ਼ ਕਰਨ ਵਾਲਾ ਕੌਣ ਹੈ ਭਲਾ ਤੁਹਾਨੂੰ ਪਤਾ ਤੁਸੀਂ ਕਿਹੜਾ ਨਹੀਂ ਸਾਨੂੰ ਕੀ ਪਤਾ ਅਸੀਂ ਤਾਂ ਆਪ ਕਨਫਿਊਜ਼ ਰਹਿੰਦੇ ਹਾਂ ਹਾਂ ਹਾਂ ਬਿਲਕੁਲ ਸਹੀ ਕਿਹਾ ਤੁਸੀਂ ਅਸੀਂ ਖੁਦ ਵੀ ਕਨਫਿਊਜ਼ ਰਹਿੰਦੇ ਹਾਂ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਅੱਜ ਦੇ ਦਿਨ ਕੀ ਪਲਾਨ ਕੀਤਾ ਹੈ ਕਿ ਨਹੀਂ ਕੀਤਾ ਜ਼ਿੰਦਗੀ ਜਿਵੇਂ ਹੈ ਚੱਲੀ ਜਾਣ ਦਿਉ ਕਿਉਂ ਚੱਲੀ ਜਾਣ ਦਿਓ ਪਿਓ ਕਿਉਂਕਿ ਜ਼ਿੰਦਗੀ ਦਾ ਨਾਮ ਹੀ ਚੱਲਣਾ ਹੈ ਸੋ ਜ਼ਿੰਦਗੀ ਚਲਦੀ ਜਾਣੀ ਹੈ ਅਤੇ ਤੁਸੀਂ ਵੀ ਚਲਦੇ ਜਾਣਾ ਜ਼ਿੰਦਗੀ 'ਚ ਹੋ ਸਕਦਾ ਕੁਝ ਮੁਸ਼ਕਿਲ ਹੋਵੇ ਕੁਝ ਨੈਗੇਟਿਵਿਟੀ ਹੋਵੇ ਕੁਝ ਤੁਹਾਡੇ ਮਨਪਸੰਦ ਚੀਜ਼ਾਂ ਨਾ ਹੋ ਰਹੀਆਂ ਹੋਣ ਤਾਂ ਪਰੇਸ਼ਾਨ ਬਿਲਕੁਲ ਨਹੀਂ ਹੋਣਾ ਆਪਣੇ ਆਪ ਨੂੰ ਕਦੀ ਵੀ ਕਮਜ਼ੋਰ ਸਾਬਤ ਨਹੀਂ ਕਰਨਾ ਆਪਣੇ ਆਪ ਨੂੰ ਕਦੀ ਨਹੀਂ ਕਹਿਣਾ ਮੇਰੇ ਕੋਲ ਇਹ ਕੰਮ ਨਹੀਂ ਹੁੰਦਾ ਇਹ ਸਾਰੇ ਕਹਿੰਦੇ ਨੇ ਨਾ ਵੀ ਜਿਹੋ ਜਿਹਾ ਬੋਲਦੇ ਹਾਂ ਉਹੋ ਜਿਹੇ ਅਸੀਂ ਬਣ ਜਾਂਦੇ ਹਾਂ ਅਤੇ ਜਿਹੋ ਜਿਹਾ ਸੋਚਦੇ ਹਾਂ ਉਹ ਸੱਚੀ ਮੁੱਚੀ ਅਸੀਂ ਅੰਦਰੋਂ ਹੁੰਦੇ ਹਾਂ ਸੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਨੈਗੇਟਿਵ ਵਿਚਾਰ ਚੱਲ ਰਿਹਾ ਹੈ ਤਾਂ ਇਹਦਾ ਮਤਲਬ ਆਪਣੀ ਸੋਚ 'ਤੇ ਤੁਹਾਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਪੈਣਾ ਹੈ ਵੀ ਤੁਸੀਂ ਕਿਹੜੀਆਂ ਗੱਲਾਂ ਜ਼ਿਆਦਾ ਸੋਚਦੇ ਹੋ ਹੈ ਨਾ ਚੰਗੀਆਂ ਕਿ ਮਾੜੀਆਂ ਹੁਣ ਪੋਜ਼ਿਟਿਵ ਅਤੇ ਨੈਗੇਟਿਵ ਦਾ ਸਿੱਧਾ ਜਿਹਾ ਮਤਲਬ ਹੈ ਮਾੜਾ ਉਹ ਜਿਹਦੇ ਨਾਲ ਕਿਸੇ ਸਾਹਮਣੇ ਵਾਲੇ ਦਾ ਦਿਲ ਦੁੱਖ ਜਾਏ ਪੋਜ਼ਿਟਿਵ ਯਾਨੀ ਚੰਗਾ ਉਹ ਜਿਹੜਾ ਤੁਹਾਡੀ ਕੋਈ ਵੀ ਗੱਲ ਸੁਣ ਕੇ ਜਿਹਦੇ ਚਿਹਰੇ 'ਤੇ ਮੁਸਕਰਾਹਟ ਆ ਜਾਏ ਉਹਦਾ ਦਿਲ ਖੁਸ਼ੀ ਨਾਲ ਗਾ ਉੱਠੇ ਵਾਹ ਕਿੰਨਾ ਵਧੀਆ ਬੰਦੇ ਨੇ ਗੱਲ ਕਹੀ ਨਾ ਹੈ ਨਾ ਇਹ ਨੈਗੇਟਿਵ ਅਤੇ ਪੋਜ਼ਿਟਿਵ ਦਾ ਸਿਰਫ ਇੰਨਾ ਜਿਹਾ ਫਰਕ ਹੈ ਜਦੋਂ ਤੁਸੀਂ ਸਿਰਫ ਅਤੇ ਸਿਰਫ ਆਪਣੀ ਖੁਸ਼ੀ ਵੱਲ ਫੋਕਸ ਕਰਕੇ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਜ਼ਿੰਦਗੀ ਤੁਹਾਨੂੰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ 'ਤੇ ਜ਼ਰੂਰ ਨੀਵਾਂ ਦਿਖਾ ਜਾਏਗੀ ਸੋ ਇਸ ਕਰਕੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਵਿਹਾਰ ਦੂਜਿਆਂ ਨਾਲ ਕਰੋ ਹਾਂ ਹੋ ਸਕਦਾ ਹੈ ਮੁਸ਼ਕਿਲ ਹੋਣ ਹਾਲਾਤ ਤੁਹਾਡੇ ਪਰ ਆਪਣੇ ਆਪ ਨੂੰ ਕਦੇ ਵੀ ਕਮਜ਼ੋਰ ਨਾ ਆਖੋ ਕਿਉਂਕਿ ਜਿਹੜਾ ਇਨਸਾਨ ਇੰਨੇ ਤੂਫਾਨਾਂ ਤੋਂ ਬਾਅਦ ਵੀ ਹਰ ਸਵੇਰ ਉੱਠ ਜਾਂਦਾ ਉਹ ਕਮਜ਼ੋਰ ਨਹੀਂ ਹੁੰਦਾ ਉਹ ਬਲੈਸਡ ਫਾਈਟਰ ਹੁੰਦਾ ਹੈ ਤੁਹਾਡੀ ਹੋਂਦ ਕਿਸੇ ਰੀਜ਼ਨ ਕਰਕੇ ਹੈ ਕਿਉਂਕਿ ਰੱਬ ਬੇਕਾਰ ਦੀਆਂ ਚੀਜ਼ਾਂ ਕਦੀ ਨਹੀਂ ਬਣਾਉਂਦਾ ਸੋ ਇਹ ਗੱਲ ਤੁਸੀਂ ਜ਼ਰੂਰ ਯਾਦ ਰੱਖਣੀ ਹੈ ਕਿ ਰੱਬ ਨੇ ਤੁਹਾਨੂੰ ਕਿਸੇ ਖਾਸ ਮਕਸਦ ਲਈ ਘੜਿਆ ਹੈ ਸੋ ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਬਹੁਤ ਸੋਹਣੀ ਗੱਲ ਹੈ ਅਤੇ ਜਦੋਂ ਬੰਦਾ ਫਿਕਰਾਂ ਚਿੰਤਾਵਾਂ ਨੂੰ ਛੱਡ ਕੇ ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣਾ ਸਿੱਖ ਜਾਏ ਨਾ ਤਾਂ ਫਿਰ ਦਿਲ ਜਿਹੜਾ ਹੈ ਹਮੇਸ਼ਾ ਇਹੀ ਗਾਉਂਦਾ ਜਿਹੜਾ ਸਤਿੰਦਰ ਸਰਤਾਜ

ਲਓ ਜੀ, ਖਾਬਾਂ ਦੀ ਦੁਨੀਆ ਹੈ ਅਤੇ ਹਕੀਕਤ ਦੀ ਦੁਨੀਆ। ਤੁਸੀਂ ਕਹਿਣਾ ਖਾਬਾਂ 'ਚ ਗੱਲਾਂ ਚੰਗੀਆਂ ਲੱਗਦੀਆਂ ਨੇ ਹਾਲਾਤ ਜਿਹੋ ਜਿਹੇ ਮੁਸ਼ਕਿਲ ਹੋਣ, ਪਰ ਤੁਸੀਂ ਹਿੰਮਤ ਅਤੇ ਹੌਂਸਲਾ ਨਹੀਂ ਛੱਡਣਾ। ਵੈਸੇ ਮੈਂ ਤੁਹਾਨੂੰ ਦੱਸਾਂ, ਗਿਵ ਐਂਡ ਟੇਕ ਬਾਰੇ ਤਾਂ ਤੁਸੀਂ ਸੁਣਿਆ ਹੋਣਾ, ਜੋ ਅਸੀਂ ਦਿੰਦੇ ਹਾਂ ਉਹੀ ਸਾਨੂੰ ਵਾਪਸ ਮਿਲਦਾ ਹੈ। ਜੇ ਤੁਸੀਂ ਚਿੰਤਾ ਫਿਕਰ ਦਿਓਗੇ ਆਪਣੇ ਵਿਚਾਰਾਂ ਦੇ ਜ਼ਰੀਏ, ਆਪਣੇ ਬੋਲਾਂ ਦੇ ਜ਼ਰੀਏ, ਆਪਣੀ ਸੋਚ ਦੇ ਜ਼ਰੀਏ, ਆਪਣੇ ਕੰਮਾਂ ਕਾਰਾਂ ਦੇ ਜ਼ਰੀਏ, ਤਾਂ ਫਿਰ ਚਿੰਤਾ ਤੁਹਾਡੇ ਵੱਲ ਵੱਧ ਕੇ ਆਏਗੀ। ਜੇ ਤੁਸੀਂ ਫਿਕਰ ਕਰੋਗੇ, ਪਰੇਸ਼ਾਨੀਆਂ 'ਚ ਰਹੋਗੇ ਵੀ ਮੇਰਾ ਕੰਮ ਕਿੱਦਾਂ ਹੋਊ, ਮੇਰੇ ਬੱਚੇ ਕਿੱਦਾਂ ਪੜ੍ਹਨਗੇ, ਪੈਸੇ ਕਿੱਥੋਂ ਆਉਣਗੇ, ਕਿਵੇਂ ਜੋਬ ਮਿਲੇਗੀ, ਕਿਵੇਂ ਬਿਜ਼ਨਸ ਹੋਏਗਾ, ਕਿਵੇਂ ਕੱਲ੍ਹ ਦਾ ਦਿਨ ਲੰਘੇਗਾ, ਹੋ ਸਕਦਾ ਹੈ ਕਿਸੇ ਘਰ ਦੇ ਵਿੱਚ ਅਗਲੇ ਟਾਈਮ ਦੀ ਰੋਟੀ ਨਾ ਹੋਵੇ, ਪਰ ਫਿਕਰ ਨਾ ਕਰਨਾ। ਪੰਛੀ ਵੀ ਬੜੇ ਸੋਹਣੇ ਅਤੇ ਆਜ਼ਾਦ ਹੁੰਦੇ ਨੇ, ਉਹਨਾਂ ਨੂੰ ਜੋੜਨ ਦਾ ਕੋਈ ਪਤਾ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਰੱਬ ਸੱਚੇ 'ਤੇ ਭਰੋਸਾ ਹੁੰਦਾ ਹੈ ਕਿ ਉਹ ਜਿੰਨੇ ਸਵੇਰ ਦਾ ਖਾਣਾ ਦੇ ਦਿੱਤਾ ਉਹ ਸ਼ਾਮ ਨੂੰ ਵੀ ਜ਼ਰੂਰ ਦੇ ਦੇਵੇਗਾ। ਜੇ ਭਰੋਸੇ ਦੀ ਤਾਕਤ ਤੁਹਾਡੇ ਅੰਦਰ ਹੈ ਅਤੇ ਹਾਲਾਤ ਜਿਹੋ ਜਿਹੇ ਮਰਜ਼ੀ ਹੋ ਜਾਣ, ਤੁਸੀਂ ਜ਼ਿੰਦਗੀ ਦੇ ਵਿੱਚ ਜੇਤੂ ਬਣ ਕੇ ਉਭਰੋਗੇ। ਮਾਇਨੇ ਨਹੀਂ ਰੱਖਦਾ ਕਿ ਤੁਹਾਡਾ ਨਾਮ ਜਾਂ ਤੁਹਾਡਾ ਰੁਤਬਾ ਜਾਂ ਤੁਹਾਡੇ ਸੁਨਹਿਰੀ ਅੱਖਰ ਇਤਿਹਾਸ ਵਿੱਚ ਲਿਖੇ ਜਾਣ, ਪਰ ਹਾਂ, ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡਾ ਸਤਿਕਾਰ ਇੰਨਾ ਹੋ ਜਾਏਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਕਰਨਗੀਆਂ, ਸਾਡੇ ਪਰਿਵਾਰ ਦਾ ਇੱਕ ਇਹੋ ਜਿਹਾ ਬੰਦਾ ਸੀ ਜਾਂ ਬੰਦੀ ਸੀ। ਉਹ ਕੋਈ ਵੀ ਰੂਪ ਹੋ ਸਕਦਾ ਹੈ, ਇਹਦੇ 'ਚ ਕੋਈ ਫਰਕ ਨਹੀਂ। ਰੱਬ ਲਈ ਤਾਂ ਸਭ ਇੱਕ ਬਰਾਬਰ ਨੇ ਅਤੇ ਮਾਪਿਆਂ ਲਈ ਵੀ ਬੱਚੇ ਇੱਕ ਬਰਾਬਰ ਹੁੰਦੇ ਨੇ। ਕੋਈ ਮੁੰਡਾ ਜਾਂ ਕੁੜੀ ਨਹੀਂ ਹੁੰਦਾ, ਬੱਚੇ ਸਿਰਫ ਬੱਚੇ ਹੁੰਦੇ ਨੇ। ਜੇ ਇਹ ਸੋਚ ਹੋ ਜਾਏ ਤਾਂ ਜ਼ਿੰਦਗੀ ਬੜੀ ਖੂਬਸੂਰਤ ਹੋ ਸਕਦੀ ਹੈ। ਤੁਸੀਂ ਕਹਿਣਾ ਗੱਲਾਂ ਤਾਂ ਕਰਨੀਆਂ ਬੜੀਆਂ ਸੌਖੀਆਂ, ਪਰ ਇਹਨੂੰ ਅਪਣਾਈਏ ਕਿੱਦਾਂ? ਜ਼ਿੰਦਗੀ ਦੇ ਵਿੱਚ ਕੀ ਹੈ ਜਿਹੜਾ ਸਾਨੂੰ ਮਤਲਬ ਕੁਝ ਕਰਨ ਵੀ ਨਹੀਂ ਦਿੰਦਾ ਅਤੇ ਪਿੱਛੇ ਰਹਿਣ ਵੀ ਨਹੀਂ ਦਿੰਦਾ ਅਤੇ ਅੱਗੇ ਵਧਣ ਵੀ ਨਹੀਂ ਦਿੰਦਾ, ਹੈ ਨਾ? ਇਹੋ ਜਿਹੀਆਂ ਗੱਲਾਂ ਕਈ ਵਾਰ ਤੁਹਾਡੇ ਮਨ ਵਿੱਚ ਆਉਂਦੀਆਂ ਹੋਣਗੀਆਂ। ਇਹਦੇ ਨਾਲ ਜੁੜੀ ਹੋਈ ਸੱਚੀ ਵਾਲੀ ਗੱਲਬਾਤ ਮੈਂ ਤੁਹਾਨੂੰ ਇਸੇ ਪ੍ਰੋਗਰਾਮ ਸੁਣਾਉਣੀ ਹੈ, ਪਰ ਉਸ ਤੋਂ ਪਹਿਲਾਂ ਮੇਰਾ ਦਿਲ ਕਰਦਾ ਹੈ ਕਿ ਆਪਾਂ ਨਾ ਇੱਕ ਗੀਤ ਸੁਣੀਏ। ਕੀ ਕਹਿੰਦਾ ਹੈ ਗੀਤ? ਉਸ ਤੋਂ ਬਾਅਦ ਅੱਜ ਦੀ ਕਹਾਣੀ ਦੇ ਨਾਲ, ਸੱਚੀ ਵਾਲੀ ਕਹਾਣੀ ਦੇ ਨਾਲ ਸਾਂਝ ਪਾਵਾਂਗੇ ਅਤੇ ਜ਼ਿੰਦਗੀ ਨੂੰ ਹੋਰ ਨੇੜਿਓਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪ੍ਰੋਗਰਾਮ ਹੈ ਸੋਹਣੀ ਸਵੇਰ।

0: ਸੁਣ ਲਿਆ ਨਾ ਗੀਤ ਕੀ ਕਹਿੰਦਾ ਹੈ, ਸਿਰਫ ਤੁਹਾਡੇ ਕਰਮ ਤੁਹਾਡੇ ਹੱਥ ਦੇ ਵਿੱਚ ਨੇ, ਬਾਕੀ ਹਾਂ ਕਰਮਾਂ ਦਾ ਹੀ ਫਲ ਮਿਲਦਾ ਹੈ, ਸਾਰੇ ਵੱਡੇ ਬਜ਼ੁਰਗ ਸਾਰੇ ਕਹਿੰਦੇ ਨੇ। ਪਰ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਵੀ ਇਹ ਗੱਲਾਂ ਸਮਝਣ ਲੱਗ ਪਏ ਨੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ, ਪਰ ਵੇਲਾ ਹੈ ਨਿੱਕੇ ਜਿੰਨੇ ਬ੍ਰੇਕ ਦਾ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਲਓ ਜੀ, ਇਸ ਖਾਸ ਸੁਨੇਹੇ ਤੋਂ ਬਾਅਦ ਸੋਹਣੀ ਸਵੇਰ ਪ੍ਰੋਗਰਾਮ ਸੁਣਨ ਵਾਲਿਆਂ ਦਾ ਇੱਕ ਵਾਰ ਫਿਰ ਤੋਂ ਅਸੀਂ ਸਵਾਗਤ ਕਰਦੇ ਹਾਂ। ਅਤੇ ਬਾਕੀ ਗੱਲਾਂ ਬਾਤਾਂ ਚੱਲ ਰਹੀਆਂ ਸੀ ਨਾ, ਬੱਚੇ ਵੀ ਅੱਜ ਕੱਲ੍ਹ ਬੜੇ ਸਿਆਣੇ ਹੋ ਗਏ ਨੇ, ਸੱਚਮੁੱਚ ਬੱਚੇ ਸਿਆਣੇ ਹੋ ਗਏ ਨੇ। ਉਹਨਾਂ ਨੂੰ ਵੈਸੇ ਇੰਨਾ ਸਿਆਣਾ ਕਿੰਨੇ ਬਣਾ ਦਿੱਤਾ, ਤੁਸੀਂ ਕਦੀ ਸੋਚਿਆ? ਤੁਸੀਂ ਕਹਿਣਾ ਨਹੀਂ ਅਸੀਂ ਨਹੀਂ ਸੋਚਿਆ। ਕਈਆਂ ਨੇ ਕਹਿਣਾ ਹੈ ਕਿ ਮੋਬਾਈਲ ਦੀ ਦੁਨੀਆ ਨੇ ਨਾ ਸਾਰਿਆਂ ਨੂੰ ਇੰਨਾ ਜ਼ਿਆਦਾ ਸਮਝਦਾਰ ਕਰ ਦਿੱਤਾ ਕਿ ਹਰ ਬੰਦਾ ਆਪਣੇ ਆਪ ਨੂੰ ਮਹਾਂਗਿਆਨੀ ਸਮਝਣ ਲੱਗ ਪਿਆ, ਅਤੇ ਕੋਈ ਛੋਟਾ ਹੋਵੇ ਜਾਂ ਵੱਡਾ, ਉਮਰ ਦੇ ਲਿਹਾਜ਼ ਦੇ ਬਿਨਾਂ ਹੀ ਹਰ ਬੰਦਾ ਦੂਜੇ ਨੂੰ ਸਮਝਾਉਣ ਲੱਗ ਪੈਂਦਾ।

ਦਾ ਹੈ ਕਿ ਕੰਮ ਇੱਦਾਂ ਨਹੀਂ ਕਰਨਾ, ਉੱਦਾਂ ਨਹੀਂ ਕਰਨਾ, ਅਤੇ ਫਿਰ ਕਿਸੇ ਬੰਦੇ ਨੂੰ ਜੇ ਕੋਈ ਹੋਰ ਸਮਝਾਵੇ ਤਾਂ ਉਹਨੂੰ ਬੁਰਾ ਲੱਗ ਜਾਂਦਾ, ਪਰ ਜਦੋਂ ਖੁਦ ਸਮਝਾਉਂਦਾ ਤਾਂ ਉਹਨੂੰ ਮਹਿਸੂਸ ਨਹੀਂ ਹੁੰਦਾ ਕਿ ਅਗਲਾ ਬੰਦਾ ਵੀ ਸਮਝਦਾਰ ਹੋ ਸਕਦਾ ਹੈ। ਚਲੋ ਐਨੀਵੇਜ਼, ਇਹ ਤਾਂ ਅਸੀਂ ਹਾਸੇ ਦੀ ਥੋੜ੍ਹੀ ਜਿਹੀ ਗੱਲ, ਪਰ ਗੱਲ ਆਪਾਂ ਬੜੀ ਗੰਭੀਰ ਕਰਨੀ ਆ। ਜੀਵਨ ਦੇ ਵਿੱਚ ਹੋ ਸਕਦਾ ਹੈ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੋਣ ਜਿਹੜੀਆਂ ਤੁਹਾਨੂੰ ਪਰੇਸ਼ਾਨ ਕਰਦੀਆਂ ਹੋਣ। ਤੁਸੀਂ ਕਹਿੰਦੇ ਪਰੇਸ਼ਾਨੀ ਦੀ ਗੱਲ, ਹਾਂ ਹਾਂ, ਪਰੇਸ਼ਾਨੀ ਦਾ ਪਤਾ ਲੱਗ ਜਾਏਗਾ ਅਤੇ ਹੱਲ ਕੱਢਣ ਦਾ ਰਸਤਾ ਵੀ ਮਿਲ ਜਾਏਗਾ। ਸੋ ਕਹਾਣੀ ਮੈਨੂੰ ਯਾਦ, ਮੈਂ ਤੁਹਾਨੂੰ ਸੁਣਾਉਣੀ। ਇੱਕ ਵਿਅਕਤੀ ਜਿਹੜਾ ਸੀ ਨਾ, ਬੜੇ ਦਿਨਾਂ ਤੋਂ ਚਿੰਤਤ ਸੀ, ਉਹ ਜਿਸ ਕਾਰਨ ਉਹਦਾ ਸੁਭਾਅ ਬੜਾ ਚਿੜਚਿੜਾ ਜਿਹਾ ਹੋ ਗਿਆ। ਹਮੇਸ਼ਾ ਗੁੱਸੇ 'ਚ ਰਹਿੰਦਾ, ਟੈਨਸ਼ਨ 'ਚ ਰਹਿੰਦਾ, ਘਰਦਿਆਂ ਦੇ ਨਾਲ ਵੀ ਗੱਲਬਾਤ ਨਾ ਕਰਦਾ। ਫਿਰ ਕੀ ਸੀ, ਉਹਨੂੰ ਲੱਗਦਾ ਸੀ, ਉਹ ਇਸ ਗੱਲ ਤੋਂ ਪਰੇਸ਼ਾਨ ਰਹਿੰਦਾ ਸੀ ਕਿ ਘਰ ਦੇ ਸਾਰੇ ਖਰਚੇ ਮੈਨੂੰ ਹੀ ਕਰਨੇ ਪੈਂਦੇ, ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸੇ 'ਤੇ ਹੀ ਹੈ, ਕਿਸੇ ਨਾ ਕਿਸੇ ਰਿਸ਼ਤੇਦਾਰ ਦਾ ਉਹਦੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ। ਅਤੇ ਇਹਨਾਂ ਗੱਲਾਂ ਤੋਂ ਹੀ ਪਰੇਸ਼ਾਨ ਹੋ ਕੇ ਉਹ ਆਪਣੇ ਬੱਚਿਆਂ ਨੂੰ ਅਕਸਰ ਡਾਂਟ ਦਿੰਦਾ, ਆਪਣੀ ਘਰਵਾਲੀ ਨਾਲ ਲੜਾਈ ਪੜ੍ਹਾਈ ਕਰ ਲੈਂਦਾ, ਹੈ ਨਾ। ਅਤੇ ਇਹ ਸਾਰੀਆਂ ਚੀਜ਼ਾਂ ਕਿਉਂ ਹੋ ਗਈਆਂ? ਇੱਕ ਦਿਨ ਪਤਾ ਕੀ ਹੋਇਆ, ਸ਼ਾਮ ਨੂੰ ਜਦੋਂ ਘਰ ਆਇਆ ਨਾ ਆਪਣੇ ਕੰਮ ਤੋਂ, ਉਹ ਛੋਟਾ ਜਿਹਾ ਮੁੰਡਾ ਉਹਦੇ ਕੋਲ ਆਇਆ, ਕਹਿੰਦਾ ਪਾਪਾ ਪਾਪਾ ਪਲੀਜ਼ ਮੇਰੀ ਕੁਝ ਮਦਦ ਕਰ ਦਿਉ। ਉਹਦਾ ਪਾਪਾ ਪਹਿਲਾਂ ਹੀ ਟੈਨਸ਼ਨ ਵਿੱਚ ਸੀ, ਗੁੱਸੇ 'ਚ ਸੀ, ਆਫਿਸ ਦੀ ਕੋਈ ਟੈਨਸ਼ਨ ਸੀ ਜਾਂ ਕੋਈ ਹੋਰ ਚਿੰਤਾ ਸੀ, ਪਤਾ ਹੀ ਹੈ ਚਿੰਤਾਵਾਂ ਤਾਂ ਸਾਡੇ ਪਿੱਛੇ ਪਿੱਛੇ ਨਹੀਂ ਆਉਂਦੀਆਂ, ਸਾਡੇ ਅੱਗੇ ਅੱਗੇ ਚੱਲਦੀਆਂ, ਕਿਉਂਕਿ ਅਸੀਂ ਫੋਕਸ ਹੀ ਚਿੰਤਾਵਾਂ ਵੱਲ ਕਰ ਲੈਂਦੇ ਹਾਂ। ਅਤੇ ਬਸ ਫਿਰ ਕੀ ਸੀ, ਫਿਰ ਉਹਦਾ ਪਿਤਾ ਗੁੱਸੇ 'ਚ ਬੋਲਿਆ, ਹਾਲੇ ਰੁਕ ਜਾ, ਮੈਨੂੰ ਥੋੜ੍ਹਾ ਕੰਮ ਕਰ ਲੈਂਦੇ, ਥੋੜ੍ਹਾ ਆਰਾਮ ਕਰ ਲੈਂਦੇ। ਅਤੇ ਉਹਨੇ ਗੁੱਸਾ ਕਰਕੇ ਆਪਣੇ ਬੱਚੇ ਨੂੰ ਉੱਥੋਂ ਭਜਾ ਦਿੱਤਾ। ਅਤੇ ਜਦੋਂ ਥੋੜ੍ਹੀ ਦੇਰ ਬਾਅਦ ਉਹਦਾ ਗੁੱਸਾ ਸ਼ਾਂਤ ਹੋਇਆ, ਉਦੋਂ ਤਾਂ ਕਾਫੀ ਦੇਰ ਹੋ ਚੁੱਕੀ ਸੀ, ਅਤੇ ਉਹਦਾ ਬੱਚਾ ਜਿਹੜਾ ਸੀ ਨਾ ਆਪਣੀ ਕਾਪੀ 'ਤੇ ਮਿਲੇ ਹੋਏ ਹੋਮਵਰਕ 'ਤੇ ਖੁਦ ਹੀ ਕੰਮ ਕਰ ਚੁੱਕਾ ਸੀ, ਅਤੇ ਉਹਨੂੰ ਇੰਨੀ ਨੀਂਦ ਆ ਗਈ ਕਿ ਕਾਪੀ ਖੁੱਲ੍ਹੀ ਉਹਦੇ ਸੀਨੇ 'ਤੇ ਹੀ ਪਈ ਰਹਿ ਗਈ। ਜਦੋਂ ਪਿਤਾ ਦਾ ਮਨ ਥੋੜ੍ਹਾ ਜਿਹਾ ਨਹੀਂ ਸ਼ਾਂਤ ਹੋਇਆ, ਅਤੇ ਫਿਰ ਕੀ ਹੋਇਆ, ਬਸ ਫਿਰ ਕੀ ਸੀ, ਉਹਨੇ ਕੀ ਕੀਤਾ, ਉਹ ਕਾਪੀ ਚੁੱਕੀ, ਅਤੇ ਕਾਪੀ 'ਤੇ ਜੋ ਲਿਖਿਆ ਸੀ ਨਾ ਉਹ ਪੜ੍ਹ ਕੇ ਹੈਰਾਨ ਨਹੀਂ, ਬਹੁਤ ਜ਼ਿਆਦਾ ਕਿਵੇਂ ਦੀ ਫੀਲਿੰਗ ਹੋਏਗੀ, ਮੈਂ ਲਾਈਨ ਬੋਲ ਰਹੀ ਹਾਂ, ਤੁਸੀਂ ਜਾਣਨਾ। ਕਾਪੀ 'ਤੇ ਜੋ ਟਾਈਟਲ ਸੀ ਨਾ, ਜੋ ਚੀਜ਼ਾਂ ਸਾਨੂੰ ਸ਼ੁਰੂ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ ਪਰ ਬਾਅਦ ਵਿੱਚ ਚੰਗੀਆਂ ਸਾਬਤ ਹੁੰਦੀਆਂ ਨੇ, ਇਹੋ ਜਿਹੀਆਂ ਚੀਜ਼ਾਂ ਲਈ ਇੱਕ ਧੰਨਵਾਦ ਨੋਟ ਲਿਖਣਾ ਹੈ, ਮਤਲਬ ਕਾਪੀ 'ਤੇ ਇੱਕ ਪੈਰਾ ਲਿਖਣਾ ਹੈ। ਅਤੇ ਇਸ ਟਾਈਟਲ 'ਤੇ ਬੱਚੇ ਨੇ ਜਿਹੜੇ ਪੈਰਾਗ੍ਰਾਫ ਲਿਖਿਆ ਨਾ, ਉਹ ਪੜ੍ਹ ਕੇ ਟਾਈਟਲ ਤੋਂ ਹੀ ਪਿਤਾ ਵੈਸੇ ਥੋੜ੍ਹਾ ਜਿਹਾ ਹੈਰਾਨ ਹੋ ਗਿਆ ਕਿ ਇਹ ਕੀ ਚੀਜ਼ ਹੋਈ ਭਲਾ। ਅਤੇ ਜਦੋਂ ਉਹਨੇ ਪੜ੍ਹਨਾ ਸ਼ੁਰੂ ਕੀਤਾ ਕਿ ਉਹਦੇ ਬੱਚੇ ਨੇ ਇਸ ਟੋਪਿਕ 'ਤੇ ਕੀ ਲਿਖਿਆ ਹੈ, ਕਹਿੰਦਾ ਬੱਚੇ ਨੇ ਲਿਖਿਆ, ਮੈਂ ਆਪਣੀ ਜਿਹੜੇ ਸਲਾਨਾ ਇਮਤਿਹਾਨ ਨੇ ਉਹਨਾਂ ਨੂੰ ਧੰਨਵਾਦ ਦਿੰਦਾ ਹਾਂ। ਕਿਉਂ? ਕਿਉਂਕਿ ਸ਼ੁਰੂ ਵਿੱਚ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਇਮਤਿਹਾਨ ਦੇਣਾ, ਪਰ ਬਾਅਦ ਵਿੱਚ ਸਕੂਲ ਵਿੱਚ ਛੁੱਟੀਆਂ ਪੈ ਜਾਂਦੀਆਂ ਨੇ, ਇਮਤਿਹਾਨਾਂ ਤੋਂ ਬਾਅਦ ਛੁੱਟੀਆਂ ਹੋ ਜਾਂਦੀਆਂ ਨੇ। ਫਿਰ ਅਗਲੀ ਗੱਲ ਉਹਨੇ ਲਿਖੀ ਕਿ ਮੈਨੂੰ ਕੌੜੀ ਦਵਾਈ ਨੂੰ ਮੈਂ ਬਹੁਤ ਬਹੁਤ ਧੰਨਵਾਦ ਦਿੰਦਾ ਹਾਂ, ਕਿਉਂਕਿ ਸ਼ੁਰੂ ਦੇ ਵਿੱਚ ਮੈਨੂੰ ਕੌੜੀ ਜ਼ਰੂਰ ਲੱਗਦੀ ਹੈ ਪਰ ਮੇਰੀ ਬਿਮਾਰੀ ਨੂੰ ਠੀਕ ਕਰ ਦਿੰਦੀ ਹੈ। ਅਤੇ ਫਿਰ ਕਹਿੰਦਾ ਉਹਨੇ ਅਗਲੀ ਲਾਈਨ ਲਿਖੀ, ਮੈਂ ਸਵੇਰੇ ਸਵੇਰੇ ਜਾਗਣ ਵਾਲੀ ਜਿਹੜੀ ਮੈਨੂੰ ਜਗਾਉਂਦੀ ਹੈ ਅਲਾਰਮ ਘੜੀ ਦਾ ਬਹੁਤ ਧੰਨਵਾਦੀ ਹਾਂ। ਕਿਉਂ? ਕਿਉਂਕਿ ਜਦੋਂ ਇਹਦਾ ਅਲਾਰਮ ਵੱਜਦਾ ਹੈ ਮੈਨੂੰ ਗੁੱਸਾ ਆ ਜਾਂਦਾ ਹੈ, ਪਰ ਇਹਦੇ ਕਾਰਨ ਮੈਂ ਸਮੇਂ ਸਿਰ ਉੱਠ ਕੇ ਸਕੂਲ ਚਲਾ ਜਾਂਦਾ ਹਾਂ। ਫਿਰ ਅਗਲੀ ਲਾਈਨ ਉਹਨੇ ਲਿਖੀ ਕਿ ਮੈਂ ਈਸ਼ਵਰ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਜਿਹਨੇ ਮੈਨੂੰ ਇੰਨੇ ਚੰਗੇ ਪਿਤਾ ਦਿੱਤੇ। ਉਹਨਾਂ ਦੀ ਡਾਂਟ, ਉਹਨਾਂ ਦਾ ਗੁੱਸਾ ਸ਼ੁਰੂ 'ਚ ਮੈਨੂੰ ਬੁਰਾ ਲੱਗਦਾ ਹੈ, ਪਰ ਉਹ ਮੇਰੇ ਲਈ ਫਿਰ ਖਿਡੌਣੇ ਲਿਆਉਂਦੇ ਨੇ, ਮੈਨੂੰ ਘੁਮਾਉਣ ਲੈ ਕੇ ਜਾਂਦੇ ਨੇ, ਚੰਗੀਆਂ ਚੰਗੀਆਂ ਚੀਜ਼ਾਂ ਖਵਾਉਂਦੇ ਨੇ, ਅਤੇ ਸਾਨੂੰ ਸਾਰਿਆਂ ਨੂੰ ਬੜਾ ਪਿਆਰ ਕਰਦੇ ਨੇ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਕੋਲ ਮੇਰੇ ਪਿਤਾ ਜੀ ਨੇ, ਮੇਰੇ ਪਾਪਾ ਨੇ, ਕਿਉਂਕਿ ਮੇਰਾ ਇੱਕ ਦੋਸਤ ਹੈ ਉਹਦੇ ਪਿਤਾ ਨਹੀਂ ਹਨ, ਅਤੇ ਪਿਤਾ ਜਿਹੜੇ ਸਨ ਉਹ ਇਹ ਗੱਲਾਂ ਪੜ੍ਹ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਏ। ਕਿਵੇਂ ਹੈਰਾਨੀ ਉਹਨਾਂ ਨੇ ਪ੍ਰਗਟ ਕੀਤੀ, ਉਹਨਾਂ ਨੇ ਉਹਨਾਂ ਲਾਈਨਾਂ ਨੂੰ 2-4 ਵਾਰ ਪੜ੍ਹਿਆ, ਫਿਰ ਵੀ ਭਾਵੇਂ ਕੁਝ ਕੁਝ ਬੁਰਾ ਲੱਗ ਰਿਹਾ ਸੀ ਪਰ ਧੰਨਵਾਦ ਇਸ ਕਰਕੇ ਸੀ ਕਿ ਉਸ ਤੋਂ ਬਾਅਦ ਕੁਝ ਨਾ ਕੁਝ ਅੱਛਾ ਚੰਗਾ ਜ਼ਰੂਰ ਹੁੰਦਾ। ਅਤੇ ਫਿਰ ਪਿਤਾ ਨੇ ਕੀ ਕੀਤਾ ਅੱਗੋਂ? ਪਿਤਾ ਨੇ ਫਿਰ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਲਈ ਐਨਾਲਾਈਜ਼ ਕੀਤਾ। ਉਹਨੂੰ ਮਹਿਸੂਸ ਹੁੰਦਾ ਸੀ ਕਿ ਘਰ ਦਾ ਸਾਰਾ ਖਰਚਾ ਮੈਨੂੰ ਹੀ ਚੁੱਕਣਾ ਪੈਂਦਾ, ਇਹਦਾ ਮਤਲਬ ਕੀ ਸੀ? ਉਹ ਧੰਨਵਾਦੀ ਸੀ ਕਿਉਂਕਿ ਉਹਦੇ ਕੋਲ ਰਹਿਣ ਲਈ ਘਰ ਸੀ। ਈਸ਼ਵਰ ਦੀ ਕਿਰਪਾ ਨਾਲ ਉਹਨਾਂ ਦੇ ਲੋਕਾਂ ਨਾਲੋਂ ਬਿਹਤਰ ਹਾਲਾਤ ਸਨ, ਭਾਵੇਂ ਕਿਰਾਏ ਦਾ ਘਰ ਸੀ ਪਰ ਛੱਤ ਸੀ ਉਹਨਾਂ ਕੋਲ ਰਹਿਣ ਲਈ। ਪਰਿਵਾਰ ਦੀ ਜ਼ਿੰਮੇਵਾਰੀ ਉਹਨੂੰ ਇਕੱਲੇ ਨੂੰ ਚੁੱਕਣੀ ਪੈਂਦੀ ਸੀ, ਪਰ ਸ਼ੁਕਰ ਹੈ ਉਹਦੇ ਕੋਲ ਪਰਿਵਾਰ ਤਾਂ ਹੈ, ਬੀਵੀ ਹੈ, ਬੱਚੇ ਹੈ, ਰਿਸ਼ਤੇਦਾਰ ਨੇ, ਆਉਂਦੇ ਜਾਂਦੇ ਨੇ, ਇਸ ਲਈ ਉਹਨੇ ਰੱਬ ਦਾ ਸ਼ੁਕਰਾਨਾ ਕੀਤਾ। ਫਿਰ ਉਹਨੂੰ ਲੱਗਿਆ ਕਿ ਸਾਰੇ ਰਿਸ਼ਤੇਦਾਰ ਸਾਡੇ ਘਰ ਹੀ ਆਉਂਦੇ ਨੇ, ਸਾਰਾ ਖਰਚਾ ਮੈਨੂੰ ਹੀ ਕਰਨਾ ਪੈਂਦਾ, ਅਤੇ ਉਹਨੇ ਸ਼ੁਕਰਾਨਾ ਕੀਤਾ ਕਿ ਕੋਈ ਨਾ ਕੋਈ ਮੇਰਾ ਮਿੱਤਰ ਰਿਸ਼ਤੇਦਾਰ ਆਉਂਦਾ ਹੈ ਜਿਹਦੇ ਨਾਲ ਮੇਰੀ ਸਮਾਜਿਕ ਹੈਸੀਅਤ ਹੈ, ਮੇਰਾ ਦੁੱਖ ਸੁੱਖ ਵੰਡਿਆ ਜਾਂਦਾ ਹੈ, ਅਤੇ ਰੱਬ ਤੇਰਾ ਕੁਟਾਨ ਕੁਟਾਨ ਸ਼ੁਕਰਾਨਾ ਹੈ, ਇੰਨੀਆਂ ਕਿਰਪਾਵਾਂ, ਇੰਨੀਆਂ ਮਿਹਰਬਾਨੀਆਂ ਤੂੰ ਮੇਰੇ 'ਤੇ ਕੀਤੀਆਂ ਅਤੇ ਮੈਂ ਕਦੀ ਤੇਰਾ ਸ਼ੁਕਰ

ਪੁਰਾਣਾ ਨਹੀਂ ਕੀਤਾ। ਅਤੇ ਫਿਰ ਉਸ ਤੋਂ ਬਾਅਦ ਉਸ ਦਾ ਜੀਵਨ ਬਿਲਕੁਲ ਬਦਲ ਗਿਆ। ਨੈਗੇਟਿਵਿਟੀ ਜਿੰਨੀ ਵੀ ਮਰਜ਼ੀ ਹੋ ਜਾਏ ਪਰ ਉਹਦੇ ਵਿੱਚੋਂ ਕੁਝ ਨਾ ਕੁਝ ਪੋਜ਼ਿਟਿਵ, ਹਾਂ ਪੱਕੀ ਸੋਚ ਜ਼ਰੂਰ ਨਿਕਲ ਆਉਂਦੀ ਹੈ। ਬੱਚੇ ਜਿਹੜੇ ਨੇ ਉਹ ਸੱਚਮੁੱਚ ਬੱਚੇ ਹੀ ਹੁੰਦੇ ਨੇ, ਪਰ ਬੱਚੇ ਕਈ ਵਾਰੀ ਸਾਨੂੰ ਬਹੁਤ ਕੁਝ ਸਿਖਾ ਜਾਂਦੇ ਨੇ। ਅਤੇ ਫਿਰ ਅਸੀਂ ਕੀ ਕਰਨਾ, ਅਸੀਂ ਵੀ ਕੁਝ ਨਾ ਕੁਝ ਸਿੱਖਣਾ ਹੈ, ਆਪਣੇ ਆਪ ਨੂੰ ਸਵਾਲ ਕਰਨਾ ਹੈ ਕਿ ਮੈਂ ਐਸਾ ਕਿਉਂ ਹੂੰ, ਇਹ ਜ਼ਰੂਰੀ ਹੈ ਭਲਾ, ਸੁਣ ਕੇ ਦੇਖ।

0: ਲਓ ਜੀ, ਗੀਤ ਦੇ ਜ਼ਰੀਏ ਤੁਸੀਂ ਬਹੁਤ ਕੁਝ ਸਮਝ ਲਿਆ ਹੋਏਗਾ। ਇਸ ਵੇਲੇ ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਪ੍ਰੋਗਰਾਮ ਸੋਹਣੀ ਸਵੇਰ, ਤੇ ਸੋਹਣੀ ਸਵੇਰ ਪ੍ਰੋਗਰਾਮ 'ਚ ਬਹੁਤ ਕੁਝ ਕਰਨਾ ਹਾਲੇ ਬਾਕੀ ਹੈ। ਗੱਲਾਂ ਕਰਨੀਆਂ, ਇਤਿਹਾਸ ਦੇ ਪੰਨੇ ਫਰੋਲਣਾ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇਹਨਾਂ ਬਹੁਤ ਸਾਰੀਆਂ ਗੱਲਾਂ ਲਈ ਬਹੁਤ ਸਾਰਾ ਸਮਾਂ ਚਾਹੀਦਾ, ਪਰ ਇਸ ਵੇਲੇ ਜਿਹੜਾ ਸਮਾਂ ਹੈ ਉਹ ਹੈ ਨਿੱਕੇ ਜਿੰਨੇ ਬ੍ਰੇਕ ਦਾ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ

ਰੁਤਬਾ ਜਾਂ ਸਾਡਾ ਉਸ ਵੇਲੇ ਦੀ ਮਨ ਦੀ ਸਥਿਤੀ ਸਾਡੇ ਡਰਾਈਵਿੰਗ 'ਤੇ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ। ਸੋ ਇਸ ਕਰਕੇ ਜਦੋਂ ਬਹੁਤ ਜ਼ਿਆਦਾ ਖੁਸ਼ ਹੋਵੋ ਉਦੋਂ ਵੀ ਡਰਾਈਵਿੰਗ ਧਿਆਨ ਨਾਲ ਕਰੋ, ਅਤੇ ਜਦੋਂ ਬਹੁਤ ਜ਼ਿਆਦਾ ਉਦਾਸ ਹੋਵੋ ਉਦੋਂ ਵੀ ਡਰਾਈਵਿੰਗ ਧਿਆਨ ਨਾਲ ਕਰੋ। ਅਤੇ ਤੁਸੀਂ ਕਹਿਣਾ ਫਿਰ ਧਿਆਨ ਇਹ ਤਾਂ ਕੰਮ ਚੱਲਦਾ ਹੀ ਰਹਿਣਾ। ਹਾਂ ਹਾਂ, ਬਸ ਇਹ ਗੀਤ ਵਾਂਗ ਸੁਣੋ ਕੀ ਕਹਿੰਦਾ ਹੈ ਖਾਸ, ਜਾਣਦੇ ਹਾਂ।

ਸੜਕਾਂ ਤੇ ਨਹੀਂ, ਆਪਣੀ ਜ਼ਿੰਦਗੀ ਦੇ ਵਿੱਚ ਵੀ ਥੋੜ੍ਹਾ ਜਿਹਾ ਧਿਆਨ ਰੱਖੋ, ਆਸ ਪਾਸ ਕੀ ਹੋ ਰਿਹਾ, ਕੌਣ ਕੀ ਕਰ ਰਿਹਾ ਅਤੇ ਵੀ ਥੋੜ੍ਹੀ ਜਿਹੀ ਨਜ਼ਰ ਰੱਖੋ, ਅਤੇ ਜੇ ਕੋਈ ਗਲਤ ਚੀਜ਼ ਹੋ ਰਹੀ ਹੈ ਤਾਂ ਉਹਦੇ ਬਾਰੇ ਜ਼ਰੂਰ ਧਿਆਨ ਦਿਵਾਓ। ਵੈਸੇ ਤੁਹਾਨੂੰ ਪਤਾ ਹੀ ਹੈ ਕਿ ਗਲੋਬਲ ਸੜਕ ਸੁਰੱਖਿਆ ਹਫ਼ਤਾ ਇਸ ਲਈ ਤੈਅ ਕੀਤਾ ਗਿਆ, ਕਿਉਂ? ਕਿਉਂਕਿ ਇਸ ਮੁਹਿੰਮ ਤਹਿਤ ਟਿਕਾਊ ਅਤੇ ਹਰ ਆਵਾਜਾਈ ਨੂੰ, ਮਤਲਬ ਸੁਰੱਖਿਅਤ ਆਵਾਜਾਈ ਨੂੰ ਉਤਸ਼ਾਹਿਤ ਕਰਨਾ ਹੈ। ਥੀਮ ਇਸ ਵਾਰ ਦਾ ਹੈ ਧਿਆਨ, ਪੈਦਲ ਚੱਲਣ ਅਤੇ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਸੁਰੱਖਿਅਤ ਸੜਕ ਦਾ ਮਾਹੌਲ ਮਿਲ ਸਕੇ। ਅਤੇ ਟ੍ਰੈਫਿਕ ਸੜਕਾਂ 'ਤੇ ਕਿਸੇ ਨੂੰ ਜੇ ਨੁਕਸਾਨ ਹੁੰਦਾ ਤਾਂ ਉਹਦੀ ਮਦਦ ਲਈ ਸੁਰੱਖਿਆ ਕਵਚ ਨਾਲ ਨਾਲ ਹੋਵੇ, ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਮਕਸਦ ਇੱਕੋ ਹੀ ਹੈ ਕਿ ਸੜਕਾਂ 'ਤੇ ਹੁੰਦੇ ਐਕਸੀਡੈਂਟ, ਮੌਤਾਂ ਜਾਂ ਕਿਸੇ ਦਾ ਸਰੀਰ ਦਾ ਅੰਗਹੀਣ ਹੋਣਾ, ਇਹ ਬੜਾ ਖਤਰਨਾਕ ਹੋ ਸਕਦਾ ਹੈ। ਇਸ ਲਈ ਇਹਨਾਂ ਚੀਜ਼ਾਂ ਨੂੰ ਘਟਾਉਣਾ ਹੀ ਇਸ ਦਿਨ ਨੂੰ ਮਨਾਉਣ ਦਾ ਮਕਸਦ ਹੈ। ਅਤੇ ਖਾਸ ਤੌਰ 'ਤੇ ਸਾਰੀਆਂ ਚੀਜ਼ਾਂ ਦਾ ਖਿਆਲ ਅਸੀਂ ਖੁਦ ਰੱਖ ਸਕਦੇ ਹਾਂ, ਜ਼ਰੂਰੀ ਨਹੀਂ ਸਾਰਾ ਕੰਮ ਸਰਕਾਰਾਂ ਹੀ ਕਰਨ। ਅਸੀਂ ਹਾਂ, ਸੜਕਾਂ ਦੀ ਵਰਤੋਂ ਅਸੀਂ ਕਰਦੇ ਹਾਂ ਅਤੇ ਸਾਨੂੰ ਹੀ ਥੋੜ੍ਹਾ ਜਿਹਾ ਜਾਗਰੂਕ ਹੋਣਾ ਚਾਹੀਦਾ ਹੈ। ਸੜਕੀ ਨਿਯਮਾਂ ਦਾ ਪਾਲਣ ਕਰੀਏ, ਰੈੱਡ ਲਾਈਟ ਨੂੰ ਜੰਪ ਨਾ ਕਰੀਏ, ਓਵਰਟੇਕ ਗਲਤ ਤਰੀਕੇ ਨਾਲ ਨਾ ਕਰੀਏ, ਲਾਊਡ ਮਿਊਜ਼ਿਕ ਵਜਾਉਂਦੇ ਹੋਏ ਸ਼ੀਸ਼ੇ ਡਾਊਨ ਕਰਕੇ ਗੱਡੀ ਨੂੰ ਨਾ ਭਜਾਈਏ, ਅਤੇ ਇੰਨਾ ਤੇਜ਼ ਹਾਰਨ ਨਾ ਵਜਾਈਏ ਜਿਹਦੇ ਨਾਲ ਵਾਲੇ ਚੱਲਣ ਵਾਲੇ ਸੜਕਾਂ 'ਤੇ ਉਹਨਾਂ ਦਾ ਮਨ ਦੇ ਵਿੱਚ ਸਹਿਮ ਆ ਜਾਏ ਅਤੇ ਉਹ ਆਪਣਾ ਸੰਤੁਲਨ ਗਵਾ ਬੈਠਣ। ਇਹ ਸਾਰੀਆਂ ਕੋਸ਼ਿਸ਼ਾਂ ਸਾਡੀਆਂ ਹੋ ਸਕਦੀਆਂ ਨੇ, ਕਿਉਂਕਿ ਅਸੀਂ ਇਨਸਾਨ ਹਾਂ, ਅਸੀਂ ਸਮਝਦਾਰ ਹਾਂ, ਅਤੇ ਜੇ ਸਮਝਦਾਰੀ ਇਨਸਾਨ ਵਰਤ ਲਏ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਆਪਣੀ ਨਹੀਂ ਸਾਰਿਆਂ ਦੀ ਬੜੀ ਸੌਖੀ ਹੋ ਸਕਦੀ ਹੈ। ਅਤੇ ਹੁਣ ਗੱਲ ਉਸ ਖਾਸ ਦਿਨ ਦੀ, ਕਿਉਂਕਿ ਵਿਸ਼ਵ ਪ੍ਰਵਾਸੀ ਪੰਛੀ ਦਿਹਾੜਾ ਵੀ ਅੱਜ ਦੇ ਦਿਨ ਮਨਾਇਆ ਜਾਂਦਾ ਹੈ। ਕਿਉਂ ਮਨਾਇਆ ਜਾਂਦਾ ਹੈ? ਖਾਸ ਤੌਰ 'ਤੇ ਕਿਉਂਕਿ ਭਾਰਤ ਦੇ ਵਿੱਚ ਸਾਲ ਦੇ ਵਿੱਚ ਦੋ ਵਾਰ ਜਿਹੜੇ ਨੇ ਪ੍ਰਵਾਸੀ ਪੰਛੀ ਆਉਂਦੇ ਨੇ, ਇੱਕ ਤਾਂ ਬਸੰਤ ਰੁੱਤ ਜਿਹੜਾ ਚੱਲ ਰਿਹਾ 9 ਮਈ ਨੂੰ ਇਹ ਦਿਨ, ਅਤੇ ਖਾਸ ਤੌਰ 'ਤੇ ਸਰਦੀਆਂ ਦੀ ਗੱਲ ਕਰੀਏ ਤਾਂ 10 ਅਕਤੂਬਰ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਹੈ। ਕਿਉਂਕਿ ਪ੍ਰਵਾਸੀ ਪੰਛੀ ਜਿਹੜੇ ਨੇ ਪਤਾ ਨਹੀਂ ਕਿੰਨੀ ਦੂਰੋਂ ਉੱਡ ਕੇ ਆਉਂਦੇ ਨੇ, ਉਹਨਾਂ ਲਈ ਕੋਈ ਸਰਹੱਦਾਂ ਨਹੀਂ, ਕੋਈ ਹੱਦਾਂ ਨਹੀਂ, ਬਸ ਇੱਛਾ ਹੈ, ਸ਼ਕਤੀ ਹੈ ਕਿ ਸੁਰੱਖਿਅਤ ਰਹਿਣਾ ਹੈ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਨਮ ਦੇਣਾ ਹੈ। ਇਹ ਪੰਛੀ ਦਿਹਾੜਾ ਮਨਾਉਣ ਦਾ ਮਕਸਦ ਕੀ ਹੈ? ਕੀ ਉਹ ਆਬਜ਼ਰਵੇਸ਼ਨ ਕਰਨੀ ਕਿ ਕਿੰਨੀ ਦੂਰੋਂ ਚੱਲ ਕੇ ਆਉਂਦੇ ਨੇ, ਚੱਲ ਕੇ ਨਹੀਂ ਮਤਲਬ ਉੱਡ ਕੇ, ਤੁਸੀਂ ਕਹਿਣਾ ਕਿ ਉੱਡ ਕੇ ਆਉਂਦੇ ਨੇ, ਕਿਵੇਂ ਉਹਨਾਂ ਨੂੰ ਰਸਤੇ ਯਾਦ ਰਹਿੰਦੇ ਨੇ, ਕਿਵੇਂ ਉਹ ਸਾਰੇ ਜੀਵਨ ਨੂੰ, ਜੀਵਨ ਚੱਕਰ ਨੂੰ ਪੂਰਾ ਕਰਦੇ ਨੇ ਅਤੇ ਕੁਝ ਸਮਾਂ ਠਹਿਰਾਅ ਤੋਂ ਬਾਅਦ ਫਿਰ ਆਪਣੇ ਵਾਪਸ ਦੇਸ਼ ਚਲੇ ਜਾਂਦੇ ਨੇ। ਉਹਨਾਂ ਦੇ ਰਿਕਾਰਡ ਨੂੰ ਰੱਖਣਾ ਅਤੇ ਉਹਨਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਇਹ ਉਪਰਾਲਾ ਕੀਤਾ ਜਾਂਦਾ ਹੈ। ਖਾਸ ਤੌਰ 'ਤੇ ਅੱਜ ਦੇ ਦਿਨ ਉਸ ਨੂੰ ਯਾਦ ਕਰਵਾਇਆ ਜਾਂਦਾ ਹੈ। ਪੰਛੀਆਂ ਦੀ ਗੱਲ ਤੁਰੀ ਹੈ ਅਤੇ ਫਿਰ ਆਓ ਫਿਰ ਕੁਝ ਇੱਕ ਪਿਆਰਾ ਜਿਹਾ ਗੀਤ ਵੀ ਸੁਣ ਲਈਏ।

ਅੱਜ ਇਸ ਵੇਲੇ ਸੋਹਣੀ ਸਵੇਰ ਪ੍ਰੋਗਰਾਮ ਤੋਂ ਸੁਣ ਰਹੇ ਹੋ ਤੇ ਅੱਜ ਦੇ ਇਤਿਹਾਸ ਦੇ ਪੰਨਿਆਂ ਤੇ ਝਾਤ ਮਾਰ ਰਹੇ ਹਾਂ। ਇਤਿਹਾਸ ਦੇ ਪੰਨੇ ਸੁਨਹਿਰੀ ਅੱਖਰਾਂ ਦੇ ਵਿੱਚ ਇੰਨੇ ਸੋਹਣੇ ਲਿਖੇ ਹੋਏ ਨੇ ਕਿ ਦਿਲ ਕਰਦਾ ਹੈ ਕਿ ਇਹਨਾਂ ਪੰਨਿਆਂ ਨੂੰ ਫਰੂਲ ਕੇ ਪੜ੍ਹਦੇ ਜਾਈਏ। ਮੇਰਾ ਸਾਰਾ ਅਹੰਕਾਰ ਦੋ ਡੂਬੋ ਚਕਸ਼ੂਓਂ ਕੇ ਜਲ ਮੇਂ ਗੌਰਵ ਮੰਡਿਤ ਹੋਣੇ ਮਿਹਨਤ ਮੈਨੇ ਨਿਜ ਅਪਮਾਨ ਕੀਆ ਹੈ ਘਿਰਾ ਰਹਾ ਅਪਨੇ ਮੇਂ ਕੇਵਲ ਮੈਂ ਤੋ ਅਵਿਰਲ ਪਲ ਪਲ ਮੇਂ ਮੇਰਾ ਸਾਰਾ ਅਹੰਕਾਰ ਦੋ ਡੂਬੋ ਚਕਸ਼ੂਓਂ ਕੇ ਜਲ ਮੇਂ ਅਪਨਾ ਕਰੂੰ ਪ੍ਰਚਾਰ ਨਹੀਂ ਮੈਂ ਖੁਦ ਅਪਨੇ ਹੀ ਕਰਮੋ ਸੇ ਕਰੋ ਪੂਰਨ ਤੁਮ ਆਪਣੀ ਇੱਛਾ ਮੇਰੀ ਜਿਮ ਚਰਿਆ ਸੇ ਚਾਹੂੰ ਤੁਮਸੇ ਚਰਮ ਸ਼ਾਂਤੀ ਮੈਂ ਪਰਮ ਕਾਂਤੀ ਨਿਜ ਪ੍ਰਾਣੋ ਮੇਂ ਰੱਖੇ ਆੜ ਮੇਂ ਮੁਝਕੋ ਆਓ ਹਿਰਦੇ ਪਦਮ ਦਲ ਮੇਂ ਮੇਰਾ ਸਾਰਾ ਅਹੰਕਾਰ ਦੋ ਡੁਬੋ ਚਕਸ਼ੂਆਂ ਕੇ ਜਲ ਮੇਂ। ਇਹ ਕਿਹਦੀ ਰਚਨਾ ਹੈ? ਜਿਨ੍ਹਾਂ ਨੇ ਪੜ੍ਹਿਆ ਹੈ ਉਹਨਾਂ ਨੂੰ ਅੰਦਾਜ਼ਾ ਲੱਗ ਗਿਆ ਹੋਣਾ ਕਿ ਮਹਾਨ ਉਸ ਸ਼ਖਸੀਅਤ ਜਿਹੜੇ ਨੋਬਲ ਪੁਰਸਕਾਰ ਵਿਜੇਤਾ 1913 ਦੇ ਵਿੱਚ ਇਹ ਨੋਬਲ ਪੁਰਸਕਾਰ ਉਹਨਾਂ ਨੂੰ ਮਿਲਿਆ, ਜਿਹੜਾ ਪਹਿਲਾ ਏਸ਼ੀਅਨ ਬੰਦਾ ਸੀ ਜਿਹਨੇ ਇਹ ਨੋਬਲ ਪੁਰਸਕਾਰ ਹਾਸਲ ਕੀਤਾ। ਗੁਰੂ ਰਬਿੰਦਰ ਨਾਥ ਟੈਗੋਰ ਦੀ ਗੱਲ ਕਰ ਰਹੇ ਹਾਂ। ਮਹਾਨ ਕਵੀ, ਫਿਲੋਸਫਰ ਅਤੇ ਆਰਟਿਸਟ ਸਾਹਿਤ ਦੁਨੀਆ ਦੇ ਵਿੱਚ

ਲੈ ਜੀ ਇਸ ਵੇਲੇ ਸੋਹਣੀ ਸਵੇਰ ਪ੍ਰੋਗਰਾਮ ਤੋਂ ਸੁਣ ਰਹੇ ਹਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਗਰਮੀਆਂ ਦੀ ਰੁੱਤ ਚੱਲ ਰਹੀ ਹੈ, ਸਾਰੇ ਤੁਹਾਨੂੰ ਕਹਿੰਦੇ ਨੇ ਠੰਡਾ ਪੀਓ, ਫਲ ਫਰੂਟ ਖਾਓ। ਫਲ ਫਰੂਟ ਤੋਂ ਮੈਨੂੰ ਯਾਦ ਆਇਆ ਕਿ ਫਲ ਫਰੂਟ ਥੋੜ੍ਹੇ ਨਹੀਂ, ਬਹੁਤ ਜ਼ਿਆਦਾ ਧਿਆਨ ਨਾਲ ਖਾਣ ਦਾ ਸਮਾਂ ਹੈ। ਕਿਉਂ ਕਿਉਂ? ਕਿਉਂਕਿ ਬਹੁਤ ਕੁਝ ਐਸਾ ਹੈ ਜਿਹੜਾ ਸਾਡੇ ਸਰੀਰ ਲਈ ਜ਼ਿਆਦਾ ਫਾਇਦੇਮੰਦ ਨਹੀਂ ਹੈ। ਅਤੇ ਅੱਜ ਕੱਲ੍ਹ ਜਿਹੜਾ ਸੀਜ਼ਨ ਹੈ ਉਹ ਤਰਬੂਜ ਦਾ ਹੈ, ਦੁਮਾਣੇ ਦਾ ਹੈ, ਵਾਟਰਮੈਲਨ ਦਾ ਹੈ। ਅਤੇ ਇਹ ਸਾਨੂੰ ਮਿੱਠਾ ਮਿੱਠਾ ਲੱਗੇ ਤਾਂ ਚੰਗਾ ਲੱਗਦਾ, ਲਾਲ ਲਾਲ ਲੱਗੇ ਤਾਂ ਚੰਗਾ ਲੱਗਦਾ ਹੈ, ਪਰ ਖਾਣ ਤੋਂ ਪਹਿਲਾਂ ਥੋੜ੍ਹਾ ਜਿਹਾ ਅਲਰਟ ਹੋ ਜਾਣਾ। ਜੇਕਰ ਇਹ ਜਿਹੜਾ ਦੁਆਣਾ ਹੈ, ਤਰਬੂਜ ਹੈ, ਜੇਕਰ ਇਹਦੇ ਕੋਲੋਂ ਜਾਂ ਕੱਟਣ ਤੋਂ ਬਾਅਦ ਤੁਹਾਨੂੰ ਸੜੀ ਹੋਈ ਮੱਛੀ ਜਾਂ ਲਸਣ ਜਾਂ ਕਿਸੇ ਤਰ੍ਹਾਂ ਦੀ ਰਸਾਇਣਿਕ ਖਾਦ ਦੀ ਤਿੱਖੀ ਜਿਹੀ ਸਮੈਲ ਆਉਂਦੀ ਹੈ ਤਾਂ ਇਹਨੂੰ ਨਹੀਂ ਖਾਣਾ, ਇਹ ਜਾਨਲੇਵਾ ਹੋ ਸਕਦਾ ਹੈ। ਜਦੋਂ ਇਹਨੂੰ ਕੱਟਦੇ ਹਾਂ ਤਾਂ ਅੰਦਰ ਕਾਲੇ ਗਹਿਰੇ ਧੱਬੇ ਜਾਂ ਨੀਲਾ ਹਰਾ ਰੰਗ ਦਿਖੇ ਤਾਂ ਇਹਦੇ ਵਿੱਚ ਰਸਾਇਣ ਹੋਣ ਦੇ ਸੰਕੇਤ ਨੇ। ਸਵਾਦ ਦੇ ਵਿੱਚ ਥੋੜ੍ਹਾ ਜਿਹਾ ਕੜਵਾ, ਤਿੱਖਾ ਜਾਂ ਅਜੀਬ ਜਿਹਾ ਸਵਾਦ ਲੱਗੇ ਤਾਂ ਉਹਨੂੰ ਤੁਰੰਤ ਬਾਹਰ ਥੁੱਕ ਦੇਣਾ ਅਤੇ ਮੂੰਹ ਧੋ ਲੈਣਾ, ਇਹ ਖਤਰਨਾਕ ਹੋ ਸਕਦਾ ਹੈ। ਜੇਕਰ ਤਰਬੂਜ ਨੂੰ ਲੈਣ ਤੋਂ ਪਹਿਲਾਂ ਥੋੜ੍ਹਾ ਜਿਹਾ ਪੈਨੀ ਨਜ਼ਰ ਰੱਖ ਲਈਏ, ਯਾਨੀ ਤਰਬੂਜ ਦੇ ਵਿੱਚ ਜੇ ਚੈੱਕ ਕਰ ਲਈਏ ਸਾਈਡਾਂ 'ਤੇ ਕੋਈ ਨਿੱਕੀ ਜਿਹੀ ਮੋਰੀ ਤਾਂ ਨਹੀਂ ਨਿਕਲੀ ਹੋਈ, ਜੇ ਉਹਦੇ ਵਿੱਚ ਤੁਹਾਨੂੰ ਛੋਟੇ ਛੋਟੀਆਂ ਮੋਰੀਆਂ ਜਾਂ ਛੇਦ ਨਜ਼ਰ ਆਉਂਦੇ ਹੈ ਤਾਂ ਹੋ ਸਕਦਾ ਇਸ ਨੂੰ ਇੰਜੈਕਸ਼ਨ ਲੱਗਿਆ ਹੋਵੇ ਅਤੇ ਦਵਾ ਪਾਈ ਹੋਏਗੀ ਇਹਦੇ 'ਚ। ਸੋ ਖਾਣਾ ਜ਼ਰੂਰ ਹੈ

0: ਪਰ ਥੋੜ੍ਹਾ ਜਾਂਚ ਅਤੇ ਪਰਖ ਕੇ ਗਰਮੀ ਲੱਗੇ ਸੜਕ 'ਤੇ ਚੱਲਦਿਆਂ ਚੱਲਦਿਆਂ ਗੰਨੇ ਦਾ ਰਸ ਪੀਣ ਨੂੰ ਦਿਲ ਕਰੇ ਤਾਂ ਫਿਰ ਦੇਖ ਲੈ ਨਾ ਰੇੜੀ ਸਾਫ਼ ਸੁਥਰੀ ਹੈ ਕਿ ਨਹੀਂ, ਕਿਉਂਕਿ ਇਹੀ ਰੁੱਤ ਹੁੰਦੀ ਹੈ ਜਦੋਂ ਖਾਣ ਪੀਣ ਤੋਂ ਹੀ ਸਾਰੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ। ਸੋ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਹੈ। ਅਤੇ ਇੱਕ ਹੋਰ ਜ਼ਰੂਰੀ ਕੰਮ ਤੋਂ ਮੈਨੂੰ ਯਾਦ ਆਇਆ ਵੀ ਕੱਲ੍ਹ ਵੀ ਖਾਸ ਦਿਨ ਹੈ, ਕੱਲ੍ਹ 10 ਮਈ ਹੈ। ਤੁਸੀਂ ਕਹਿਣਾ ਕਿਹੜਾ ਖਾਸ ਦਿਨ ਹੈ, ਕੱਲ੍ਹ ਤਾਂ ਐਤਵਾਰ ਹੈ। ਬਸ ਐਤਵਾਰ ਹੈ, ਛੁੱਟੀ ਹੈ। ਹਾਂ ਹਾਂ ਨਹੀਂ, ਛੁੱਟੀ ਨਹੀਂ ਹੈ ਮਹਾਰਾਜ, ਬਹੁਤ ਖਾਸ ਦਿਨ ਹੈ। ਮਈ ਦਾ ਦਿਹਾੜਾ ਹੈ ਅਤੇ 10 ਮਈ ਦਾ ਦਿਨ ਖਾਸ ਤੌਰ 'ਤੇ ਮਦਰਸ ਡੇ ਦੇ ਨਾਲ ਨਾਲ ਸ਼ਾਇਦ ਨਹੀਂ ਯਕੀਨਨ ਜਾਣਦੇ ਹਾਂ। ਸੋ ਅੱਜ ਥੋੜ੍ਹੀ ਜਿਹੀ ਪਲਾਨਿੰਗ ਕਰ ਲਿਓ, ਜੇ ਆਪਣੇ ਮਾਂ ਬਾਪ ਨੂੰ ਕਦੀ ਨਹੀਂ ਮਿਲੇ, ਬਹੁਤ ਸਮਾਂ ਹੋ ਗਿਆ, ਤਾਂ ਕੱਲ੍ਹ ਉਹਨਾਂ ਨੂੰ ਮਿਲਣ ਦਾ ਮੌਕਾ ਬਣਾ ਲਈਓ। ਜੇ ਦੂਰ ਬੈਠੇ ਹੋ ਤਾਂ ਫੋਨ ਕਾਲ ਕਰਕੇ, ਵੀਡੀਓ ਕਾਲ ਕਰਕੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰ ਦਿਓ। ਕਿਉਂ ਭਲਾ? ਕਿਉਂਕਿ ਜੇ ਉਹ ਨਾ ਹੁੰਦੇ ਤਾਂ ਅਸੀਂ ਕਦੀ ਨਾ ਹੁੰਦੇ। ਸੋ ਸਾਨੂੰ ਇਸ ਧਰਤੀ 'ਤੇ ਰਹਿਣ ਦਾ, ਵਧਣ ਫੁੱਲਣ ਦਾ, ਸੋਹਣੀ ਧਰਤੀ ਦੇਖਣ ਦਾ, ਜੀਵਨ ਦਾ ਆਨੰਦ ਮਾਣਨ ਦਾ ਮੌਕਾ ਮਿਲਿਆ ਹੈ, ਤਾਂ ਇਸ ਲਈ ਮਾਂ ਬਾਪ ਦਾ ਸ਼ੁਕਰਾਨਾ ਕਰਨਾ ਜਿਹੜਾ ਹੈ ਬਹੁਤ ਜ਼ਰੂਰੀ ਹੈ। ਅਤੇ ਮਾਂ ਦੇ ਹੱਥ ਦੀ ਰੋਟੀ ਬਹੁਤ ਕੁਛ ਚੇਤੇ ਆਉਂਦਾ ਹੈ ਜਦੋਂ ਆਪਾਂ ਦੂਰ ਹੁੰਦੇ ਹਾਂ, ਪਰ ਜਿਹੜੇ ਨੇੜੇ ਨੇ ਉਹ ਹੋਰ ਨੇੜੇ ਹੋ ਜਾਈਓ, ਜਿਹੜੇ ਦੂਰ ਹੋ ਉਹ ਦੂਰ ਬੈਠੇ ਵੀ ਨੇੜਤਾ ਦਾ ਅਹਿਸਾਸ ਕਰਵਾਈਓ। ਇਸ ਖਾਸ ਦਿਨ ਲਈ ਐਡਵਾਂਸ ਦੀ ਮੁਬਾਰਕ।
1: ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਅਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਅਤੇ ਹੁਣ ਜਦੋਂ ਬਾਹਰ ਆ ਗਿਆ ਇਕੱਲਾ ਆਟਾ ਗੁੰਨਦਾ ਅਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।

0: नमस्कार,
1: आकाशवाणी से पेश है खबरनामा।
0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੁਵਿੰਦੂ ਅਧਿਕਾਰੀ ਸਵੇਰੇ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ। ਤਮਿਲਨਾਡੂ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਅਤੇ ਫੁੱਟਬਾਲ ਵਿੱਚ ਭਾਰਤ ਨੇ ਔਰਤਾਂ ਦੇ AFC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰੀ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਸੁਵਿੰਦੂ ਅਧਿਕਾਰੀ ਅੱਜ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਿਨ ਨਵੀਨ, ਕੇਂਦਰੀ ਮੰਤਰੀਆਂ ਅਤੇ ਸਾਰੇ NDA ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਸਹੁੰ ਚੁੱਕ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਣਾ ਅਤੇ ਇਸ ਵਿੱਚ ਦੇਸ਼ ਭਰ ਤੋਂ ਲੱਖਾਂ ਪਾਰਟੀ ਸਮਰਥਕਾਂ, ਸਿਆਸੀ ਨੇਤਾਵਾਂ ਅਤੇ ਪਤਵੰਤਿਆਂ ਦੇ ਆਉਣ ਦੀ ਉਮੀਦ ਹੈ। ਰਾਜਪਾਲ RN ਰਵੀ ਮੁੱਖ ਮੰਤਰੀ ਅਤੇ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। ਇਸ ਦੌਰਾਨ ਨਵੇਂ ਚੁਣੇ ਗਏ ਸੰਸਦੀ ਪਾਰਟੀ ਦੇ ਨੇਤਾ ਸੁਵਿੰਦੂ ਅਧਿਕਾਰੀ ਨੇ ਐਲਾਨ ਕੀਤਾ ਕਿ ਇੱਕ ਸੇਵਾ ਮੁਕਤ ਜੱਜ ਦੀ ਅਗਵਾਈ ਵਾਲਾ ਕਮਿਸ਼ਨ ਰਾਜ ਵਿੱਚ ਸੰਸਥਾਗਤ ਭ੍ਰਿਸ਼ਟਾਚਾਰ ਦੀ ਜਾਂਚ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ RG ਕਾਰ ਹਸਪਤਾਲ ਅਤੇ ਸੰਦੇਸ਼ ਖਲੀ ਵਿੱਚ ਵਾਪਰੀਆਂ ਘਟਨਾਵਾਂ ਦੀ ਵੀ ਜਾਂਚ ਸ਼ੁਰੂ ਕੀਤੀ ਜਾਏਗੀ। ਅਧਿਕਾਰੀ ਨੇ ਅਹਿਦ ਲਿਆ ਕਿ ਪਾਰਟੀ ਦੇ ਚੋਣ

0: ਅਨੁਰੋਧ ਪੱਤਰ ਵਿੱਚ ਕੀਤੇ ਸਾਰੇ ਵਾਅਦੇ ਸਮੇਂ ਸਿਰ ਪੂਰੇ ਕੀਤੇ ਜਾਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੱਛਮ ਬੰਗਾਲ ਵਿੱਚ ਭਾਜਪਾ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰੇਗੀ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਸਭ ਤੋਂ ਵੱਡੇ ਪਾੜੇ ਨੂੰ ਦੂਰ ਕਰੇਗੀ। ਕੱਲ੍ਹ ਕੋਲਕਾਤਾ ਵਿੱਚ ਨਵੇਂ ਚੁਣੇ ਗਏ ਭਾਜਪਾ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਭਾਜਪਾ ਦੀ ਜਿੱਤ ਸੰਗਠਨ ਦਾ ਪਸਾਰ ਕਰਨ ਜਾਂ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਕਰਨ ਬਾਰੇ ਨਹੀਂ ਹੈ, ਸਗੋਂ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਬਾਰੇ ਹੈ।
1: घुसपैठिया मुक्त बंगाल, सुरक्षित महिला और सुरक्षित जनता, ये हमारा वादा है। हमने बंगाल के आर्ष दृष्टाओं ने जो सोनार बांग्ला का संकल्प और स्वप्न देखा है, हम सब की जिम्मेदारी है कि हम सोनार बांग्ला को जमीन पर उतारने के लिए अपना सबसे अच्छा परफॉर्मेंस बंगाल की जनता को दें।
0: ਗ੍ਰਹਿ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਬੰਦ ਪਈਆਂ ਯੋਜਨਾਵਾਂ ਨੂੰ ਭਾਜਪਾ ਸਰਕਾਰ ਮੁੜ ਸ਼ੁਰੂ ਕਰਕੇ ਪੱਛਮੀ ਬੰਗਾਲ ਦੀ ਜਨਤਾ ਦੀਆਂ ਸਾਰੀਆਂ ਆਸਾਂ ਉਮੀਦਾਂ ਨੂੰ ਪੂਰਾ ਕਰਨ ਦਾ ਕੰਮ ਕਰੇਗੀ।
1: आधुनिक खेती बंगाल तक पहुंची ही नहीं है, इंडस्ट्रीज बंगाल से भाग गई है, इंफ्रास्ट्रक्चर डेवलप करने का विजन ही नहीं है और महिला सुरक्षा और नागरिक सुरक्षा पाताल तक नीचे पहुंच गई। ये सारे मुद्दे भारतीय जनता पार्टी ने अपने संकल्प पत्र के अंदर लिए हैं और मुझे विश्वास है कि भाजपा सरकार मोदी जी के नेतृत्व में ये डबल इंजन की सरकार बनकर दिन दूनी रात चौगुनी बंगाल को प्रगति की दिशा में ले जाएगी।
0: ਤਮਿਲਨਾਡੂ ਵਿੱਚ ਟੀਵੀ ਕੇ ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾਵਾਂ ਜਾਰੀ ਨੇ। ਨਵਾਂ ਮੋੜ ਉਦੋਂ ਆਇਆ ਜਦੋਂ IUML ਨੇ ਟੀਵੀ ਕੇ ਨੂੰ ਸਰਕਾਰ ਬਣਾਉਣ ਲਈ ਹਮਾਇਤ ਦੇਣ ਦੀਆਂ ਖ਼ਬਰਾਂ ਨੂੰ ਰੱਦ ਕਰ ਦਿੱਤਾ। ਇਹ ਵੀ ਖ਼ਬਰਾਂ ਆ ਰਹੀਆਂ ਨੇ ਕਿ ਅੱਜ ਹੋਣ ਵਾਲਾ ਸਹੁੰ ਚੁੱਕ ਸਮਾਗਮ ਨਹੀਂ ਹੋਏਗਾ। ਇਸ ਤੋਂ ਪਹਿਲਾਂ ਟੀਵੀ ਕੇ ਨੇ ਦਾਅਵਾ ਕੀਤਾ ਸੀ ਕਿ ਅਦਾਕਾਰ ਤੋਂ ਸਿਆਸਤਦਾਨ ਬਣੇ ਸੀ ਜੋਸਫ ਵਿਜੇ ਨੇ ਕੱਲ੍ਹ ਇੱਕ ਵਾਰ ਫਿਰ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਕੋਲ ਬਹੁਮਤ ਹੈ। ਇਸ ਦੌਰਾਨ ਪ੍ਰੋਫੈਸਰ ਖਾਦਰ ਮੋਹੀਦੀਨ ਦੀ ਅਗਵਾਈ ਵਾਲੀ IUML ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਟੀਵੀਕੇ ਨੂੰ ਸਮਰਥਨ ਪੱਤਰ ਨਹੀਂ ਦਿੱਤਾ। ਇੱਕ ਹੋਰ ਹੈਰਾਨੀਜਨਕ ਕਦਮ ਵਿੱਚ AMMK ਪਾਰਟੀ ਦੇ ਨੇਤਾ TTV ਦਿਨਾਕਰਨ ਨੇ ਰਾਜਪਾਲ ਨਾਲ ਸੰਪਰਕ ਕੀਤਾ ਅਤੇ AIADMK ਦੇ ਜਨਰਲ ਸਕੱਤਰ ਏਡਾਪੱਡੀ ਪਲਾਨੀਸਵਾਮੀ ਨੂੰ ਨਵਾਂ ਮੁੱਖ ਮੰਤਰੀ ਬਣਾਉਣ ਲਈ ਮੰਨਾਰ ਕਦੂਈ ਤੋਂ ਚੁਣੇ ਗਏ ਇਕਲੌਤੇ ਵਿਧਾਇਕ ਦਾ ਸਮਰਥਨ ਪੱਤਰ ਸੌਂਪਿਆ। ਕੇਰਲ ਵਿੱਚ ਨਵੀਂ ਸਰਕਾਰ ਦੇ ਗਠਨ ਬਾਰੇ ਵਿਚਾਰ ਵਟਾਂਦਰਾ ਚੱਲ ਰਿਹਾ। UDF ਵਿੱਚ ਮੁੱਖ ਪਾਰਟੀ ਕਾਂਗਰਸ ਵੱਲੋਂ ਐਤਵਾਰ ਤੱਕ ਆਪਣੇ ਨੇਤਾ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਇਸ ਦੌਰਾਨ ਅਸਾਮ ਵਿੱਚ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗਠਜੋੜ ਸਰਕਾਰ ਮੰਗਲਵਾਰ ਨੂੰ ਲਗਾਤਾਰ ਤੀਜੇ ਕਾਰਜਕਾਲ ਲਈ ਸਹੁੰ ਚੁੱਕੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੁੰ ਚੁੱਕ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਸਰਕਾਰ ਨੇ ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਨੂੰ ਅਗਲਾ ਚੀਫ ਆਫ ਡਿਫੈਂਸ ਸਟਾਫ CDS ਨਿਯੁਕਤ ਕੀਤਾ ਹੈ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਉਹ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਉਣਗੇ। ਲੈਫਟੀਨੈਂਟ ਜਨਰਲ ਸੁਬਰਾਮਣੀ ਭਾਰਤੀ ਫੌਜ ਦੇ ਇੱਕ ਬਹੁਤ ਹੀ ਤਜਰਬੇਕਾਰ ਅਤੇ ਪ੍ਰਤਿਸ਼ਠਿਤ ਅਧਿਕਾਰੀ ਨੇ। ਉਹ ਇਸ ਸਮੇਂ ਸਤੰਬਰ 2025 ਤੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿੱਚ ਫੌਜੀ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਨੇ। ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੂੰ ਸਮੁੰਦਰੀ ਫੌਜ ਮੁਖੀ ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਵਾਈਸ ਐਡਮਿਰਲ ਸਵਾਮੀਨਾਥਨ ਇਸ ਸਮੇਂ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦੇ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾ ਨਿਭਾ ਰਹੇ ਨੇ। ਉਨ੍ਹਾਂ ਦੀ ਭਾਰਤੀ ਸਮੁੰਦਰੀ ਫੌਜ ਵਿੱਚ ਕਰੀਬ 4 ਦਹਾਕੇ ਦੀ ਸ਼ਾਨਦਾਰ ਸੇਵਾ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਆਕਾਸ਼ਵਾਣੀ ਅੱਜ ਆਪਣੀ ਸਥਾਪਨਾ ਅਤੇ 90 ਸਾਲ ਪੂਰੇ ਹੋਣ ਨੂੰ ਮਨਾ ਰਿਹਾ ਹੈ। ਆਕਾਸ਼ਵਾਣੀ ਦੀ ਸਥਾਪਨਾ 8 ਮਈ 1936 ਨੂੰ ਆਲ ਇੰਡੀਆ ਰੇਡੀਓ ਦੇ ਰੂਪ ਵਿੱਚ ਹੋਈ ਸੀ। ਅੱਜ ਇਸ ਖੁਸ਼ੀ ਦੇ ਦਿਹਾੜੇ 'ਤੇ ਆਕਾਸ਼ਵਾਣੀ ਦੇ ਪੰਜਾਬ ਸਥਿਤ ਮੁੱਖ ਸਟੇਸ਼ਨ ਜਲੰਧਰ ਅਤੇ ਪਟਿਆਲਾ ਵਿੱਚ ਇੱਕ ਵਾਕੇਥੋਨ ਕਰਾਈ ਗਈ, ਜਿਸ ਨੂੰ ਪੰਜਾਬ ਦੇ ਕਲਸਟਰ ਹੈੱਡ ਅਤੇ DDG ਸ਼੍ਰੀ ਰਣਜੀਤ ਮੀਨਾ, ਦੂਰਦਰਸ਼ਨ ਦੀ DDG RL ਜਾਰੰਗਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੱਜ ਦੋਵਾਂ ਥਾਵਾਂ 'ਤੇ ਇਸ ਵਾਕੇਥੋਨ ਵਿੱਚ ਆਕਾਸ਼ਵਾਣੀ ਸਟੇਸ਼ਨਾਂ ਦੇ ਮੁਲਾਜ਼ਮਾਂ ਸਮੇਤ ਪ੍ਰੋਗਰਾਮ ਪੇਸ਼ਕਰਤਾਵਾਂ ਅਤੇ ਬਹੁਤ ਸਾਰੇ ਸਰੋਤਿਆਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ। ਇਸ ਮੌਕੇ ਜਲੰਧਰ FM ਰੇਨਬੋ ਦੇ ਸਟੂਡੀਓਜ਼ ਤੋਂ ਲਾਈਵ ਪ੍ਰੋਗਰਾਮ ਵੀ ਕੀਤਾ ਗਿਆ, ਜਿਸ ਦਾ ਸਰੋਤਿਆਂ ਨੇ ਬੇਹੱਦ ਆਨੰਦ ਮਾਣਿਆ। ਜ਼ਿਕਰਯੋਗ ਹੈ ਕਿ ਆਕਾਸ਼ਵਾਣੀ ਦੀ ਸਥਾਪਨਾ 8 ਮਈ 1936 ਨੂੰ ਆਲ ਇੰਡੀਆ ਰੇਡੀਓ ਦੇ ਰੂਪ ਵਿੱਚ ਹੋਈ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਨੇ ਲਗਾਤਾਰ ਲੋਕ ਸੇਵਾ ਦੇ ਮਿਸ਼ਨ ਨੂੰ ਨਿਭਾਉਂਦਿਆਂ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਦੇਸ਼ ਸਮੇਤ ਪੰਜਾਬ ਭਰ ਵਿੱਚ ਲੋਕਾਂ ਤੱਕ ਹਰ ਜ਼ਰੂਰੀ ਸੂਚਨਾ ਪਹੁੰਚਾਉਣਾ, ਖਾਸ ਕਰਕੇ ਹਰੀ ਕ੍ਰਾਂਤੀ ਦੌਰਾਨ ਕਿਸਾਨਾਂ ਤੱਕ ਨਵੀਆਂ ਜਾਣਕਾਰੀਆਂ ਪਹੁੰਚਾਉਣ, ਜੰਗਾਂ ਸਮੇਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੋਰਨਾਂ ਜਾਣਕਾਰੀਆਂ ਸਾਂਝੀਆਂ ਕਰਨ ਵਿੱਚ ਇਸ ਦੀ ਭੂਮਿਕਾ ਕਾਬਿਲੇ ਤਾਰੀਫ ਰਹੀ ਹੈ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਅਤੇ ਹੋਰ ਸੰਕਟਕਾਲੀਨ ਹਾਲਾਤ ਵਿੱਚ ਵੀ ਆਕਾਸ਼ਵਾਣੀ ਨੇ ਸਮੇਂ ਸਿਰ ਸਹੀ ਜਾਣਕਾਰੀ ਪਹੁੰਚਾ ਕੇ ਸਮਾਜ ਲਈ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ ਹੈ। ਸੁਪਰੀਮ ਕੋਰਟ ਨੇ ਪੰਜਾਬ ਵਿੱਚ

ਕੱਲ੍ਹ ਨਵੀਂ ਦਿੱਲੀ ਵਿੱਚ ਯੂਰਪ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸੋਮਨਾਥ ਮੰਦਿਰ ਦੀ ਮੁੜ ਉਸਾਰੀ ਦੀ 75ਵੀਂ ਵਰ੍ਹੇਗੰਢ ਸੋਮਨਾਥ ਅੰਮ੍ਰਿਤ ਪਰਵ 2026 ਕੱਲ੍ਹ ਅਧਿਕਾਰਿਕ ਤੌਰ 'ਤੇ ਸ਼ੁਰੂ ਹੋ ਗਿਆ। 5 ਦਿਨਾਂ ਦੇ ਇਸ ਜਸ਼ਨ ਵਿੱਚ ਮੰਦਿਰ ਵਿੱਚ ਵੈਦਿਕ ਮੰਤਰਾਂ ਅਤੇ ਰੂਹਾਨੀ ਊਰਜਾ ਦਰਮਿਆਨ ਦੇਸ਼ ਭਰ ਦੇ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਰਹੇ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਅਤੇ ਯੂਕਰੇਨ ਦਰਮਿਆਨ 3 ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਇਹ ਅਸਥਾਈ ਜੰਗਬੰਦੀ 9 ਤੋਂ 11 ਮਈ ਤੱਕ ਰਹੇਗੀ, ਜਿਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸਾਰੀਆਂ ਫੌਜੀਆਂ ਕਾਰਵਾਈਆਂ ਨੂੰ ਰੋਕ ਦਿੱਤਾ ਜਾਏਗਾ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਸ ਤਜਵੀਜ਼ ਪੇਸ਼ ਕੀਤੀ ਸੀ ਅਤੇ ਇਸ ਵਿੱਚ ਦੋਵਾਂ ਪਾਸਿਆਂ ਤੋਂ 1,000 ਕੈਦੀਆਂ ਦਾ ਵਟਾਂਦਰਾ ਸ਼ਾਮਿਲ ਹੋਏਗਾ। ਖੇਡਾਂ ਵਿੱਚ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਨਾਲ ਸ਼ਾਮੀ 7:30 ਵਜੇ ਹੋਏਗਾ। ਫੁੱਟਬਾਲ ਵਿੱਚ ਭਾਰਤ ਨੇ ਕੱਲ੍ਹ ਚੀਨ ਦੇ ਸੁਜ਼ੋ ਵਿਖੇ ਆਪਣੇ ਆਖਰੀ ਗਰੁੱਪੀ ਮੈਚ ਵਿੱਚ ਲੈਬਨਾਨ ਨੂੰ 4-0 ਨਾਲ ਹਲਾ ਕੇ ਪਹਿਲੀ ਵਾਰ ਔਰਤਾਂ ਦੇ AFC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਭਾਰਤ ਲਈ 7ਵੇਂ ਅਤੇ 85ਵੇਂ ਮਿੰਟ ਵਿੱਚ ਪ੍ਰੀਤਿਕਾ ਬਰਮਨ, 36ਵੇਂ ਮਿੰਟ ਵਿੱਚ ਅਲਵਾ ਦੇਵੀ ਸੇਂਜਮ ਅਤੇ 72ਵੇਂ ਮਿੰਟ ਵਿੱਚ ਜੋਇਆ ਨੇ ਗੋਲ ਕੀਤੇ। ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚਣ ਨਾਲ ਭਾਰਤ ਔਰਤਾਂ ਦੇ 2026 ਫੀਫਾ ਅੰਡਰ 17 ਵਿਸ਼ਵ ਕੱਪ ਵਿੱਚ ਜਗ੍ਹਾ ਬਣਾ ਸਕੇਗਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਸੁਮੇਂਦਰ ਅਧਿਕਾਰੀ ਅੱਜ ਸਵੇਰੇ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਤਮਿਲਨਾਡੂ ਵਿੱਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਕਿ ਫੁੱਟਬਾਲ ਵਿੱਚ ਭਾਰਤ ਨੇ ਔਰਤਾਂ ਦੇ AFC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰੀ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਇਸ ਵੇਲੇ ਆਕਾਸ਼ਵਾਣੀ ਜਲੰਧਰ ਤੇ ਸੁਣ ਰਹੇ ਪ੍ਰੋਗਰਾਮ ਮਹਿਕ ਪੰਜਾਬ ਦੀ। ਮਹਿਕ ਪੰਜਾਬ ਦੀ ਪ੍ਰੋਗਰਾਮ 'ਚ ਜਵਾਕ ਫਿਲਮ ਤੋਂ ਬਾਅਦ ਆਹ ਹੁਣ ਸੁਣਦੇ ਹਾਂ ਜਵਾਕ ਫਿਲਮ ਦਾ, ਮਾਫ਼ ਕਰਨਾ, ਅਕਾਲ ਫਿਲਮ ਦਾ ਗੀਤ।

ਮੈਂ ਇੱਕ ਪੰਜਾਬ ਦੀ ਪ੍ਰੋਗਰਾਮ ਦੇ ਅਖੀਰ ਵਿੱਚ ਤੁਸੀਂ ਇੱਕ ਕੁੜੀ ਪੰਜਾਬ ਦੀ ਫਿਲਮ 'ਚੋਂ ਗੀਤ ਸੁਣਿਆ ਅਮਰਿੰਦਰ ਗਿੱਲ ਦੀ ਆਵਾਜ਼ 'ਚ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸਣਾ ਚਾਹਾਂਗੇ ਕਿ ਵਿਸ਼ਵ ਪ੍ਰਵਾਸੀ ਪੰਛੀ ਦਿਹਾੜਾ ਮੌਕੇ ਵਿਸ਼ੇਸ਼ ਗੱਲਬਾਤ ਤੁਸੀਂ ਸੁਣ ਸਕੋਗੇ ਬਸ ਦੇ ਵਿਹੜੇ ਪ੍ਰੋਗਰਾਮ 'ਚ, ਅਤੇ ਇਸ ਤੋਂ ਇਲਾਵਾ ਖਾਸ ਸਟੇਟ ਹੁਕਮ ਪ੍ਰੋਗਰਾਮ ਪ੍ਰਵਾਸੀ ਪੰਛੀ ਸਵੇਰੇ 10 ਵਜੇ ਸੁਣੋਗੇ, ਪੇਸ਼ਕਸ਼ ਗੁਰਵਿੰਦਰ ਸਿੰਘ ਹੋਰਾਂ ਦੀ ਰਹੇਗੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਅਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਸੁਵੇਂਦੂ ਅਧਿਕਾਰੀ ਅੱਜ ਸਵੇਰੇ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ। ਤਮਿਲਨਾਡੂ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਨੀ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ 'ਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਮੌਕੇ ਅੱਜ ਆਕਾਸ਼ਵਾਣੀ ਦੇ ਪੰਜਾਬ 'ਚ ਸਥਿਤ ਮੁੱਖ ਸਟੇਸ਼ਨਾਂ ਜਲੰਧਰ ਅਤੇ ਪਟਿਆਲਾ 'ਚ ਇੱਕ ਵਾਕਾਥਨ ਕਰਾਈ ਗਈ। ਵੱਡੀ ਗਿਣਤੀ 'ਚ ਆਕਾਸ਼ਵਾਣੀ ਅਮਲੇ ਦੇ ਮੈਂਬਰਾਂ ਅਤੇ ਸਰੋਤਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਪੰਜਾਬ ਕਰ ਵਿਭਾਗ ਨੇ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਨੂੰ ਵੱਡਾ GST ਘੁਟਾਲਾ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸਬੰਧੀ ਕਾਨੂੰਨ ਦੀਆਂ ਵੱਖ ਵੱਖ ਮਦਾਂ 'ਤੇ ਵਿਚਾਰ ਵਟਾਂਦਰਾ ਕੀਤਾ। ਪੰਜਾਬ ਸਰਕਾਰ ਨੇ ਯੂਨੀਫਾਈਡ ਸੈਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ। ਫੁੱਟਬਾਲ 'ਚ ਭਾਰਤ ਨੇ ਔਰਤਾਂ ਦੇ AFC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਤੇ IPL ਕ੍ਰਿਕਟ 'ਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾਇਆ। ਸੋ ਜੀ, ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਪੇਸ਼ ਕਰ ਰਿਹਾ ਫਿਲਮ ਸੰਗੀਤ। ਅੱਜ ਦੇ ਫਿਲਮ ਸੰਗੀਤ 'ਚ ਤੁਸੀਂ ਬਾਤੋਂ ਬਾਤੋਂ ਮੇਂ ਇਸ ਥੀਮ 'ਤੇ ਆਧਾਰਿਤ ਕੁਝ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ। ਅਤੇ ਆਓ ਸਭ ਤੋਂ ਪਹਿਲਾਂ ਇਸੇ ਸ਼ਬਦਾਂ ਨਾਲ ਜੁੜਿਆ ਗੀਤ ਸੁਣਦੇ ਹਾਂ, ਕਿਸ਼ੋਰ ਕੁਮਾਰ ਅਤੇ ਆਸ਼ਾ ਭੋਂਸਲੇ ਦੀਆਂ ਆਵਾਜ਼ਾਂ 'ਚ।

ਲਓ ਜੀ, ਕੋਈ ਕਹੇਗਾ ਤੇ ਤਾਂ ਹੀ ਕੋਈ ਸੁਣੇਗਾ ਨਾ। ਵੈਸੇ ਗੱਲਾਂ ਦੀ ਗੱਲ ਕਰੀਏ, ਬਾਤੋਂ ਬਾਤੋਂ ਮੈਂ, ਹੈ ਨਾ, ਜੇ ਗੱਲਾਂ ਹੀ ਨਾ ਹੋਣ, ਜੇ ਬਾਤਾਂ ਹੀ ਨਾ ਹੋਣ ਤਾਂ ਫਿਰ ਜ਼ਿੰਦਗੀ ਕਿੱਦਾਂ ਅੱਗੇ ਵਧੇਗੀ, ਕਦੀ ਸੋਚਿਆ? ਵੈਸੇ ਤੁਸੀਂ ਦੇਖਿਆ ਹੋਣਾ, ਕਈ ਇਨਸਾਨ ਬਹੁਤ ਘੱਟ ਬੋਲਦੇ ਨੇ। ਕਿਆ ਘੱਟ ਬੋਲਣ ਵਾਲੇ ਨੂੰ ਗੱਲਾਂ ਕਰਨੀਆਂ ਨਹੀਂ ਆਉਂਦੀਆਂ, ਜਾਂ ਉਹ ਜ਼ਿਆਦਾ ਓਬਜ਼ਰਵਰ ਹੁੰਦੇ ਨੇ, ਕੁਝ ਸਿੱਖਦੇ ਨੇ ਦੂਜੇ ਕੀ ਬੋਲਦੇ ਨੇ, ਕਿਵੇਂ ਬੋਲਦੇ ਨੇ, ਉਹਨੂੰ ਜ਼ਿੰਦਗੀ 'ਚ ਅਪਲਾਈ ਕਰਕੇ ਆਪਣੀ ਜ਼ਿੰਦਗੀ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਸੋ ਬਾਤੋਂ ਬਾਤੋਂ ਮੈਂ ਟਾਈਟਲ ਹੈ, ਅਤੇ ਬਿਲਕੁਲ ਇਹਦੇ ਨਾਲ ਹੀ ਜੁੜਿਆ ਇੱਕ ਗੀਤ ਹੈ। ਕਿਹੜੀ ਗੱਲ ਹੈ, ਕੀ ਗੱਲ ਹੈ, ਕੌਣ ਕਹਿੰਦਾ ਹੈ? ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਆਓ ਅਗਲਾ ਗੀਤ ਸੁਣਦੇ ਹਾਂ।

ਜੀ ਅਗਲਾ ਗੀਤ ਹੈ ਬਾਤਾਂ ਨਾਲ ਹੀ ਜੁੜਿਆ ਹੋਇਆ, ਦਿਲ ਦੀਆਂ ਗੱਲਾਂ ਨਾਲ ਜੁੜਿਆ ਹੋਇਆ। ਹੋ ਸਕਦਾ ਜ਼ੁਬਾਨ ਕੁਝ ਨਾ ਬੋਲ ਪਾ ਰਹੀ ਹੋਏ ਪਰ ਦਿਲ ਵੀ ਗੱਲਾਂ ਕਰਦਾ ਹੈ। ਹੈ ਕਰਦਾ ਹੈ ਕਿ ਨਹੀਂ ਕਰਦਾ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਪਰ ਇਸ ਵੇਲੇ ਮੈਂ ਜਾਣਦੀ ਹਾਂ ਰੂਪ ਤੇਰਾ ਮਸਤਾਨਾ ਫਿਲਮ ਦਾ ਬੜਾ ਹੀ ਪਿਆਰਾ ਜਿਹਾ ਗੀਤ ਹੈ। ਲਕਸ਼ਮੀਕਾਂਤ ਪਿਆਰੇ ਲਾਲ ਦਾ ਸੰਗੀਤ ਹੈ ਅਤੇ ਕਿਸ਼ੋਰ ਕੁਮਾਰ ਅਤੇ ਲਤਾ ਦੀਆਂ ਆਵਾਜ਼ਾਂ ਨੇ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਲਓ ਜੀ, ਖਾਸ ਸੁਨੇਹਾ ਤੋਂ ਬਾਅਦ ਫਿਲਮ ਸੰਗੀਤ 'ਚ ਫਿਰ ਤੋਂ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਦਾ ਫਿਲਮ ਮਿਊਜ਼ਿਕ ਦਾ ਵਿਸ਼ਾ ਹੈ ਬਾਤੋਂ ਬਾਤੋਂ ਮੇਂ। ਵਿਸ਼ਾ ਨਹੀਂ ਕਹਾਂਗੇ, ਟਾਈਟਲ ਕਹਿ ਸਕਦੇ ਹਾਂ, ਬਾਤੋਂ ਬਾਤੋਂ ਮੇਂ। ਵੈਸੇ ਗੱਲਾਂ ਹੀ ਹੁੰਦੀਆਂ ਨੇ ਨਾ ਜਿਹੜੀਆਂ ਦਿਲ ਦੇ ਵਿੱਚ ਪਿਆਰ ਵੀ ਭਰ ਦਿੰਦੀਆਂ ਨੇ ਅਤੇ ਦਿਲ ਦੇ ਵਿੱਚ ਨਫ਼ਰਤ ਵੀ ਭਰ ਦਿੰਦੀਆਂ ਨੇ। ਇਹ ਗੱਲਾਂ ਹੀ ਹੁੰਦੀਆਂ ਨੇ ਜਿਹੜੀ ਵਧੀ ਹੋਈ ਲੜਾਈ ਨੂੰ ਕੰਟਰੋਲ ਕਰ ਲੈਂਦੀਆਂ ਨੇ ਅਤੇ ਕੰਟਰੋਲ ਹੋਈ ਲੜਾਈ ਨੂੰ ਵਧਾ ਵੀ ਦਿੰਦੀਆਂ ਨੇ। ਇਹ ਗੱਲਾਂ ਹੀ ਨੇ ਜਿਹੜਾ ਇੱਕ ਦੂਜੇ ਦੇ ਨਾਲ ਸਾਨੂੰ ਸਾਂਝ ਪਾਉਂਦੀਆਂ ਨੇ, ਗੱਲਾਂ ਹੀ ਨੇ ਜਿਹੜੀਆਂ ਸਾਨੂੰ ਸਮਝਾਉਂਦੀਆਂ ਨੇ ਕੀ ਚੰਗਾ ਹੈ ਅਤੇ ਕੀ ਮਾੜਾ ਹੈ। ਇਹ ਗੱਲਾਂ ਹੀ ਨੇ ਜਿਹੜੀਆਂ ਕਰਨ ਲਈ ਹੁੰਦੀਆਂ ਨੇ, ਅਤੇ ਜੇ ਗੱਲਾਂ ਤੁਹਾਡੀਆਂ ਤੋਂ ਕਿਸੇ ਨੂੰ ਸੇਧ ਮਿਲਦੀ ਹੋਵੇ ਤਾਂ ਫਿਰ ਗੱਲਾਂ ਜ਼ਰੂਰ ਕਰ ਲੈਣੀਆਂ ਚਾਹੀਦੀਆਂ ਨੇ। ਪਰ ਜੇ ਤੁਹਾਡੀਆਂ ਗੱਲਾਂ ਨਾਲ ਕਿਸੇ ਦਾ ਦਿਲ ਦੁਖਦਾ ਹੋਏ ਤਾਂ ਫਿਰ ਥੋੜ੍ਹਾ ਜਿਹਾ ਕੰਟਰੋਲ ਕਰ ਲੈਣਾ ਚਾਹੀਦਾ। ਪਰ ਇਸ ਵੇਲੇ ਆਪਾਂ ਗੀਤ 'ਤੇ ਕੰਟਰੋਲ ਬਿਲਕੁਲ ਨਹੀਂ ਰੱਖਣਾ। ਬੇਟੀ ਬੇਟੇ ਫਿਲਮ 'ਚੋਂ ਗੀਤ ਸੁਣਵਾਉਣ ਜਾ ਰਹੇ ਮੁਹੰਮਦ ਰਫੀ ਦੀ ਆਵਾਜ਼ 'ਚ, ਹਸਰਤ ਜੈਪੁਰੀ ਦੀ ਰਚਨਾ, ਸ਼ੰਕਰ ਜੈ ਕਿਸ਼ਨ ਦਾ ਸੰਗੀਤ ਹੈ।

ਮੈਂ ਪੰਜਾਬ ਦੀ ਪ੍ਰੋਗਰਾਮ ਦਾ ਆਨੰਦ ਤੁਸੀਂ ਮਾਣ ਰਹੇ ਹੋ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। ਅਗਲਾ ਗੀਤ ਸੁਣਵਾਉਣ ਜਾ ਰਹੀ ਹਾਂ ਤੁਹਾਨੂੰ, ਫਿਲਮ ਹੈ ਭੰਵਰ, ਆਰ ਡੀ ਬਰਮਨ ਦਾ ਸੰਗੀਤ, ਆਨੰਦ ਬਖਸ਼ੀ ਦੀ ਰਚਨਾ, ਆਵਾਜ਼ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ।

ਫਿਲਮ ਸੰਗੀਤ ਦੇ ਅਖੀਰ 'ਚ ਗੀਤ ਪੇਸ਼ ਕਰ ਰਹੇ ਹਾਂ ਫਿਲਮ ਬੁਆਏਫ੍ਰੈਂਡ 'ਚੋਂ, ਜਤਨ ਲਲਿਤ ਦਾ ਸੰਗੀਤ, ਹਸਰਤ ਜੈਪੁਰੀ ਅਤੇ ਰਾਣੀ ਮਲਿਕ ਦੀ ਰਚਨਾ, ਆਵਾਜ਼ਾਂ ਨੇ ਅਭਿਜੀਤ ਭੱਟਾਚਾਰੀਆ ਅਤੇ ਅਲਕਾ ਯਾਗਨਿਕ ਦੀਆਂ।

0: ये घड़ी ये पल। उम्मीद है तुसी भी इस कड़ी इस पल नू याद रखोगे। आकाशवाणी जलंधर ते फिल्म संगीत दा प्रोग्राम हुण इत्थे ही खत्म हुंदा है। आकाशवाणी दा जलंधर केंद्र मीडियम वेव 343.6 मीटर यानी 873 किलोहर्ट्ज़ ते। हुण वेला है तुहाडी चिट्ठी मिली प्रोग्राम दा। इस प्रोग्राम स्रोते अपने खतां ते जवाब सुणदे ने। आओ फिर सुणदे आ रल के तुहाडी चिट्ठी मिली प्रोग्राम।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ 'ਚ ਪਰਮਜੀਤ ਵੱਲੋਂ ਨਮਸਕਾਰ।
2: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਵੀ ਨਮਸਕਾਰ।
1: ਦੇਖੋ ਇਸ ਵਾਰ ਮੈਂ ਨਮਸਕਾਰ ਕਹਿਣ ਤੋਂ ਬਾਅਦ 'ਚ ਛੋਟਾ ਜਿਹਾ ਪੌਜ਼ ਨਹੀਂ ਲਿਆ। ਇਹਦਾ ਮਤਲਬ ਇਹ ਸੀ ਕਿ ਮੈਨੂੰ ਉਮੀਦ ਸੀ ਕਿ ਹੁਣ ਤੁਹਾਡੀ ਆਵਾਜ਼ ਆਏਗੀ ਨਾਲ।
2: ਬਿਲਕੁਲ, ਅਤੇ ਸਰੋਤੇ ਵੀ ਉਮੀਦ ਕਰ ਰਹੇ ਹੋਣਗੇ ਕਿ ਅੱਜ ਤਾਂ ਪੂਨਮ ਜੀ ਪੱਕਾ ਆਉਣਗੇ।
1: ਮੈਨੂੰ ਤਾਂ ਇਉਂ ਲੱਗਣ ਲੱਗਿਆ ਕਿ ਕਿਤੇ ਸੁਣਨ ਵਾਲੇ ਦੋਸਤਾਂ ਨੂੰ ਤੁਹਾਡੀ ਆਵਾਜ਼ ਦੀ ਪਹਿਚਾਣ ਨਾ ਭੁੱਲ ਜਾਵੇ।
2: ਅੱਛਾ, ਵੈਸੇ ਅੱਜ ਚਿੱਠੀਆਂ ਕੁਝ ਆਈਆਂ ਹੋਈਆਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਇਹ ਪੁੱਛਿਆ ਗਿਆ ਹੈ ਕਿ ਪੂਨਮ ਜੀ ਕਿਉਂ ਨਹੀਂ ਆ ਰਹੇ,
1: ਕਿੱਥੇ ਰਹਿੰਦੇ ਨੇ ਅੱਜ ਕੱਲ੍ਹ, ਕਿਹੜੀ ਦੁਨੀਆ ਵਿੱਚ।
2: ਜੀ, ਇਹ ਜਿਹੜਾ ਕਈ ਵਾਰੀ ਥੋੜ੍ਹਾ ਜਿਹਾ ਗੈਪ ਪੈ ਜਾਂਦਾ ਨਾ, ਉਸ ਦੇ ਨਾਲ ਅਸੀਂ ਕਈ ਵਾਰ ਕੁਝ ਲੋਕਾਂ ਨੂੰ ਜ਼ਿਆਦਾ ਯਾਦ ਕਰਨ ਲੱਗ ਜਾਂਦੇ ਹਾਂ।
1: ਜੀ ਜੀ, ਔਰ ਸਾਡੇ ਰੇਡੀਓ ਵਾਲਿਆਂ ਦੀ ਤਾਂ ਗੱਲ ਹੀ ਇਹ ਹੈ ਕਿ ਸਾਡੀ ਆਵਾਜ਼ ਹੀ ਸਾਡੀ ਪਹਿਚਾਣ ਹੁੰਦੀ ਹੈ, ਹੈ ਨਾ।
2: ਬਿਲਕੁਲ,
1: ਅਤੇ ਜੇ ਆਵਾਜ਼ ਔਨ ਏਅਰ ਨਾ ਗਈ ਤਾਂ ਭੁੱਲਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ। ਵੈਸੇ ਅਸੀਂ ਇਸ ਮਾਮਲੇ 'ਚ ਪੂਰੇ ਸਤਰਕ ਹੈਗੇ ਹਾਂ ਕਿ ਕਿਤੇ ਇੰਜ ਨਾ ਹੋ ਜਾਵੇ ਕਿ ਸਾਡੇ ਸੁਣਨ ਵਾਲੇ ਭੁੱਲ ਹੀ ਜਾਣ।
2: ਬਿਲਕੁਲ,
1: ਇਸ ਕਰਕੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਆ ਕੇ ਦਰਵਾਜ਼ਾ ਖੜਕਾਉਂਦੇ ਰਹਿੰਦੇ ਹਾਂ।
2: ਅੱਜ ਨਾ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਖਤ ਸਭ ਤੋਂ ਪਹਿਲਾਂ ਸ਼ਾਮਿਲ ਕਰਨ ਜਾ ਰਹੇ ਹਾਂ, ਇਹਨਾਂ ਨੇ ਦਰਵਾਜ਼ਾ ਪਹਿਲੀ ਵਾਰ ਖੜਕਾਇਆ ਹੈ।
1: ਅੱਛਾ,
2: ਇਹ ਨੇ ਦੋਸਤ ਬਲਵੀਰ ਸਿੰਘ, ਪੁੱਤਰ ਜਰਨੈਲ ਸਿੰਘ, ਪਿੰਡ ਚੱਕ ਹਾਜ਼ੀਪੁਰ, ਤਹਿਸੀਲ ਗੜ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
1: ਵਾਹ ਵਾਹ ਵਾਹ, ਕਿਆ ਬਾਤ ਹੈ ਜੀ। ਖੁਸ਼ ਆਮਦੀਦ ਬਲਬੀਰ ਸਿੰਘ ਜੀ, ਔਰ ਤੁਹਾਡੇ ਨਾਲ ਤੁਹਾਡੇ ਸਾਥੀ, ਤੁਹਾਡੀ ਪਤਨੀ, ਤੁਹਾਡਾ ਬੇਟਾ, ਤੁਹਾਡੀ ਲੜਕੀ, ਸਭ ਨੂੰ ਖੁਸ਼ ਆਮਦੀਦ ਹੈ ਜੀ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਪਹਿਲੀ ਵਾਰ ਦਰਵਾਜ਼ਾ ਖੜਕਾਇਆ ਅਤੇ ਪਹਿਲੀ ਵਾਰ ਦਰਵਾਜ਼ਾ ਖੁੱਲਿਆ ਵੀ ਤੁਹਾਡੀ ਨੌਕ 'ਤੇ ਹੀ ਹੈ।
2: ਬਿਲਕੁਲ ਜੀ, ਅਤੇ ਸਭ ਤੋਂ ਪਹਿਲਾਂ ਤੁਹਾਡਾ ਹੀ ਵੈਲਕਮ ਕਰ ਰਿਹਾ
1: ਜੀ।
2: ਕਹਿੰਦੇ ਖਤ ਮੈਂ ਪਹਿਲੀ ਵਾਰ ਲਿਖ ਰਿਹਾ ਅਤੇ ਰੇਡੀਓ ਮੈਂ ਵੈਸੇ 1980 ਦਾ ਸੁਣਦਾ ਆ ਰਿਹਾ।
1: ਦੇਖਿਆ ਪੂਨਮ ਜੀ, ਮੈਂ ਕਹਿੰਦਾ ਸੀ ਨਾ ਕਿ ਖਤ ਲਿਖਣ ਵਾਲੇ ਸਰੋਤੇ ਜਿਹੜੇ ਨੇ ਉਹ ਘੱਟ ਨੇ,
2: ਹੈ ਨਾ,
1: ਸਾਡੇ ਤੱਕ ਪਹੁੰਚ ਬਣਾਉਣ ਵਾਲੇ ਸਰੋਤੇ ਘੱਟ ਨੇ, ਪਰ ਸੁਣਨ ਵਾਲੇ ਤੇ ਅਣਗਿਣਤ ਨੇ, ਬਹੁਤ ਜ਼ਿਆਦਾ ਨੇ, ਹੈ ਨਾ।
2: ਬਿਲਕੁਲ,
1: ਸੋ ਇੰਜ ਹੀ ਬਲਬੀਰ ਸਿੰਘ ਹੋਰਾਂ ਵਰਗੇ ਸੱਜਣ ਪਤਾ ਨਹੀਂ ਕਿੰਨੇ ਹੋਰ ਹੋਣਗੇ, ਹਜ਼ਾਰਾਂ ਲੱਖਾਂ ਦੀ ਗਿਣਤੀ

0: ਵਿੱਚ ਜਿਹੜੇ ਪਤਾ ਨਹੀਂ ਕਦੋਂ ਤੋਂ ਮੁੱਢ ਕਦੀਮ ਤੋਂ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ ਨੂੰ ਸੁਣਦੇ ਨੇ ਪਰ ਖਤ ਨਹੀਂ ਲਿਖਦੇ, ਹੈ ਨਾ?
1: ਬਿਲਕੁਲ,
0: ਤੇ ਹੁਣ
1: ਬਹੁਤ
0: ਇਹਨਾਂ
1: ਸਹੀ।
0: ਨੇ ਬਲਬੀਰ ਸਿੰਘ ਹੋਰਾਂ ਨੇ ਦਸਤਕ ਦਿੱਤੀ ਹੈ, ਤੁਸੀਂ ਬਾਕੀਆਂ ਨੂੰ ਵੀ ਗੁਜ਼ਾਰਿਸ਼ ਕਰਦੀ ਹੈ ਕਿ ਤੁਸੀਂ ਵੀ ਇੰਜੀ ਕਰੋ ਜੀ, ਕਿਤੇ ਨਾ ਕਿਤੇ ਦਰਵਾਜ਼ਾ ਖੜਕਾਓ, ਜ਼ਰੂਰ ਆ ਕੇ ਸਾਡਾ।
1: ਬਹੁਤ ਹੀ ਵਧੀਆ ਲੱਗਦਾ ਹੈ ਜੀ ਸਾਨੂੰ ਜਦੋਂ ਨਵੇਂ ਦੋਸਤ ਸਾਡੇ ਨਾਲ ਜੁੜਦੇ ਨੇ। ਅੱਗੇ ਲਿਖਦੇ ਨੇ ਕਿ ਮੇਰੀ ਉਮਰ 55 ਸਾਲ ਹੈ, ਮੈਂ ਪੰਜਾਬ ਪੁਲਿਸ ਵਿੱਚ ਚੰਡੀਗੜ੍ਹ ਵਿਖੇ ਨੌਕਰੀ ਕਰਦਾ।
0: ਜੀ
1: ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਖਤ ਜ਼ਰੂਰ ਸ਼ਾਮਿਲ ਕਰੋਗੇ।
0: ਪੂਰਾ ਯਕੀਨ ਹੋ ਗਿਆ ਜੀ।
1: ਜੀ
0: ਜੀ
1: ਮੇਰੇ ਘਰ ਦੇ ਵਿੱਚ ਕਹਿੰਦੇ ਰੇਡੀਓ ਹੈ ਅਤੇ ਮੈਂ ਆਲ ਇੰਡੀਆ ਰੇਡੀਓ ਐਪ ਰਾਹੀਂ ਰੇਡੀਓ ਸੁਣਦਾ।
0: ਯਾਨੀ ਨਿਊਜ਼ ਔਨ 에ਅਰ ਐਪ ਦੇ ਜ਼ਰੀਏ ਇਹ
1: ਜੀ
0: ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣਦੇ ਨੇ।
1: ਬਿਲਕੁਲ ਜੀ, ਇਹਨਾਂ ਕੋਲ ਰੇਡੀਓ ਵੀ ਹੈ ਪਰ ਇਹ ਮੋਬਾਈਲ ਐਪ 'ਤੇ ਵੀ ਸੁਣਦੇ ਨੇ।
0: ਜੀ
1: ਮੈਨੂੰ ਰੇਡੀਓ ਦੇ ਸਾਰੇ ਪ੍ਰੋਗਰਾਮ ਕਹਿੰਦੇ ਤਾਂ ਮੈਂ ਨਹੀਂ ਸੁਣ ਪਾਉਂਦਾ, ਨੌਕਰੀ ਵੀ ਕਰਦਾ, ਸ਼ਨੀਵਾਰ ਅਤੇ ਐਤਵਾਰ ਸਾਰੇ ਪ੍ਰੋਗਰਾਮ ਸੁਣਦਾ।
0: ਵਾਹ ਵਾਹ।
1: ਮੈਂ
0: ਜੀ
1: ਨੌਕਰੀ ਦੇ ਨਾਲ ਨਾਲ ਖੇਤੀਬਾੜੀ ਵੀ ਕਰਦਾ ਹਾਂ।
0: ਬਹੁਤ ਵਧੀਆ ਗੱਲ ਹੈ ਜੀ।
1: ਜੀ ਕਹਿੰਦੇ ਮੈਨੂੰ ਦਿਹਾਤੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ,
0: ਜੀ
1: ਜਾਣਕਾਰੀ ਭਰਪੂਰ ਹੁੰਦਾ ਹੈ, ਧਮਕ ਜਲੰਧਰ ਪੈਂਦੀ, ਜ਼ਿੰਦਗੀ ਹਸੀਨ ਹੈ, ਤੁਹਾਡੀ ਫਰਮਾਇਸ਼ ਵਸਦੇ ਵਿਹੜੇ, ਚਿੱਠੀਆਂ ਮਿੱਠੀਆਂ, ਫੌਜੀ ਵੀਰਾਂ ਲਈ ਰੰਗਲੀ ਧਰਤੀ, ਗੁਰਬਾਣੀ ਦਾ ਸਿੱਧਾ ਪ੍ਰਸਾਰਣ, ਸੋਹਣੀ ਸਵੇਰ ਤਾਂ ਮੈਂ ਹਰ ਰੋਜ਼ ਸੁਣਦਾ।
0: ਵਾਹ।
1: ਵੀਰੇਂਦਰ ਜੀ ਦੀ ਪੇਸ਼ਕਾਰੀ ਬਾ ਕਮਾਲ ਹੁੰਦੀ ਹੈ, ਨਵੇਂ ਅਨਾਊਂਸਰ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਨੇ। ਜੇ ਮੇਰੀ ਚਿੱਠੀ ਸ਼ਾਮਿਲ ਕੀਤੀ ਗਈ ਤਾਂ ਮੈਂ ਫਿਰ ਦੁਬਾਰਾ ਜ਼ਰੂਰ ਚਿੱਠੀ ਲਿਖਾਂਗਾ।
0: ਸੋ ਪੂਨਮ ਜੀ, ਮਤਲਬ ਇਹ ਹੈ ਕਿ ਬਲਬੀਰ ਸਿੰਘ ਹੋਰਾਂ ਦਾ ਖਤ ਪਹਿਲੇ ਨੰਬਰ 'ਤੇ ਸ਼ਾਮਿਲ ਕਰਕੇ ਤੁਸੀਂ ਆਪਣੇ ਇੱਕ ਸਰੋਤਾ, ਪ੍ਰੋਗਰਾਮ ਲਿਖਣ ਵਾਲੇ ਇੱਕ ਸਰੋਤਾ ਦੀ ਅਗਲੀ ਹਾਜ਼ਰੀ ਜਿਹੜੀ ਉਹ ਪੱਕੀ ਕਰ ਲਈ ਹੈ।
1: ਬਿਲਕੁਲ
0: ਬਲਬੀਰ ਸਿੰਘ ਜੀ, ਯਕੀਨ ਮੰਨੋ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਨੌਕਰੀ ਕਰਦੇ ਹੋ, ਨਾਲ ਖੇਤੀਬਾੜੀ ਵੀ ਕਰਦੇ ਹੋ, ਔਰ ਪ੍ਰੋਗਰਾਮ ਨੂੰ ਚਲੋ ਹਫ਼ਤੇ ਭਰ 'ਚ ਤਾਂ ਨਹੀਂ ਸੁਣ ਸਕਦੇ, ਮੈਨੂੰ ਪਤਾ ਹੈ ਕੰਮਕਾਜ ਵੀ ਜ਼ਰੂਰੀ ਹੈ, ਨੌਕਰੀ ਵੀ ਜ਼ਰੂਰੀ ਹੈ, ਪਰ ਸ਼ਨਿਚਰ ਐਤਵਾਰ ਨੂੰ ਜ਼ਰੂਰ ਔਰ ਜ਼ਰੂਰ ਰੇਡੀਓ ਸੁਣਦੇ ਹੋ।
1: ਜੀ
0: ਤੁਸੀਂ ਯਕੀਨ ਮੰਨੋ ਕਿ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅਸੀਂ ਦੱਸ ਨਹੀਂ ਸਕਦੇ। ਇੱਕ ਗੱਲ ਹੋਰ ਇਸੇ ਖਤ ਦੇ ਹਵਾਲੇ ਨਾਲ ਮੈਂ ਕਹਿਣਾ ਚਾਹਾਂਗਾ ਕਿ ਇਹਨਾਂ ਨੇ ਲਿਖਿਆ ਹੈ ਕਿ ਮੇਰੇ ਕੋਲ ਰੇਡੀਓ ਵੀ ਹੈ ਪਰ ਮੈਂ AIR ਮੋਬਾਈਲ ਐਪ ਜਿਹੜੀ ਹੈ, ਯਾਨੀ ਨਿਊਜ਼ ਔਨ AIR ਮੋਬਾਈਲ ਐਪ ਰਾਹੀਂ ਇਹ ਪ੍ਰੋਗਰਾਮ ਸੁਣਦਾ। ਸਾਡੇ ਕਈ ਸੁਣਨ ਵਾਲੇ ਸਾਨੂੰ ਲਿਖਦੇ ਆ ਜੀ ਕਿ ਸਾਡੇ ਕੋਲ ਮੋਬਾਈਲ ਤਾਂ ਹੈਗੇ ਨੇ ਪਰ ਰੇਡੀਓ ਸੁਣਨ ਦਾ ਮਜ਼ਾ ਜੋ ਰੇਡੀਓ ਤੋਂ ਆਉਂਦਾ ਹੈ ਉਹ ਮੋਬਾਈਲ ਐਪ ਤੋਂ ਨਹੀਂ ਆਉਂਦਾ। ਇਹ ਬਿਲਕੁਲ ਉਂਝ ਹੈ ਜਿਵੇਂ ਸਾਡੇ ਸੁਣਨ ਵਾਲੇ ਕਈ ਵਾਰੀ ਸਾਨੂੰ ਚਿੱਠੀਆਂ ਲਿਖਦੇ ਨੇ ਤੇ ਕਹਿੰਦੇ ਨੇ ਜੀ ਕਿ ਚਿੱਠੀ ਤਾਂ ਅਸੀਂ ਈਮੇਲ ਦੇ ਜ਼ਰੀਏ ਵੀ ਭੇਜ ਸਕਦੇ ਹਾਂ ਪਰ ਜੋ ਮਜ਼ਾ ਚਿੱਠੀ ਲਿਖ ਕੇ ਆਉਂਦਾ ਹੈ ਨਾ ਔਰ ਸਾਨੂੰ ਵੀ ਜੋ ਮਜ਼ਾ ਚਿੱਠੀ ਪੜ੍ਹ ਕੇ ਆਉਂਦਾ ਉਹ ਈਮੇਲ 'ਤੇ ਨਹੀਂ ਆਉਂਦਾ। ਖੈਰ ਇਹ ਕਹਿਣਾ ਦਰੁਸਤ ਨਹੀਂ ਹੈ ਕਿਉਂਕਿ ਟੈਕਨੋਲੋਜੀ ਹੈ, ਜ਼ਮਾਨੇ ਦੇ ਨਾਲ ਨਾਲ ਹਰ ਇੱਕ ਚੀਜ਼ ਬਦਲਣੀ ਹੈ ਔਰ ਹਰ ਇੱਕ ਚੀਜ਼ ਦੇ ਨਾਲ ਨਾਲ ਅਸੀਂ ਬਦਲਣਾ ਹੈ, ਤਾਂ ਹੀ ਅਸੀਂ ਆਪਣੇ ਆਪ ਨੂੰ ਸਮੇਂ ਦੇ ਹਾਣੀ ਕਹਿ ਸਕਦੇ ਹਾਂ, ਹੈ ਨਾ, ਕਿ ਅਸੀਂ ਸਮੇਂ ਦੇ ਨਾਲ ਨਾਲ ਚੱਲਦੇ ਹਾਂ।
1: ਬਿਲਕੁਲ।
0: ਸੋ ਸਾਡੇ ਬਲਬੀਰ ਸਿੰਘ ਜੀ ਸਮੇਂ ਦੇ ਨਾਲ ਨਾਲ ਚੱਲਦੇ ਨੇ, ਰੇਡੀਓ ਵੀ ਇਹਨਾਂ ਕੋਲ ਹੈ ਔਰ ਮੋਬਾਈਲ ਐਪ 'ਤੇ ਵੀ ਇਹ ਪ੍ਰੋਗਰਾਮ ਸੁਣਦੇ ਨੇ ਔਰ ਇਸੇ ਤਰ੍ਹਾਂ ਇਹ ਈਮੇਲ ਵੀ ਕਰ ਸਕਦੇ ਸੀਗੇ ਪਰ ਇਹਨਾਂ ਨੇ ਸਾਨੂੰ ਚਿੱਠੀ ਹੱਥ ਨਾਲ ਲਿਖ ਕੇ ਪਾਈ ਹੈ।
1: ਬਹੁਤ ਬਹੁਤ ਸ਼ੁਕਰੀਆ ਜੀ।
0: ਸੋ ਬਹੁਤ ਸ਼ੁਕਰੀਆ ਜੀ, ਔਰ ਅਸੀਂ ਉਮੀਦ ਨਹੀਂ ਬਲਕਿ ਯਕੀਨ ਰੱਖਦੇ ਹਾਂ ਜੀ ਕਿ ਅਗਲੇ ਪ੍ਰੋਗਰਾਮ ਵਾਸਤੇ ਵੀ ਤੁਹਾਡੀ ਚਿੱਠੀ ਜ਼ਰੂਰ ਆਏਗੀ।
1: ਇੱਕ ਇਹਨਾਂ ਦੇ ਚਿੱਠੀ ਖੋਲਦੇ ਵਕਤ ਇੱਕ ਹੋਰ ਮੈਂ ਸਾਂਝੀ ਕਰਨਾ ਚਾਹਾਂਗੀ ਗੱਲ ਕਿ ਇਹਨਾਂ ਨੇ ਚਿੱਠੀ ਜਦੋਂ ਸਾਨੂੰ ਭੇਜੀ ਹੈ ਤਾਂ ਅਸੀਂ ਉਸਦਾ ਜਦੋਂ ਲਿਫਾਫਾ ਖੋਲਿਆ ਨਾ
0: ਜੀ
1: ਤਾਂ ਉਹ ਪੁਰਾਣੀ ਸਮੇਂ ਦੀਆਂ ਜਦੋਂ ਚਿੱਠੀ ਖੋਲਣ ਵੇਲੇ ਖੁਸ਼ੀ ਹੁੰਦੀ ਸੀ ਜਾਂ ਸਰਪ੍ਰਾਈਜ਼ ਹੁੰਦਾ ਸੀ ਨਾ, ਉਹ ਬਿਲਕੁਲ ਉਂਝ ਦਾ ਹੀ ਮਹਿਸੂਸ ਹੋਇਆ।
0: ਮਤਲਬ ਇਹ ਕਹਿਣਾ ਚਾਹੁੰਦੇ ਨੇ ਪੂਨਮ ਜੀ ਕਿ ਸਾਡੇ ਕੋਲ ਬਹੁਤੇ ਜਿਹੜੇ ਖਤ ਆਉਂਦੇ ਨੇ ਨਾ ਉਹ ਪੀਲੇ ਪੋਸਟ ਕਾਰਡ ਆਉਂਦੇ
1: ਜੀ
0: ਜਾਂ
1: ਈਮੇਲ
0: ਉਹਨਾਂ
1: ਆਉਂਦੇ ਨੇ,
0: ਉਹਨਾਂ ਨੂੰ ਖੋਲਣ ਦਾ ਮੌਕਾ ਹੀ ਨਹੀਂ ਮਿਲਦਾ, ਹੈ ਨਾ, ਇਹ ਚਿੱਠੀ ਜਦੋਂ ਇੱਕ ਕੋਨੇ ਤੋਂ ਫਾੜ ਕੇ। ਔਰ ਇੱਕ ਹੋਰ ਗੱਲ ਦੱਸਦੇ ਹਾਂ ਕਿ ਸਾਡੇ ਇੱਕ ਸੁਣਨ ਵਾਲੇ ਸੱਜਣ ਨੇ, ਮੈਨੂੰ ਯਾਦ ਨਹੀਂ ਆ ਕਿਹੜੀ ਜਗ੍ਹਾ ਤੋਂ ਖਤ ਲਿਖਦੇ ਨੇ, ਉਹ ਨੀਲੀ ਚਿੱਠੀ ਨਹੀਂ ਹੁੰਦੀ ਜਿਹੜੀ ਤਿੰਨ ਪਾਸਿਆਂ ਤੋਂ ਬੰਦ ਕੀਤੀ ਹੁੰਦੀ ਹੈ,
1: ਬਿਲਕੁਲ,
0: ਔਰ ਇੱਕ ਵਾਰ ਤਾਂ ਉਹਨਾਂ ਨੇ ਖਤ ਭੇਜਿਆ ਤੇ ਉਹ ਆਟੇ ਨਾਲ ਜੋੜਿਆ ਹੋਇਆ ਸੀ ਪਾਸਿਆਂ ਤੋਂ, ਹੈ ਨਾ, ਬਚਪਨ 'ਚ ਯਾਦ ਹੈ ਨਾ ਪੂਨਮ ਜੀ, ਅਸੀਂ ਵੀ ਆਟੇ ਦੇ ਨਾਲ ਪਤੰਗ ਜੋੜਦੇ ਹੁੰਦੇ
1: ਜੀ,
0: ਸੀ, ਹੈ ਨਾ,
1: ਬਿਲਕੁਲ ਯਾਦ ਹੈ।
0: ਸੋ ਉਹ ਆਟੇ ਨਾਲ ਜੋੜਿਆ ਹੋਇਆ ਸੀ ਤੇ ਉਹਨੂੰ ਖੋਲਣ ਵੇਲੇ ਤੇ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਅਸੀਂ ਦੱਸ ਨਹੀਂ ਸਕਦੇ।
1: ਜੀ
0: ਜੀ
1: ਇਹ ਸਾਰੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਨਾ ਚਿੱਠੀਆਂ ਦੇ ਜ਼ਰੀਏ ਯਾਦਾਂ ਤਰੋ ਤਾਜ਼ਾ ਹੋ ਜਾਂਦੀਆਂ ਨੇ।
0: ਬਿਲਕੁਲ ਸਹੀ ਜੀ।
1: ਅਗਲਾ ਖਤ ਦੋਸਤ ਨੇ ਪੱਪੂ ਰਾਜਾ ਖੁਸ਼ ਦਿਲ ਹੋਣਾ ਦਾ, ਨਾਲ ਸੰਗੀਤਾ ਜਿੰਦਲ ਚਕਲਾ ਬਾਜ਼ਾਰ ਸਮਾਣਾ ਤੋਂ।
0: ਟ੍ਰਿਪਲੀਕੇਟ ਮਾਰਿਆ ਇਹਨਾਂ ਨੇ
1: ਜੀ,
0: ਪੈਨ ਹਰ ਇੱਕ ਖਤ ਦੇ ਵਿੱਚ ਵੱਖੋ ਵੱਖਰੇ ਵਰਤੇ ਨੇ, ਹੈ ਨਾ,
1: ਸਾਰੇ ਸਕੈਚ ਰੱਖੇ ਹੋਏ ਨੇ ਇਹਨਾਂ ਨੇ। ਕਹਿੰਦੇ ਕਿ 11 ਅਪ੍ਰੈਲ ਦਾ ਤੁਹਾਡੀ ਚਿੱਠੀ ਮਿਲੀ, ਇਕੱਲੇ ਪਰਮਜੀਤ ਜੀ ਨੇ ਪੇਸ਼ ਕੀਤਾ, ਪੂਨਮ ਜੀ ਉਸ ਦਿਨ ਆਏ ਨੀ, ਕੀ ਕਾਰਨ ਹੈ?
0: ਜਵਾਬ ਦਿਓ
1: ਜੀ। ਬਾਕੀ ਤੁਹਾਡੇ ਸਾਰੇ ਅਨਾਊਂਸਰ ਕਹਿੰਦੇ ਚੰਗਾ ਪ੍ਰੋਗਰਾਮ ਪੇਸ਼ ਕਰਦੇ ਨੇ, 10 ਅਪ੍ਰੈਲ ਦਾ ਦਿਹਾਤੀ ਪ੍ਰੋਗਰਾਮ ਸਭ ਦੀ ਪਸੰਦ ਚੰਗਾ ਲੱਗਾ, ਉਸੇ ਦਿਨ ਦਾ ਹੈਲੋ ਫਰਮਾਇਸ਼ ਪਸੰਦ ਆਇਆ, ਸੁਗਾਤ ਪ੍ਰੋਗਰਾਮ ਦੇ ਵਿੱਚ ਕਹਿੰਦੇ ਕਿ 71 ਨੰਬਰ ਫੋਨ ਖਰਾਬ ਰਹਿੰਦਾ, ਉਸਨੂੰ ਜਲਦੀ ਠੀਕ ਕਰਾਓ ਜੀ, ਪਰ ਜਦੋਂ ਇੱਕ ਨੰਬਰ ਖਰਾਬ ਹੁੰਦਾ ਦੂਸਰਾ ਨੰਬਰ ਜ਼ਰੂਰ ਚੱਲਦਾ ਰਹਿੰਦਾ ਜੀ।
0: ਜੀ, ਔਰ ਅਸੀਂ ਅਨਾਊਂਸ ਵੀ ਕਰਦੇ ਰਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਕਿ ਅੱਜ ਤੁਸੀਂ ਇਸ ਨੰਬਰ ਤੇ ਕਾਲ ਕਰ

0: ਸਕਦੇ ਹੋ।
1: ਅੱਗੇ ਲਿਖਦੇ ਨੇ ਕਿ 18 ਅਪ੍ਰੈਲ ਦਾ ਤੁਹਾਡੀ ਚਿੱਠੀ ਮਿਲੀ, ਪ੍ਰੋਗਰਾਮ ਪ੍ਰਭਜੋਤ ਜੀ ਅਤੇ ਸੋਨ ਜੀ ਨੇ ਚੰਗਾ ਪੇਸ਼ ਕੀਤਾ, ਪਰ
0: ਜੀ
1: ਸਾਡੀ ਚਿੱਠੀ ਸ਼ਾਮਿਲ ਨਹੀਂ ਕੀਤੀ, ਕੀ
0: ਓ
1: ਕਾਰਨ ਹੈ?
0: ਕੀ ਕਾਰਨ ਹੈ? ਇੱਕ ਤਾਂ ਇਹ ਤਾਂ ਨਹੀਂ ਕਿ ਉਹ ਪਿਛਲੀ ਚਿੱਠੀ ਜਿਹੜੀ ਤੁਸੀਂ ਪੜ੍ਹੀ ਆ ਉਹ ਉਸ ਪ੍ਰੋਗਰਾਮ ਦੀ ਹੋਵੇ ਅਤੇ ਉਦੋਂ ਪਹੁੰਚੀ ਨਾ ਹੋਵੇ ਅਤੇ ਅੱਜ ਪਹੁੰਚ ਗਈ ਹੋਵੇ।
1: ਬਿਲਕੁਲ ਹੋ ਸਕਦਾ,
0: ਜੀ
1: ਉਸ ਦਿਨ ਦਾ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਪਸੰਦ ਹੈ, ਉਸ ਦਿਨ ਵਾਸਤੇ ਵਿਹੜੇ ਪ੍ਰੋਗਰਾਮ ਫਰਮਾਇਸ਼ੀ ਝਾਂਜਰਾਂ ਦੀ ਬੋਰ ਪਸੰਦ ਹੈ, 10 ਵਜੇ ਵਾਲਾ ਹੈਲੋ ਫਰਮਾਇਸ਼ ਫੋਨ ਇਨ ਹੀ ਖਤ ਵੀ ਸ਼ਾਮਿਲ ਕਰੋ ਕਹਿੰਦੇ ਇਸ ਦੇ ਵਿੱਚ।
0: ਜੀ ਸਭ ਤੋਂ ਪਹਿਲਾਂ ਤਾਂ ਪੱਪੂ ਰਾਜਾ ਖੁਸ਼ਦਿਲ ਜੀ ਔਰ ਸੰਗੀਤਾ ਜਿੰਦਲ ਜੀ, ਮੈਂ ਤੁਹਾਨੂੰ ਦੱਸ ਚੁੱਕਿਆ ਕਿ ਪਿਛਲੀ ਪ੍ਰੋਗਰਾਮ 'ਚ ਤੁਹਾਡੀ ਚਿੱਠੀ ਨਾ ਸ਼ਾਮਿਲ ਹੋਣ ਦਾ ਕਾਰਨ ਇਹ ਹੋ ਸਕਦਾ ਕਿ ਉਹ ਚਿੱਠੀ ਥੋੜ੍ਹੀ ਜਿਹੀ ਪਛੜ ਕੇ ਸਾਡੇ ਕੋਲ ਪਹੁੰਚੀ ਹੋਵੇ। ਬਾਕੀ 10 ਵਜੇ ਵਾਲੇ ਪ੍ਰੋਗਰਾਮ ਦੇ ਬਾਰੇ 'ਚ ਤੁਸੀਂ ਕਿਹਾ ਕਿ

0: ਬਹੁਤ ਪਸੰਦ ਹੈ 10 ਵਜੇ ਵਾਲਾ ਹੈਲੋ ਫਰਮਾਇਸ਼ ਫੋਨ ਇਨ ਹੀ ਖਤ ਵੀ ਸ਼ਾਮਿਲ ਕਰੋ ਕਹਿੰਦੇ ਇਸ ਦੇ ਵਿੱਚ
1: ਜੀ। ਸਭ ਤੋਂ ਪਹਿਲਾਂ ਤੇ ਪੱਪੂ ਰਾਜਾ ਖੁਸ਼ਦਿਲ ਜੀ ਔਰ ਸੰਗੀਤਾ ਜਿੰਦਲ ਜੀ, ਮੈਂ ਤੁਹਾਨੂੰ ਦੱਸ ਚੁੱਕਿਆ ਕਿ ਪਿਛਲੀ ਪ੍ਰੋਗਰਾਮ 'ਚ ਤੁਹਾਡੀ ਚਿੱਠੀ ਨਾ ਸ਼ਾਮਿਲ ਹੋਣ ਦਾ ਕਾਰਨ ਇਹ ਹੋ ਸਕਦਾ ਕਿ ਉਹ ਚਿੱਠੀ ਥੋੜ੍ਹੀ ਜਿਹੀ ਪਛੜ ਕੇ ਸਾਡੇ ਕੋਲ ਪਹੁੰਚੀ ਹੋਵੇ। ਬਾਕੀ 10 ਵਜੇ ਵਾਲੇ ਪ੍ਰੋਗਰਾਮ ਦੇ ਬਾਰੇ 'ਚ ਤੁਸੀਂ ਕਿਹਾ ਕਿ ਉਹਦੇ ਵਿੱਚ ਚਿੱਠੀਆਂ ਵੀ ਸ਼ਾਮਿਲ ਕਰੋ, ਹੈ ਨਾ। ਮੇਰਾ ਖਿਆਲ ਹੈ ਪੂਨਮ ਜੀ, ਅਸੀਂ ਅੱਗੇ ਵੀ ਆਪਣੇ ਸੁਣਨ ਵਾਲਿਆਂ ਨੂੰ ਦੱਸ ਚੁੱਕੇ ਹਾਂ ਕਿ ਸਾਡੇ ਵੱਖ ਵੱਖ ਸਿਲਸਿਲੇ ਜਿਹੜੇ ਨੇ ਉਹ ਵੱਖ ਵੱਖ ਪਲੇਟਫਾਰਮਸ 'ਤੇ ਆਧਾਰਿਤ ਨੇ, ਯਾਨੀ ਚਿੱਠੀਆਂ ਵਾਲੇ ਪ੍ਰੋਗਰਾਮ ਵੱਖਰੇ ਨੇ, ਫੋਨ ਵਾਲੇ ਪ੍ਰੋਗਰਾਮ ਵੱਖਰੇ ਨੇ, ਔਰ ਵਟਸਐਪ ਆਧਾਰਿਤ ਫਰਮਾਇਸ਼ ਵਾਲੇ ਪ੍ਰੋਗਰਾਮ ਵੱਖਰੇ ਨੇ। ਮੇਰਾ ਖਿਆਲ ਹੈ ਜੇ ਤੁਸੀਂ ਕਿਸੇ ਦੂਸਰੇ ਮੋਡ ਨਾਲ ਹਾਜ਼ਰੀ ਲਗਵਾਉਣਾ ਚਾਹੁੰਦੇ ਹੋ ਤਾਂ ਕਿਸੇ ਹੋਰ ਪ੍ਰੋਗਰਾਮ 'ਚ ਵੀ ਸ਼ਾਮਿਲ ਹੋ ਸਕਦੇ ਹੋ, ਕਿਉਂਕਿ ਇੱਕੋ ਪ੍ਰੋਗਰਾਮ 'ਚ ਜਦੋਂ ਸਾਰੇ ਰਸਤੇ ਸ਼ਾਮਿਲ ਕਰ ਲਿੱਤੇ ਜਾਂਦੇ ਨੇ ਨਾ, ਤਾਂ ਬੜਾ ਅਜੀਬ ਜਿਹਾ ਮਿਲਗੋਬਾ ਜਿਹਾ ਬਣ ਜਾਂਦਾ ਵਾ, ਹੈ ਨਾ
0: ਜੀ। ਜੀ ਸ਼ੁਕਰੀਆ ਜੀ ਖਤ ਲਿਖਣ ਦੇ ਲਈ। ਅਜੇ ਇਹਨਾਂ ਦਾ ਖਤ ਹੋ ਬਾਕੀ ਹੈ। 4 ਅਪ੍ਰੈਲ ਦਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ, ਇਹਨਾਂ ਨੂੰ ਬਹੁਤ ਚੰਗਾ ਲੱਗਾ, ਸਾਡੀ ਚਿੱਠੀ ਫਿਰ ਨਹੀਂ ਸ਼ਾਮਿਲ ਕੀਤੀ, ਫਿਰ ਦੱਸੋ ਕੀ ਕਾਰਨ ਹੈ। ਇਹ ਹਰ ਖਤ ਦੇ ਵਿੱਚ ਕਾਰਨ ਜ਼ਰੂਰ ਪੁੱਛ ਰਹੇ ਨੇ
1: ਜੀ। ਜੀ
0: ਤੁਹਾਡੇ ਸਾਰੇ ਅਨਾਊਂਸਰ ਦੀਆਂ ਆਵਾਜ਼ਾਂ ਕਹਿੰਦੇ ਬਹੁਤ ਵਧੀਆ ਲੱਗਦੀਆਂ ਨੇ। ਸਾਡੀ ਬੇਨਤੀ ਹੈ ਕਿ ਤੁਸੀਂ ਫਰਮਾਇਸ਼ੀ ਪ੍ਰੋਗਰਾਮ ਵਟਸਐਪ 'ਤੇ ਵੀ ਜ਼ਰੂਰ ਸ਼ੁਰੂ ਕਰ ਦਿਉ। ਫਰਮਾਇਸ਼ੀ ਪ੍ਰੋਗਰਾਮ ਵੈਸੇ ਤਾਂ ਮਗ ਜਲੰਧਰ ਪੈਂਦੀ ਪ੍ਰੋਗਰਾਮ ਜਿਹੜਾ ਹੈ ਜੀ, ਉਹ ਤਾਂ ਵਟਸਐਪ 'ਤੇ ਹੀ ਹੈ
1: ਜੀ। ਹਾਂ ਬਿਲਕੁਲ ਬਿਲਕੁਲ, ਮੇਰਾ ਖਿਆਲ ਹੈ ਦਿਨ ਵੇਲੇ ਵੀ ਇਹ ਸਾਡੇ ਪ੍ਰੋਗਰਾਮ ਸੁਣਦੇ ਹੋਣਗੇ ਜ਼ਰੂਰ। ਬਾਕੀ ਤੁਸੀਂ ਕਿਹਾ ਨਾ ਕਿ ਹਰ ਖਤ ਵਿੱਚ ਇਹ ਪੁੱਛਦੇ ਨੇ ਕਿ ਸਾਡੀ ਚਿੱਠੀ ਸ਼ਾਮਿਲ ਕਿਉਂ ਨਹੀਂ ਕੀਤੀ ਗਈ, ਪੁੱਛਣਾ ਬਣਦਾ ਵੀ ਹੈ। ਹੁਣ ਤੁਸੀਂ ਦੇਖੋ ਕਿੰਨੇ ਰੰਗਾਂ ਦੇ ਸਕੈਚ ਪੈਨ ਇਹਨਾਂ ਨੇ ਰੱਖੇ ਹੋਏ ਨੇ, ਹੈ ਨਾ, ਅਤੇ ਸਾਰੇ ਰੰਗਾਂ ਨੂੰ ਬਦਲ ਬਦਲ ਕੇ ਵਰਤਨ ਦੇ ਵਿੱਚ ਚਿੱਠੀ ਲਿਖਣ ਦੇ ਵਿੱਚ ਚੰਗੀ ਮਿਹਨਤ ਵੀ ਆਉਂਦੀ ਹੈ, ਔਰ ਅਖੀਰ ਉਹਨਾਂ ਨੇ ਗੱਲ ਵੀ ਪਤੇ ਦੀ ਲਿਖੀ ਹੁੰਦੀ ਹੈ ਆਪਣੀ ਚਿੱਠੀ ਦੇ ਵਿੱਚ, ਅਤੇ ਫਿਰ ਕਿਉਂ ਨਾ ਇਹ ਤਵੱਕੋ ਹੋਵੇ ਕਿ ਉਹਨਾਂ ਦੀ ਚਿੱਠੀ ਸ਼ਾਮਿਲ ਕੀਤੀ ਜਾਵੇ ਪ੍ਰੋਗਰਾਮ 'ਚ, ਅਤੇ ਜੇ ਸ਼ਾਮਿਲ ਨਹੀਂ ਕੀਤੀ ਜਾ ਸਕੀ ਤਾਂ ਫਿਰ ਪੁੱਛਣਾ ਤਾਂ ਬਣਦਾ ਹੀ ਹੈ ਨਾ ਪੂਨਮ ਜੀ ਕਿ ਕੀ ਗੱਲ ਹੋ ਗਈ, ਸ਼ਾਮਿਲ ਕਿਉਂ ਨਹੀਂ ਕੀਤਾ। ਸੋ ਮਾਫ਼ੀ ਚਾਹੁੰਦੇ ਹਾਂ ਜੀ, ਤੁਹਾਨੂੰ ਇੰਤਜ਼ਾਰ ਕਰਨਾ ਪਿਆ ਔਰ ਇੰਤਜ਼ਾਰ ਦਾ ਫਲ ਵੀ ਨਹੀਂ ਮਿਲਿਆ, ਪਰ ਮੈਨੂੰ ਲੱਗਦਾ ਕਿ ਹੋ ਸਕਦਾ ਤੁਹਾਡੇ ਉਹ ਖਤ ਇਕੱਠੇ ਹੋ ਕੇ ਅੱਜ ਆ ਗਏ ਹੁਣ। ਅੱਜ ਅਸੀਂ ਤੁਹਾਡੇ 3 ਖਤ ਇਸ ਪ੍ਰੋਗਰਾਮ 'ਚ ਸ਼ਾਮਿਲ ਕੀਤੇ ਨੇ, ਜਾਂ ਇਹ ਕਹਿ ਲਓ ਕਿ ਇੱਕੋ ਚਿੱਠੀ 3 ਕਿਸ਼ਤਾਂ ਵਿੱਚ ਪੜ੍ਹ ਦਿੱਤੀ ਆਪਾਂ।
0: ਬਿਲਕੁਲ ਜੀ, ਅਤੇ ਇਹਨਾਂ ਨੇ ਜਿਹੜੇ ਕਾਰਨ ਪੁੱਛਿਆ ਉਸਦਾ ਥੋੜ੍ਹਾ ਜਵਾਬ ਇਹ ਵੀ ਦੇ ਦਿੰਦੇ ਹਾਂ ਕਿ ਬਹੁਤ ਸਾਰੇ ਸਰੋਤੇ ਸਾਨੂੰ ਪੁੱਛਦੇ ਨੇ ਕਿ ਸਾਡਾ ਖਤ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ, ਤੁਸੀਂ ਸਾਡਾ ਖਤ ਨਹੀਂ ਸ਼ਾਮਿਲ ਕਰਦੇ। ਸੋ ਗੱਲ ਇਹ ਹੈ ਕਿ ਜਦੋਂ ਵੀ ਸਾਡੇ ਕੋਲ ਖਤ ਪਹੁੰਚਦਾ ਹੈ ਤਾਂ ਅਸੀਂ ਖਤ ਜ਼ਰੂਰ ਸ਼ਾਮਿਲ ਕਰਦੇ ਹਾਂ। ਜੇ ਤੁਹਾਡਾ ਖਤ ਸਾਡੇ ਕੋਲ ਅਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਕੀਤਾ, ਇਸ ਦਾ ਮਤਲਬ ਹੈ ਕਿ ਹਜੇ ਸਾਡੇ ਕੋਲ ਨਹੀਂ ਪਹੁੰਚਿਆ, ਦੇਰ ਸਵੇਰ ਪਹੁੰਚ ਜਾਏਗਾ
1: ਜੀ।
0: ਜੱਗਾ ਸਿੰਘ ਰਾਮਾ ਮੰਡੀ ਤੋਂ ਆਏ ਨੇ ਹੁਣ, ਬਲਜੀਤ ਕੌਰ ਤੇ ਨਾਲ ਪੋਤਰੇ ਤਨਵੀਰ, ਗੁਰਵੀਰ ਤੇ ਜਸਨੂਰ ਦੇ ਨਾਲ।
1: ਵਾਹ ਵਾਹ, ਖੁਸ਼ ਆਮਦੀਦ ਜੀ, ਬਹੁਤ ਬਹੁਤ ਸਵਾਗਤ ਤੁਹਾਡਾ।
0: ਕਹਿੰਦੇ ਆਪ ਜੀ ਦੇ ਸਟੇਸ਼ਨ ਤੋਂ ਜਿਹੜੇ ਵੀ ਪ੍ਰੋਗਰਾਮ ਚਲਾਏ ਜਾਂਦੇ ਨੇ ਸਲਾਹੁਣ ਯੋਗ ਨੇ, ਕਿਉਂਕਿ ਇਹਨਾਂ ਰੇਡੀਓ ਦੇ ਪ੍ਰੋਗਰਾਮਸ ਨੂੰ ਸਰੋਤੇ ਬੜੇ ਗੌਰ ਦੇ ਨਾਲ ਸੁਣਦੇ ਨੇ, ਕਿਉਂਕਿ ਟੀਵੀ ਤੇ ਮੋਬਾਈਲ ਦੇ ਪ੍ਰੋਗਰਾਮਾਂ ਉੱਤੇ ਦਿਲ ਨਹੀਂ ਜੰਮਦਾ, ਮਨ ਨਹੀਂ ਜੰਮਦਾ, ਜਿਸ ਕਰਕੇ ਟੀਵੀ ਮੋਬਾਈਲ ਦੇ ਪ੍ਰੋਗਰਾਮ ਜ਼ਿਆਦਾ ਸਮੇਂ ਤੱਕ ਯਾਦ ਨਹੀਂ ਰਹਿੰਦੇ ਕਿ ਕਿਹੜੇ ਪ੍ਰੋਗਰਾਮ ਵਿੱਚ ਕੀ ਗਿਆ ਕਿਹਾ ਗਿਆ ਸੀ। ਸ਼ਨੀਵਾਰ ਵਾਲੇ ਦਿਨ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਿਆ, ਬਹੁਤ ਵਧੀਆ ਤਰੀਕੇ ਦੇ ਨਾਲ ਚਿੱਠੀਆਂ ਦੇ ਜਵਾਬ ਦਿੱਤੇ ਗਏ, ਮੇਰੀ ਚਿੱਠੀ ਦਾ ਜਵਾਬ ਵੀ ਦਿੱਤਾ ਗਿਆ, ਮੈਨੂੰ ਵੀ ਬਹੁਤ ਖੁਸ਼ੀ ਹੋਈ। ਇਸੇ ਦਿਨ ਹੀ 12:15 ਵਿਸ਼ਵ ਲੀਵਰ ਦਿਵਸ ਦੇ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ, ਜੋ ਕਿ ਮੈਡਮ ਸੁਖਜੀਤ ਜੀ ਨੇ ਡਾਕਟਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਨੇ ਦੱਸੀ, ਸਰੋਤਿਆਂ ਦੇ ਸਾਰੇ ਭਰਮ ਭੁਲੇਖੇ ਮੁਲਾਕਾਤ ਨੂੰ ਸੁਣਨ ਦੇ ਨਾਲ ਦੂਰ ਹੋ ਗਏ। ਅਜਿਹੀਆਂ ਜਾਣਕਾਰੀਆਂ ਸਮੇਂ ਸਮੇਂ 'ਤੇ ਤੁਸੀਂ ਦਿੰਦੇ ਰਹਿੰਦੇ ਹੋ, ਜਿਨ੍ਹਾਂ ਕਰਕੇ ਸਰੋਤੇ ਜਾਗਰਿਤ ਹੋ ਜਾਂਦੇ ਨੇ ਅਤੇ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਲੈਂਦੇ ਨੇ।
1: ਵਾਹ ਵਾਹ, ਖੂਬ ਲਿਖਿਆ ਜੀ, ਬਹੁਤ ਵਧੀਆ ਲਿਖਿਆ ਉਹਨਾਂ ਨੇ
0: ਜੀ। ਅੱਗੇ ਲਿਖਦੇ ਨੇ ਕਿ 23 ਮਾਰਚ ਦਿਨ ਸ਼ਨੀਵਾਰ, ਬੜੀ ਪੁਰਾਣੀ ਚਿੱਠੀ ਹੈ ਸਾਡੇ ਕੋਲ ਪਹੁੰਚੀ, ਦੇਖੋ। ਸ਼ਨੀਵਾਰ ਨੂੰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਿਆ, ਸੁਣ ਕੇ ਆਨੰਦ ਆ ਗਿਆ, ਬੜੀਆਂ ਚਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਅਤੇ ਜਵਾਬ ਵੀ ਬਹੁਤ ਵਧੀਆ ਦਿੱਤੇ ਗਏ, ਕਿਸੇ ਵੀ ਸਰੋਤੇ ਨੂੰ ਨਾਰਾਜ਼ ਨਹੀਂ ਕੀਤਾ ਗਿਆ, ਸਾਰੇ ਪ੍ਰੋਗਰਾਮ ਮੈਂ ਬੜੇ ਧਿਆਨ ਨਾਲ ਸੁਣਿਆ, ਟਾਈਮ ਦਾ ਪਤਾ ਹੀ ਨਹੀਂ ਲੱਗਿਆ, ਬੇਸ਼ੱਕ ਮੇਰੇ ਖਤ ਦਾ ਜਵਾਬ ਨਹੀਂ ਮਿਲਿਆ ਪਰ ਮੈਨੂੰ ਚੰਗਾ ਬਹੁਤ ਲੱਗਾ, ਕਿਉਂਕਿ ਹਰ ਇੱਕ ਸਰੋਤੇ ਨੂੰ ਇਹ ਆਸ ਹੁੰਦੀ ਹੈ ਕਿ ਮੇਰੇ ਖਤ ਦਾ ਜਵਾਬ ਆਵੇ। ਇਸ ਉਡੀਕ ਦੇ ਵਿੱਚ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈ, ਸਾਡੀ ਸੁਰਤੀ, ਸਾਡੀ ਤਾਰ, ਸਾਡੀ ਰੂਹ, ਸਾਡੀ ਆਤਮਾ ਆਪ ਜੀ ਦੇ ਸਟੇਸ਼ਨ ਦੇ ਨਾਲ ਜੁੜ ਜਾਂਦੀ ਹੈ। ਪ੍ਰੋਗਰਾਮ ਸਾਰੇ ਸਲਾਹੁਣ ਯੋਗ ਹੁੰਦੇ ਨੇ, ਸ਼ਨੀਵਾਰ ਨੂੰ 10 ਵਜੇ ਜਲ ਹੈ ਤਾਂ ਕੱਲ ਹੈ ਦੇ ਵਾਕ ਅਨੁਸਾਰ ਪਾਣੀ ਦੀ ਮਹਾਨਤਾ ਦੇ ਬਾਰੇ ਇੱਕ ਗੱਲਬਾਤ ਸੁਣਾਈ ਗਈ, ਜੋ ਕਿ ਬਹੁਤ ਹੀ ਮਹੱਤਵਪੂਰਨ ਸੀ, ਸਾਰੇ ਸਰੋਤਿਆਂ ਨੂੰ ਫਾਇਦੇਮੰਦ, ਲਾਹੇਵੰਦ ਤੇ ਗਿਆਨ ਵਰਧਕ ਲੱਗੀ ਸੀ।
1: ਮਤਲਬ ਇਹ ਹੈ ਪੂਨਮ ਜੀ ਕਿ ਜੱਗਾ ਸਿੰਘ ਹੋਰਾਂ ਨੇ ਆਪਣੀ ਚਿੱਠੀ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਖਤ ਸੀਗਾ ਨਾ, ਉਹਨਾਂ ਦਾ ਜਵਾਬ ਵੀ ਦੇ ਦਿੱਤਾ ਕਿ ਚਿੱਠੀ ਪਾਈ ਹੈ ਤੇ ਉਡੀਕ ਰਹਿੰਦੀ ਹੈ, ਤਾਰ ਜੁੜੀ ਰਹਿੰਦੀ ਹੈ, ਕਿਉਂਕਿ ਉਡੀਕ ਦੇ ਵਿੱਚ ਬੜਾ ਅਸਰ ਹੁੰਦਾ ਹੈ ਨਾ।
0: ਬਿਲਕੁਲ,
1: ਜਿੰਨਾ ਚਿਰ ਉਡੀਕ ਰਹਿੰਦੀ ਹੈ ਬੰਦਾ ਜਿਉਂਦਾ ਜਾਗਦਾ ਸਾਹ ਲੈਂਦਾ ਖੁਦ ਨੂੰ ਮਹਿਸੂਸ ਕਰਦਾ ਹੈ
0: ਜੀ, ਉਡੀਕ ਦੇ ਵਿੱਚ ਉਮੀਦ ਹੈ
1: ਜੀ।
0: ਅੱਗੇ ਲਿਖਦੇ ਨੇ ਕਿ ਸ਼ਾਮ 4:30 ਵਜੇ ਸ਼੍ਰੀ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਸਰੋਤਿਆਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ, ਕਿਉਂਕਿ ਰੇਡੀਓ ਜ਼ਿਆਦਾਤਰ ਵੱਡੀ ਉਮਰ ਦੇ ਲੋਕ ਵੱਧ ਸੁਣਦੇ ਨੇ। ਮੇਰੇ

0: ਨਵਾਬ ਜੀ ਨੇ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪ੍ਰਸਾਰਿਤ ਕੀਤਾ ਤਾਂ ਸੁਣ ਕੇ ਬਹੁਤ ਖੁਸ਼ੀ ਹੋਈ। ਮੇਰੀ ਚਿੱਠੀ ਵੀ ਸ਼ਾਮਿਲ ਕੀਤੀ ਗਈ। ਜਿਹੜਾ ਪ੍ਰੋਗਰਾਮ ਵਸਦੇ ਵੇਲੇ ਤੁਸੀਂ ਪੇਸ਼ ਕਰਦੇ ਹੋ ਉਹ ਵੀ ਇੱਕ ਪਰਿਵਾਰਿਕ ਪ੍ਰੋਗਰਾਮ ਹੁੰਦਾ ਹੈ ਜੋ ਕਿ ਬੀਬੀਆਂ ਭੈਣਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਸ ਪਿੱਛੋਂ ਫੌਜੀ ਵੀਰਾਂ ਦੀ ਪਸੰਦ ਚੱਲਦੀ ਹੈ, ਉਸ ਨੂੰ ਵੀ ਮੈਂ ਦਿਲ ਲਾ ਕੇ ਸੁਣਦਾ। ਮੇਰੇ ਦੋਨੋਂ ਬੇਟੇ ਹੀ ਫੌਜ ਦੇ ਵਿੱਚ ਨੌਕਰੀ ਕਰਕੇ ਦੇਸ਼ ਦੀ ਸੇਵਾ ਕਰਦੇ ਨੇ ਅਤੇ ਤੁਹਾਡੇ ਗੀਤਾਂ ਦਾ ਆਨੰਦ ਮਾਣਦੇ ਨੇ।
1: ਵਾਹ ਵਾਹ ਵਾਹ, ਬਹੁਤ ਖੁਸ਼ੀ ਹੋਈ ਜੀ ਇਹ ਸੁਣ ਕੇ ਤੁਹਾਡੇ ਪਰਿਵਾਰ ਬਾਰੇ। ਬਾਕੀ ਤੁਹਾਡਾ ਜਿਹੜਾ ਮੋਹ ਹੈ, ਤੁਹਾਡੀ ਜਿਹੜੀ ਅਪਣੱਤ ਹੈ ਇਸ ਪ੍ਰੋਗਰਾਮ ਨੂੰ ਅਕਸਰ ਮਿਲਦੀ ਰਹਿੰਦੀ ਹੈ। ਸਾਡੇ ਬਹੁਤ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਪਸੰਦ ਕਰਦੇ ਹੋ ਔਰ ਉਸ ਬਾਬਤ ਆਪਣੀ ਰਾਏ ਦਾ ਇਜ਼ਹਾਰ ਵੀ ਕਰਦੇ ਹੋ, ਬਹੁਤ ਵਧੀਆ ਲੱਗਦਾ ਜੱਗਾ ਸਿੰਘ ਜੀ। ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਪਿਆਰ, ਇਹ ਦੁਲਾਰ, ਇਹ ਰੀਝ ਕਾਇਮ ਰਹੇਗੀ ਔਰ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ।
0: ਅਗਲੇ ਦੋ ਸਾਡੇ ਨਾਲ ਜੁੜੇ ਨੇ ਜੀ, ਰਾਜਸਥਾਨ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਰਾਮ ਸਿੰਘ ਰੁਪਾਲ
1: ਜੀ,
0: ਪੋਤੀ ਖੁਸ਼ਪ੍ਰੀਤ ਕੌਰ ਰੁਪਾਲ ਅਤੇ ਸਾਰਾ ਪਰਿਵਾਰ, ਸਾਰੇ ਸਟਾਫ ਨੂੰ ਇਹ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਅਤੇ ਨਾਲ ਲਿਖਦੇ ਨੇ ਕਿ ਅਸੀਂ ਤੁਹਾਡੇ ਸਾਰੇ ਪ੍ਰੋਗਰਾਮ ਬੜੇ ਪਿਆਰ ਨਾਲ ਸੁਣਦੇ ਹਾਂ। ਇੱਕ ਸ਼ਿਕਾਇਤ ਹੈ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਵਿੱਚ ਸਾਡਾ ਜਵਾਬ ਨਹੀਂ ਦਿੱਤਾ ਜਾਂਦਾ। ਪੰਜ ਸ਼ਨੀਵਾਰ ਤੁਹਾਡੀ ਚਿੱਠੀ ਮਿਲੀ ਵਿੱਚ ਸਾਡੀ ਖਤ ਦਾ ਜਵਾਬ ਨਹੀਂ ਦਿੱਤਾ ਗਿਆ, ਸਾਡੇ ਤੋਂ ਕੀ ਗਲਤੀ ਹੋ ਗਈ? ਜੇਕਰ ਗਲਤੀ ਹੋ ਗਈ ਹੈ ਤਾਂ ਮਾਫ਼ ਕਰ ਦਿਓ ਜੀ ਕਿ ਆਸਾ ਉਮੀਦ ਹੈ ਕਿ ਸਾਡੇ ਖਤ ਤੁਸੀਂ ਜ਼ਰੂਰ ਸ਼ਾਮਿਲ ਕਰੋਗੇ।
1: ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਜੀ, ਜ਼ਿਲ੍ਹਾ ਹਨੂੰਮਾਨਗੜ੍ਹ ਵਾਲੇ ਇਹਨਾਂ ਸੱਜਣਾਂ ਨੂੰ ਕਿ ਨਾਮ ਹੈਗੇ ਨੇ ਜੀ ਰਾਮ ਸਿੰਘ ਜੀ ਅਤੇ ਇਹਨਾਂ ਦੀ ਪੋਤੀ ਖੁਸ਼ਪ੍ਰੀਤ ਕੌਰ ਇਹਨਾਂ ਦੇ ਨਾਲ ਹੈ, ਹੈ ਨਾ?
0: ਜੀ,
1: ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗੇ ਜੀ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਅਸੀਂ ਕਿਸੇ ਗੱਲ ਤੋਂ ਨਾਰਾਜ਼ ਹੋਵਾਂਗੇ ਜਾਂ ਗੁੱਸੇ ਹੋਵਾਂਗੇ ਜਾਂ ਕੋਈ ਗਲਤੀ ਹੋ ਗਈ ਹੋਏਗੀ? ਸਾਡੇ ਸੁਣਨ ਵਾਲੇ ਜਦੋਂ ਸਾਨੂੰ ਚਿੱਠੀ ਲਿਖਦੇ ਨੇ ਨਾ, ਉਹ ਚਿੱਠੀ ਜਦੋਂ ਸਾਡੇ ਕੋਲ ਪਹੁੰਚਦੀ ਹੈ ਤਾਂ ਜਿਵੇਂ ਜੱਗਾ ਸਿੰਘ ਹੋਰਾਂ ਨੇ ਆਪਣੇ ਖਤ 'ਚ ਲਿਖਿਆ ਨਾ ਕਿ ਉਹਨਾਂ ਦੇ ਪੋਤਰੇ ਜਿਹੜੇ ਨੇ ਉਹ ਮੰਜੇ 'ਤੇ ਚੜ੍ਹ ਕੇ ਨੱਚਣਾ ਸ਼ੁਰੂ ਕਰ ਦਿੰਦੇ ਨੇ, ਜਦੋਂ ਤੁਹਾਡੀ ਚਿੱਠੀ ਸਾਡੇ ਸਟੂਡੀਓ 'ਚ ਪਹੁੰਚਦੀ ਹੈ ਨਾ, ਤਾਂ ਸਾਡਾ ਵੀ ਕੁਝ ਇਹੋ ਜਿਹਾ ਹੀ ਮਨੋਦਸ਼ਾ ਹੁੰਦੀ ਹੈ ਸਾਡੀ। ਦਿਲ ਕਰਦਾ ਹੈ ਸਾਡੇ ਸੁਣਨ ਵਾਲਿਆਂ ਦੇ ਖਤ ਹੱਥ ਵਿੱਚ ਫੜ ਕੇ ਨੱਚੀਏ ਥੋੜ੍ਹੀ ਦੇਰ, ਖੁਸ਼ੀ ਮਨਾਈਏ, ਕਿਉਂਕਿ ਜੋ ਪਿਆਰ ਮੁਹੱਬਤ ਇਹਨਾਂ ਚਿੱਠੀਆਂ ਵਿੱਚ ਝਲਕਦਾ ਨਾ ਜੀ, ਉਹ ਜ਼ਿੰਦਗੀ 'ਚ ਹੋਰ ਕਿਧਰੇ ਵੀ ਨਹੀਂ ਮਿਲ ਸਕਦਾ।
0: ਬਿਲਕੁਲ ਸਹੀ।
1: ਸੋ ਇਹ ਹਰਗਿਜ਼ ਨਾ ਸੋਚਿਓ ਕਿ ਸਾਡੇ ਕੋਲ ਤੁਹਾਡੀ ਚਿੱਠੀ ਆਈ ਹੋਵੇ ਅਤੇ ਉਹ ਸ਼ਾਮਿਲ ਨਾ ਕੀਤੀ ਗਈ ਹੋਵੇ, ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਡੀ ਚਿੱਠੀ ਸਾਡੇ ਕੋਲ ਨਹੀਂ ਮਿਲੀ। ਵੈਸੇ ਵੀ ਪੂਨਮ ਜੀ, ਇਹਨਾਂ ਨੇ ਜਿਸ ਤਰ੍ਹਾਂ ਵੱਖ ਵੱਖ ਰੰਗ ਬਿਰੰਗੇ ਪੈਨਾਂ ਦੇ ਨਾਲ ਇਹ ਚਿੱਠੀ ਲਿਖੀ ਹੈ, ਤੁਹਾਡੇ ਜ਼ਿਹਨ 'ਚ ਜਾਂ ਮੇਰੇ ਜ਼ਿਹਨ 'ਚ ਇਸ ਤਰ੍ਹਾਂ ਦੀ ਚਿੱਠੀ ਕਦੇ ਲੰਘੀ ਹੋਵੇ ਮੈਨੂੰ ਯਾਦ ਨਹੀਂ ਆਉਂਦਾ।
0: ਬਿਲਕੁਲ ਬਿਲਕੁਲ ਜੀ, ਬਾਕੀ ਸਾਨੂੰ ਤੁਹਾਡੀ ਚਿੱਠੀ ਨਹੀਂ ਮਿਲੀ, ਜੇਕਰ ਮਿਲੀ ਹੁੰਦੀ ਤਾਂ ਜ਼ਰੂਰ ਸ਼ਾਮਿਲ ਕਰਦੇ।
1: ਸੋ ਨਹਿਰ ਕਿਨਾਰੇ ਢਾਣੀ ਫਤਿਹ ਵਾਲੀ ਤੋਂ ਰਾਮ ਸਿੰਘ ਜੀ ਔਰ ਇਹਨਾਂ ਦੀ ਪੋਤੀ ਖੁਸ਼ਪ੍ਰੀਤ ਕੌਰ ਜੀ, ਅਸੀਂ ਹਮੇਸ਼ਾ ਤੁਹਾਡੇ ਖਤ ਨੂੰ ਸੀਨੇ ਦੇ ਨਾਲ ਲਾਵਾਂਗੇ, ਹਿੱਕ ਦੇ ਨਾਲ ਲਾਵਾਂਗੇ, ਪਿਆਰ ਕਰਾਂਗੇ, ਦੁਲਾਰ ਕਰਾਂਗੇ ਔਰ ਇੰਤਜ਼ਾਰ ਕਰਾਂਗੇ ਅਗਲੀ ਚਿੱਠੀ ਦਾ ਵੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਚਿੱਠੀ ਨੂੰ ਲਿਖਣ ਵਾਸਤੇ, ਇਹ ਅਸੀਂ ਪਹਿਲਾ ਖਤ ਸਮਝ ਰਹੇ ਹਾਂ, ਅਗਲੀਆਂ ਚਿੱਠੀਆਂ ਦੀ ਉਡੀਕ ਰਹੇਗੀ।
0: ਅਗਲਾ ਖਤ ਹੈ ਜੀ, ਰਾਮਨਾਥ ਅਤਾਪੁਰ ਕਲੋਨੀਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਖਾਨਾ ਚਨਾਰਥਨ ਤੋਂ ਰਾਮਨਾਥ ਹੁਣੀ ਆਏ ਨੇ
1: ਜੀ।
0: ਇਹ ਲਿਖਦੇ ਨੇ ਜੀ ਕਿ ਪੋਤਰਾ ਸੁਖਮਨਜੀਤ, ਪੋਤਰੀ ਸਹਿਜਪ੍ਰੀਤ ਕੌਰ,
1: ਉਹ ਵੀ ਨਾਲ ਨੇ
0: ਜੀ
1: ਜੀ,
0: ਇਹ ਵੀ ਨਾਲ ਨੇ। ਕਹਿੰਦੇ ਸਾਰੇ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਦੇ ਵਧੀਆ ਚੱਲ ਰਹੇ ਨੇ, ਕਾਬਲੇ ਤਾਰੀਫ ਨੇ, ਸਾਰੇ ਹੀ ਆਰ ਜੇ ਪ੍ਰੋਗਰਾਮ ਵਧੀਆ ਪੇਸ਼ ਕਰਦੇ ਨੇ, ਮਿੱਠੀਆਂ ਆਵਾਜ਼ਾਂ ਦੇ ਮਾਲਿਕ ਨੇ, ਜਿੰਨੀ ਤਾਰੀਫ ਕੀਤੀ ਜਾਏ ਘੱਟ ਹੈ। ਸਵੇਰ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਸੁਣਦੇ ਰਹਿੰਦੇ ਆ। ਮੈਡਮ ਪੂਨਮ ਜੀ, ਸੁਖਪ੍ਰੀਤ ਜੀ, ਪੂਜਾ ਹਾਂਡਾ, ਦੀਪਾਲੀ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ, ਬਰਿੰਦਰ ਜੀ ਦੀ ਪੇਸ਼ਕਸ਼ ਵੀ ਇਹਨਾਂ ਨੂੰ ਬਹੁਤ ਵਧੀਆ ਲੱਗਦੀ ਹੈ। ਅਤੇ ਕਹਿੰਦੇ ਕਿ ਸੱਜਰੀ ਸਵੇਰ ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਰੰਗਲੀ ਧਰਤੀ, ਸਾਰੇ ਪ੍ਰੋਗਰਾਮ ਬਹੁਤ ਚੰਗੇ ਲੱਗਦੇ ਨੇ ਅਤੇ ਇਹਨਾਂ ਨੇ ਬਹੁਤ ਦੁਆਵਾਂ ਵੀ ਭੇਜੀਆਂ ਨੇ।
1: ਵਾਹ, ਰਾਮਨਾਥ ਸਿੰਘ ਅਤਾਪੁਰ ਜੀ, ਅਤਾਪੁਰ ਕਲੋਨੀ ਤੋਂ ਤੁਸੀਂ ਇਹ ਖਤ ਲਿਖਿਆ ਹੈ, ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਪਿਆਰ ਵਾਸਤੇ, ਇਸ ਮੁਹੱਬਤ ਵਾਸਤੇ। ਬਾਕੀ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਪੂਨਮ ਜੀ, ਕਿ ਇਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਨਾ ਕੁਛ ਜਨਰਲ ਗੱਲਾਂ ਲਿਖੀਆਂ ਨੇ, ਕੁਛ ਆਰਜੇ ਸਾਹਿਬਾਨ ਜਾਂ ਪ੍ਰੋਗਰਾਮਾਂ ਬਾਬਤ ਇੱਕ ਜਨਰਲ ਜੀ ਆਪਣੀ ਰਾਏ ਦਾ ਇਜ਼ਹਾਰ ਕੀਤਾ ਹੈ। ਬਹੁਤ ਚੰਗਾ ਹੋਏਗਾ ਜੇ ਕੁਛ ਖਾਸ ਪ੍ਰੋਗਰਾਮਾਂ 'ਚ ਤੁਸੀਂ ਕੀ ਸੁਣਿਆ, ਉਹ ਸੁਣਨ ਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗੀ, ਕਿਹੜੀ ਚੀਜ਼ ਚੰਗੀ ਨਹੀਂ ਲੱਗੀ, ਇਸ ਤਰ੍ਹਾਂ ਨਾਲ ਵੀ ਲਿਖ ਕੇ ਭੇਜੋ ਤਾਂ ਸਾਨੂੰ ਸੱਚਮੁੱਚ ਇਹ ਲੱਗੇਗਾ ਕਿ ਤੁਸੀਂ ਬੜੀ ਨੀਝ ਦੇ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਸੁਣਿਆ ਔਰ ਉਸ ਤੋਂ ਬਾਅਦ ਇਹ ਖਤ ਸਾਨੂੰ ਲਿਖਿਆ ਹੈ। ਬਹੁਤ ਸ਼ੁਕਰੀਆ ਜੀ ਇਸ ਮਿੱਠੇ ਜਿਹੇ ਪਿਆਰੇ ਜਿਹੇ ਖਤ ਵਾਸਤੇ।
0: ਜੀ, ਅਸੀਂ ਇਸ ਤੋਂ ਪਹਿਲਾਂ ਖਤ ਸ਼ਾਮਿਲ ਕੀਤਾ ਸੀਗਾ ਰਾਮ ਸਿੰਘ ਰੁਪਾਲ ਹੋਣਾ ਦਾ, ਤੇ ਇਹਨਾਂ ਦਾ ਖਤ ਇੱਕ ਹੋਰ ਪਿਆ ਸਾਡੇ ਕੋਲ।
1: ਅੱਛਾ, ਇਹ ਸਕੈਚ ਪੈਨ ਨਾਲ ਨਹੀਂ ਲਿਖਿਆ ਹੋਇਆ?
0: ਇਹ ਲੱਗਦਾ ਕਿ ਬਾਅਦ ਵਿੱਚ ਲਿਖਿਆ ਇਹਨਾਂ ਨੇ
1: ਜੀ।
0: ਲਓ ਜੀ, ਅੱਜ ਦੋ ਖਤ ਸ਼ਾਮਿਲ ਹੋ ਗਏ ਤੁਹਾਡੇ ਪ੍ਰੋਗਰਾਮ ਦੇ ਵਿੱਚ।
1: ਬਿਲਕੁਲ, ਪਿਛਲਾ ਗਿਲਾ ਖਤਮ ਹੈ ਨਾ।
0: ਕਹਿੰਦੇ ਕਿ ਅਸੀਂ ਤੁਹਾਡੇ ਸਾਰੇ ਪ੍ਰੋਗਰਾਮ ਸੁਣ ਕੇ ਬਹੁਤ ਖੁਸ਼ ਹੁੰਦੇ ਹਾਂ, ਅਸੀਂ ਦੁਆ ਮੰਗਦੇ ਹਾਂ ਕਿ ਇਹ ਜਲੰਧਰ ਸਟੇਸ਼ਨ ਤਰੱਕੀਆਂ ਕਰਦਾ ਰਹੇ। ਸਾਡਾ ਸੁਝਾਅ ਹੈ ਕਿ ਚੁਟਕਲਿਆਂ ਦਾ ਵੀ ਕੋਈ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਹੋਰ 4 ਚੰਦ ਲੱਗ ਜਾਣਗੇ। ਕਹਿੰਦੇ ਕਿ ਸਾਡਾ ਸੁਝਾਅ ਇਹ ਵੀ ਹੈ, ਅੱਛਾ ਸਾਡੀ ਸ਼ਿਕਾਇਤ ਹੈ ਕਿ ਸਾਡੇ ਖਤ ਦਾ ਜਵਾਬ ਨਹੀਂ ਮਿਲਦਾ, ਇਹਨਾਂ ਨੇ ਫਿਰ ਪੁੱਛਿਆ ਕਿ ਸਾਡੇ ਤੋਂ ਕਿਹੜੀ ਗਲਤੀ ਹੋ ਗਈ।

0: ਆ ਕੋਈ ਗਲਤੀ ਨਹੀਂ ਹੋਈ ਜੀ। ਹੁਣ ਦੇਖੋ ਅੱਜ ਦੇ ਪ੍ਰੋਗਰਾਮ 'ਚ ਤੁਹਾਡੀਆਂ ਦੋ ਦੋ ਚਿੱਠੀਆਂ ਸ਼ਾਮਿਲ ਹੋ ਗਈਆਂ,
1: ਜੀ
0: ਇਹਦਾ ਮਤਲਬ ਇਹ ਹੈ ਕਿ ਨਾ ਕਿਸੇ ਕੋਲੋਂ ਕੋਈ ਗਲਤੀ ਹੋਈ ਹੈ ਅਤੇ ਨਾ ਹੀ ਜਾਣਬੁੱਝ ਕੇ ਤੁਹਾਡੇ ਖਤਾ ਨੂੰ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਤੋਂ ਰੋਕਿਆ ਜਾ ਰਿਹਾ। ਬਾਕੀ ਚੁਟਕਲਿਆਂ ਦੇ ਪ੍ਰੋਗਰਾਮ ਦੀ ਗੱਲ ਬਾਤ ਕੀਤੀ ਹੈ ਤਾਂ ਅਸੀਂ ਇਹ ਦੱਸ ਦਈਏ ਜੀ ਕਿ ਸਾਡਾ FM ਰੇਨਬੋ ਚੈਨਲ ਜਿਹੜਾ ਹੈ ਉਹਦੇ 'ਤੇ ਲਾਈਟਰ ਵੇਨ ਯਾਨੀ ਹਲਕੇ ਫੁਲਕੇ ਹਾਸਾ ਮਜ਼ਾਕ ਵਾਲੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ।
1: ਜੀ
0: ਤੁਸੀਂ ਉਸ ਚੈਨਲ ਨੂੰ ਵੀ ਜ਼ਰੂਰ ਸੁਣੋ ਔਰ ਭਰਪੂਰ ਮੁਹੱਬਤ ਤੁਹਾਡੀ ਸਾਨੂੰ ਮਿਲੇਗੀ, ਇਸ ਗੱਲ ਦੀ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਜੀ। ਬਹੁਤ ਬਹੁਤ ਸ਼ੁਕਰੀਆ ਇਸ ਖਤ ਨੂੰ ਲਿਖਣ ਵਾਸਤੇ।
1: ਪਿੰਡ ਮਾਧੋਪੁਰ ਨੇੜੇ ਸਰਹੰਦ ਚੌਕ ਬੱਤੀਆਂ ਵਾਲਾ ਤੋਂ ਬਲਵਿੰਦਰ ਬਿਲਾ ਮਾਧੋਪੁਰ ਆਏ ਨੇ।
0: ਬੜੀ ਦੇਰ ਬਾਅਦ ਆਏ ਨੇ, ਹੈ ਨਾ?
1: ਅੱਛਾ ਜੀ,
0: ਆਪਾਂ ਮਿਸ ਕਰਨ ਲੱਗ ਪਏ ਸੀ।
1: ਮੈਂ ਨਹੀਂ ਦੱਸ ਸਕਦੀ ਜੀ ਕਿਉਂਕਿ ਮੈਂ ਖੁਦ ਬੜੀ ਦੇਰ ਬਾਅਦ ਆਈ।
0: ਜੀ
1: ਇਹ ਲਿਖਦੇ ਨੇ ਕਿ ਪਰਮਜੀਤ ਜੀ ਨੇ ਕਈ ਚਿੱਠੀਆਂ ਤੇ ਈਮੇਲ ਪੜ੍ਹੀਆਂ, 11 ਤਾਰੀਖ ਦੀ ਗੱਲ ਕਰ ਰਹੇ ਨੇ, 11 ਅਪ੍ਰੈਲ ਦੀ।
0: ਅੱਛਾ ਜੀ।
1: ਪਰ ਸਾਡੀ ਹਰ ਵਾਰ ਦੀ ਤਰ੍ਹਾਂ ਗੈਰ ਹਾਜ਼ਰੀ ਹੀ ਲੱਗੀ। ਜਦੋਂ ਦੇ ਸੁਖਜੀਤ ਮੈਡਮ ਜੀ ਰਿਟਾਇਰ ਹੋਏ ਨੇ ਉਦੋਂ ਦੀ ਮੇਰੀ ਚਿੱਠੀ ਨਹੀਂ ਪੜ੍ਹੀ ਜਾਂਦੀ।
0: ਓ ਪੂਨਮ ਜੀ, ਦੇਖੋ
1: ਮਤਲਬ ਕਿ ਇਹਨਾਂ ਦੀ ਚਿੱਠੀ ਸੁਖਜੀਤ ਜੀ ਪੜ੍ਹਦੇ ਸੀ ਸਿਰਫ, ਉਹ ਇਹ ਕਹਿਣਾ ਚਾਹ ਰਹੇ ਨੇ।
0: ਦੇਖੋ ਜੀ, ਇਹ ਤੇ ਸਰਾਸਰ ਨਜਾਇਜ਼ ਕਰਤੀ ਹੈ ਇਹਨਾਂ ਨੇ ਸਾਡੇ ਨਾਲ, ਹੈ ਨਾ? ਮੈਂ ਤੇ ਜਿਉਂ ਹੀ ਤੁਹਾਡੇ ਹੱਥ 'ਚ ਇਹ ਖਤ ਆਇਆ, ਤੁਸੀਂ ਨਾਮ ਪੜਿਆ ਤੇ ਮੈਂ ਖੁਦ ਹੀ ਕਿਹਾ ਕਿ ਬੜੇ ਹੀ ਦੇਰ ਬਾਅਦ ਇਹਨਾਂ ਦੀ ਹਾਜ਼ਰੀ ਲੱਗੀ ਹੈ ਇਸ ਪ੍ਰੋਗਰਾਮ ਦੇ ਵਿੱਚ। ਬਲਵਿੰਦਰ ਬਿੱਲਾ ਮਾਧੋਪੁਰ ਜੀ, ਯਕੀਨ ਮੰਨੋ ਤੁਹਾਡੇ ਕੋਈ ਵੀ ਖਤ ਸਾਨੂੰ ਨਹੀਂ ਮਿਲੇ। ਹੁਣ ਇਹ ਨਹੀਂ ਹੋ ਸਕਦਾ ਕਿ ਤੁਸੀਂ ਪਤਾ ਗਲਤ ਲਿਖ ਦਿੱਤਾ ਹੋਵੇ ਜਾਂ ਕੀ ਕਾਰਨ, ਕਿਉਂਕਿ ਤੁਹਾਡੇ ਅਕਸਰ ਖਤ ਸਾਡੇ ਕੋਲ ਆਉਂਦੇ ਰਹਿੰਦੇ ਨੇ, ਆਉਂਦੇ ਰਹਿੰਦੇ ਸਨ। ਹੁਣ ਬੜੀ ਦੇਰ ਬਾਅਦ ਤੁਹਾਡੀ ਚਿੱਠੀ ਸਾਨੂੰ ਮਿਲੀ ਹੈ ਜੀ, ਔਰ ਜਿਉਂ ਹੀ ਮਿਲੀ ਹੈ ਪ੍ਰੋਗਰਾਮ 'ਚ ਸ਼ਾਮਿਲ ਹੋ ਗਈ, ਹੈ ਨਾ?
1: ਬਿਲਕੁਲ ਜੀ, ਹੋ ਸਕਦਾ ਤੁਹਾਡਾ ਖਾਸ ਸਾਨੂੰ ਬਾਅਦ ਦੇ ਵਿੱਚ ਮਿਲ ਜਾਏ ਜਿਹੜੇ ਵੀ ਤੁਸੀਂ ਲਿਖੇ ਨੇ। ਅੱਗੇ ਲਿਖਦੇ ਨੇ ਕਿ 8/4 ਨੂੰ ਨਾਟਕ ਸੁਣਿਆ, ਦੇਸ ਹੋਇਆ ਪ੍ਰਦੇਸ, ਬਹੁਤ ਵਧੀਆ ਲੱਗਾ।
0: ਵਾਹ,
1: ਚਿੱਠੀਆਂ ਮਿੱਠੀਆਂ ਪਹਿਲਾਂ ਵਾਂਗ ਫੋਨ 'ਤੇ ਕਰ ਦਿਓ ਜੀ, ਸਰੋਤੇ ਆਪਣੀ ਮਰਜ਼ੀ ਨਾਲ ਗੀਤ ਲਵਾ ਸਕਣ, ਬਾਕੀ ਵਿਸਾਖੀ ਦੀਆਂ ਵਧਾਈਆਂ ਹੋਣ। ਵੈਸੇ ਸਾਰੇ ਸਰੋਤਿਆਂ ਦੀ ਅਲੱਗ ਅਲੱਗ ਡਿਮਾਂਡਸ ਹੁੰਦੀਆਂ ਨੇ ਨਾ। ਫੋਨ ਇਨ ਪ੍ਰੋਗਰਾਮ ਦੇ ਵਿੱਚ ਕਈ ਲੋਕ ਚਾਹ ਰਹੇ ਨੇ ਕਿ ਚਿੱਠੀਆਂ ਸ਼ਾਮਿਲ ਕੀਤੀਆਂ ਜਾਣ, ਅਤੇ ਚਿੱਠੀਆਂ ਦੇ ਪ੍ਰੋਗਰਾਮ ਵਿੱਚ ਚਾਹ ਰਹੇ ਨੇ ਕਿ ਫੋਨ ਸ਼ਾਮਿਲ ਕੀਤਾ ਜਾਵੇ।
0: ਜੀ, ਇਸੇ ਕਰਕੇ ਮੇਰਾ ਖਿਆਲ ਇਹ ਹੈ ਪੂਨਮ ਜੀ ਕਿ ਜੋ ਤਬਦੀਲੀਆਂ ਕੀਤੀਆਂ ਗਈਆਂ ਨੇ ਉਹ ਬਿਹਤਰੀ ਵਾਸਤੇ ਕੀਤੀਆਂ ਗਈਆਂ ਨੇ, ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਰਹੇ।
1: ਬਿਲਕੁਲ,
0: ਹੈ ਨਾ? ਜੇ ਤੁਸੀਂ ਫੋਨ ਦੇ ਜ਼ਰੀਏ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਸਾਡਾ ਦੂਸਰਾ ਪ੍ਰੋਗਰਾਮ ਹੈ, ਬਲਕਿ ਸਾਡੇ ਕਈ ਪ੍ਰੋਗਰਾਮ ਨੇ ਜਿਨ੍ਹਾਂ 'ਚ ਟੈਲੀਫੋਨ ਦੇ ਜ਼ਰੀਏ ਤੁਸੀਂ ਹਾਜ਼ਰੀ ਲਗਵਾ ਸਕਦੇ ਹੋ। ਅਗਰ ਚਿੱਠੀਆਂ ਦੇ ਜ਼ਰੀਏ ਇਸ ਪ੍ਰੋਗਰਾਮ 'ਚ ਆਉਣਾ ਚਾਹੁੰਦੇ ਹੋ ਤਾਂ ਚਿੱਠੀਆਂ ਮਿੱਠੀਆਂ, ਕਿਉਂਕਿ ਪ੍ਰੋਗਰਾਮ ਦਾ ਨਾਮ ਹੀ ਚਿੱਠੀਆਂ ਮਿੱਠੀਆਂ ਹੈ।
1: ਜੀ ਦੇਖੋ, ਖਤ ਤੁਹਾਡਾ ਬੜਾ ਪੁਰਾਣਾ ਹੈ, ਇਹ ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਇਹਨਾਂ ਨੇ ਵਿਸਾਖੀ ਦੀਆਂ ਵਧਾਈਆਂ ਭੇਜੀਆਂ ਨੇ।
0: ਮਤਲਬ 11/4 ਦਾ ਸ਼ਾਇਦ ਲਿਖਿਆ
1: ਇਸ ਤੋਂ ਪਹਿਲਾਂ ਦਾ। ਹਾਂਜੀ ਬਿਲਕੁਲ
0: ਜੀ,
1: ਇਹ 11/4 ਦੀ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ
0: ਜੀ,
1: ਉਦੋਂ ਹੀ ਬਿਲਕੁਲ ਲਿਖਿਆ ਇਹਨਾਂ ਨੇ। ਤੇ ਅੱਗੇ ਲਿਖਦੇ ਨੇ ਕਿ ਸਾਰੇ ਸਰੋਤਿਆਂ ਨੂੰ ਚਿੱਠੀ, ਸਾਰੇ ਸਰੋਤਿਆਂ ਦੀਆਂ ਚਿੱਠੀਆਂ ਜ਼ਰੂਰ ਪੜ੍ਹਦਿਆ ਕਰੋ ਤਾਂ ਮਿਹਰਬਾਨੀ ਹੋਏਗੀ।
0: ਜੀ, ਹਮੇਸ਼ਾ ਹੀ ਪੜ੍ਹਦੇ ਹਾਂ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਚਿੱਠੀ ਨਾ ਬਚੀ ਰਹੇ, ਔਰ ਜੇਕਰ ਕੋਈ ਚਿੱਠੀ ਬਚ ਜਾਵੇ ਤਾਂ ਅਸੀਂ ਉਹਨੂੰ ਅਗਲੇ ਪ੍ਰੋਗਰਾਮ ਤੱਕ ਲਈ ਜ਼ਰੂਰ ਸੰਭਾਲ ਕੇ ਰੱਖਦੇ ਹਾਂ।
1: ਲਓ ਜੀ, ਹੁਣ ਵਾਰੀ ਆ ਗਈ ਹੈ ਈਮੇਲਸ ਦੀ
0: ਜੀ,
1: ਅਤੇ ਹੁਣ ਈਮੇਲ ਸਭ ਤੋਂ ਪਹਿਲਾਂ ਜੋ ਸ਼ਾਮਿਲ ਕਰਨ ਜਾ ਰਹੇ ਹਾਂ ਸੁਭਾਸ਼ ਗੁਦਾਰਾ ਹੁਣਾਂ ਦੀ ਹੈ।
0: ਅੱਛਾ ਜੀ,
1: ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਭੇਜੀ ਇਹਨਾਂ ਨੇ, ਨਾਲ ਨੇ ਸੁਭਾਸ਼, ਬਿਮਲਾ, ਇੰਦੂ, ਹਿਮਾਂਸ਼ੂ, ਸਰਵਣ, ਰਿਣਵਾ, ਹਜ਼ਾਰੀ ਲਾਲ ਸ਼ਰਮਾ
0: ਜੀ।
1: ਕਹਿੰਦੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਹਰ ਵਾਰ ਸੁਣਦੇ ਹਾਂ, ਪਿਛਲਾ ਪ੍ਰੋਗਰਾਮ ਵੀ ਸੁਣਿਆ ਜਿਸ ਵਿੱਚ ਮੇਰਾ ਵੀ ਮੇਲ ਸ਼ਾਮਿਲ ਹੋਇਆ। 5 ਤਾਰੀਖ ਨੂੰ ਸ਼ਾਮੀ ਯੁਵਾਣੀ ਦਾ ਸੈਗਮੈਂਟ ਯੰਗਿਸਤਾਨ ਵਿੱਚ ਆਰਜੇ ਦੀਕਸ਼ਾ ਤੇ ਆਰਜੇ ਹਰਲੀਨ ਨੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ
0: ਜੀ।
1: ਇਸੇ ਦਿਨ ਰਾਤ ਨੂੰ ਖੇਡ ਸੰਸਾਰ ਪ੍ਰੋਗਰਾਮ ਸੁਣਿਆ ਜਿਸ ਵਿੱਚ ਵੀਰੇਂਦਰ ਜੀ ਨੇ IPL ਕ੍ਰਿਕਟ ਬਾਰੇ ਵਿਵੇਕ ਮਹਾਜਨ ਤੇ ਅੰਜੁਮਨ ਵਸੀ ਨਾਲ ਕੀਤੀ ਗੱਲਬਾਤ ਜੋ ਕੀਤੀ ਸੀ ਬਹੁਤ ਹੀ ਵਧੀਆ ਲੱਗੀ
0: ਜੀ।
1: ਮੇਰੀ ਇੱਕ ਸ਼ਿਕਾਇਤ ਇਸ ਪ੍ਰੋਗਰਾਮ ਨਾਲ ਦੂਰ ਹੋ ਗਈ ਕਿ IPL ਬਾਰੇ ਜਾਣਕਾਰੀ ਦਿੱਤੀ ਜਾਵੇ
0: ਜੀ।
1: 6 ਤਾਰੀਖ ਨੂੰ FM ਰੇਨਬੋ ਜਲੰਧਰ ਤੋਂ 12:30 RJ ਰਿਚਾ ਨੇ ਡਾਕਟਰ ਗੁਰਲੀਨ ਕੌਰ ਨਾਲ ਜੋ ਗੱਲਬਾਤ ਕੀਤੀ ਸੀ ਉਹਨਾਂ ਨੂੰ ਚੰਗੀ ਲੱਗੀ ਹੈ। ਇਸ ਦਿਨ ਸ਼ਾਮੀ ਯੁਵਾਣੀ ਵਿੱਚ RJ ਭੂਮਿਕਾ ਤੇ RJ ਨੇਹਾ ਨੇ ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਚੰਗੀ ਲੱਗੀ। 7 ਤਾਰੀਖ ਨੂੰ ਪ੍ਰੋਗਰਾਮ ਵਸਦੇ ਵਿੜੇ ਵਿੱਚ 12:05 ਡਾਕਟਰ ਬੇਅੰਤ ਸਿੰਘ ਹੱਡੀਆਂ ਦੇ ਮਾਹਰ ਸਨ, ਇਹਨਾਂ ਨੇ ਵਧੀਆ ਜਾਣਕਾਰੀ ਦਿੱਤੀ। ਬਾਕੀ ਦੇ ਪ੍ਰੋਗਰਾਮ ਜਿਵੇਂ ਹੈਲੋ ਫਰਮਾਇਸ਼, ਧਮਕ ਜਲੰਧਰ, ਪੈਂਦੇ ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਸਾਰੇ FM ਰੇਨਬੋ ਸਾਡਾ ਮਨੋਰੰਜਨ ਕਰ ਰਹੇ ਨੇ। ਇੱਕ ਵਾਰ ਫਿਰ ਤੋਂ ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਦੀ ਸਾਰੇ ਹੀ ਆਕਾਸ਼ਵਾਣੀ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
0: ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕ ਜੀ। ਆਕਾਸ਼ਵਾਣੀ ਨੇ ਬੜੀ ਬੜੇ ਹੀ ਮਾਣ ਦੇ ਨਾਲ ਆਪਣੇ 90 ਸਾਲ ਪੂਰੇ ਕੀਤੇ ਨੇ, ਔਰ ਇਹਦੇ ਵਿੱਚ ਤੁਹਾਡਾ ਭਰਪੂਰ ਪਿਆਰ ਜਿਹੜਾ ਹੈ ਇਹ ਸਾਡਾ ਮੁੱਖ ਸੋਮਾ ਰਿਹਾ ਐਨਰਜੀ ਦਾ
1: ਜੀ,
0: ਔਰ ਇੰਨੀ ਸਾਰੀ ਐਨਰਜੀ ਦੇਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ, ਔਰ ਅੱਜ ਦੀ ਇਸ ਚਿੱਠੀ ਵਾਸਤੇ ਵੀ ਸੁਭਾਸ਼ ਗੁਦਾਰਾ ਜੀ ਅਤੇ ਇਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਸ਼ੁਕਰੀਆ।
1: ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਤੇ ਮੁਬਾਰਕਾਂ ਅਗਲੇ ਸਾਥੀ ਨੇ ਵੀ ਭੇਜਿਆ ਨੇ, ਇਹ ਨੇ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਜਿਸ਼ਾਨ ਖਾਨ, ਹਨੂਮਾਨਗੜ੍ਹ ਰਾਜਸਥਾਨ ਤੋਂ
0: ਜੀ।
1: ਕਹਿੰਦੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪੇਸ਼ਕਰਤਾ ਨੂੰ ਨਮਸਕਾਰ, ਇਹ ਪ੍ਰੋਗਰਾਮ ਅਸੀਂ ਹਰ ਰੋਜ਼ ਹਰ ਵਾਰ ਸੁਣਦੇ ਹਾਂ ਅਤੇ 2 ਆਵਾਜ਼ਾਂ 'ਚ ਪ੍ਰੋਗਰਾਮ ਦੇ ਵਿੱਚ 8 ਚੰਦ ਲੱਗ ਜਾਂਦੇ ਨੇ।

0: ਲੱਗੇ ਤੇ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਮਨ ਨੂੰ ਬਹੁਤ ਸਕੂਨ ਦਿੰਦਾ ਹੈ। ਇਸ ਦੇ ਲਈ ਵੀ ਆਕਾਸ਼ਵਾਣੀ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਗੇ ਕਹਿੰਦੇ ਕਿ ਬੇਨਤੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਸਾਡੀ ਬੜੇ ਚਿਰ ਤੋਂ ਨਿਮਰਤਾ ਸਾਹਿਬ ਬੇਨਤੀ ਨੂੰ ਸਵੀਕਾਰ ਕਰੋ। ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ 100.8 ਫਾਜ਼ਿਲਕਾ ਰੇਡੀਓ ਤੋਂ ਪ੍ਰਸਾਰਿਤ ਕਰਨਾ ਸ਼ੁਰੂ ਕਰ ਦਿਓ।
1: ਸਭ ਤੋਂ ਪਹਿਲਾਂ ਤਾਂ ਰਮਨ ਵਰਮਾ ਜੀ ਔਰ ਇਹਨਾਂ ਦੇ ਬਾਕੀ ਸਾਰੇ ਸਾਥੀਆਂ ਦਾ, ਅਮਨ ਵਰਮਾ ਜੀ ਦਾ, ਦਿਵਿਆਂਸ਼ ਵਰਮਾ ਜੀ ਦਾ, ਡਾਕਟਰ ਮਦਨ ਲਾਲ ਵਰਮਾ ਜੀ ਦਾ ਔਰ ਸਮੂਹ ਵਰਮਾ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸਾਰੇ ਪ੍ਰੋਗਰਾਮ ਇਹਨਾਂ ਨੇ ਸੁਣੇ ਔਰ ਉਸ ਬਾਬਤ ਆਪਣੀ ਰਾਏ ਦਾ ਇਜ਼ਹਾਰ ਵੀ ਕੀਤਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਪ੍ਰਸਾਰਣ ਜਿਹੜਾ ਹੈ 100.8 ਫਾਜ਼ਿਲਕਾ ਤੋਂ ਪ੍ਰਸਾਰਿਤ ਕਰਨ ਬਾਰੇ ਕੋਸ਼ਿਸ਼ਾਂ ਜਾਰੀ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਇਹਨਾਂ ਕੋਸ਼ਿਸ਼ਾਂ ਦੇ ਸਾਰਥਕ ਨਤੀਜੇ ਨਿਕਲਣਗੇ। ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਜਲਦੀ ਹੀ ਕੋਈ ਨਾ ਕੋਈ ਖਬਰ ਜ਼ਰੂਰ ਮਿਲੇਗੀ।
0: ਸੋ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਹੀ ਸਰੋਤਿਆਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਪ੍ਰੋਗਰਾਮ ਦੇ ਵਿੱਚ ਖਤ ਲਿਖਿਆ, ਈਮੇਲ ਭੇਜੇ ਅਤੇ ਉਮੀਦ ਹੈ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਖਤ ਭੇਜਦੇ ਰਹੋਗੇ।
1: ਤੇ ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਦੋਸਤਾਂ ਕੋਲੋਂ ਇਜਾਜ਼ਤ ਲਈਏ, ਪ੍ਰੋਗਰਾਮ ਦਾ ਪਤਾ ਦੱਸ ਦਈਏ ਜੀ। ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001
0: ਜੀ। ਤੇ ਈਮੇਲ ਦਾ ਪਤਾ ਹੈ ਜੀ tcmjalandhar@gmail.com। ਤੇ ਹੁਣ ਲਈਏ ਜੀ ਆਪਣੇ ਸਰੋਤਿਆਂ ਤੋਂ ਇਜਾਜ਼ਤ।
1: ਨਮਸਕਾਰ।
2: ਹੁਣੇ ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣ ਰਹੇ ਸਨ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ 'ਚ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਕਰ ਰਿਹਾ ਸਟੇਟ ਹੁਕਅਪ ਪ੍ਰੋਗਰਾਮ 'ਚ ਅੱਜ ਦਾ ਵਿਸ਼ਾ ਪ੍ਰਵਾਸੀ ਪੰਛੀ, ਪੇਸ਼ਕਸ਼ ਗੁਰਵਿੰਦਰ ਸਿੰਘ ਹੋਰਾਂ ਦੀ, ਵਾਚਿਕਾ ਸੁਖਪ੍ਰੀਤ ਕੌਰ ਅਤੇ ਇਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਬਠਿੰਡਾ ਅਤੇ ਪਟਿਆਲਾ ਚੈਨਲ ਵੀ ਨਾਲੋ ਨਾਲ ਕਰ ਰਹੇ ਨੇ।

0: ਕੁਦਰਤ ਦਾ ਸਭ ਤੋਂ ਅਨਮੋਲ ਤੋਹਫਾ ਨੇ ਪੰਛੀ। ਆਸਮਾਨ ਵਿੱਚ ਉੱਡਦੇ ਹੋਏ ਪੰਛੀ ਇਹ ਸੋਚਣ 'ਤੇ ਮਜਬੂਰ ਕਰ ਦਿੰਦੇ ਨੇ ਕਿ ਇਹ ਪੰਛੀ ਕਿੱਥੋਂ ਆਉਂਦੇ ਨੇ, ਕਿੱਥੇ ਜਾਂਦੇ ਨੇ, ਕਿਉਂਕਿ ਇਹਨਾਂ ਵਾਸਤੇ ਤਾਂ ਕੋਈ ਸਰਹੱਦ ਨਹੀਂ, ਚਾਹੇ ਇਨਸਾਨਾਂ ਵਾਸਤੇ ਹੈ। ਖਾਸ ਤੌਰ 'ਤੇ ਜੇਕਰ ਅਸੀਂ ਝਾਤ ਮਾਰੀਏ ਪ੍ਰਵਾਸੀ ਪੰਛੀਆਂ 'ਤੇ ਤਾਂ ਦੂਰੋਂ ਆਉਂਦੇ ਨੇ, ਮੌਸਮ ਬਦਲਦਾ ਹੈ ਫਿਰ ਆ ਜਾਂਦੇ ਨੇ। ਪਰ ਪ੍ਰਵਾਸ ਦੀ ਗੱਲ ਕਰੀਏ, ਪ੍ਰਵਾਸੀ ਪੰਛੀਆਂ ਦੀ ਗੱਲ ਕਰੀਏ ਤਾਂ ਪ੍ਰਵਾਸ ਸ਼ਬਦ ਜਾਨਵਰਾਂ ਦੀ ਆਬਾਦੀ ਦੇ ਸਮੇਂ 'ਤੇ ਵੱਡੇ ਪੈਮਾਨੇ ਦੀ ਗਤੀ ਦਾ ਵਰਣਨ ਕਰਦਾ ਹੈ। ਪ੍ਰਵਾਸ ਨੂੰ ਦੇਖਣ ਦਾ ਇੱਕ ਤਰੀਕਾ ਹੈ ਸਫ਼ਰ ਕੀਤੀਆਂ ਦੂਰੀਆਂ 'ਤੇ ਵਿਚਾਰ ਕਰਨਾ। ਸਥਾਈ ਨਿਵਾਸੀ ਪ੍ਰਵਾਸ ਨਹੀਂ ਕਰਦੇ ਨੇ, ਉਹ ਸਾਲ ਭਰ ਭੋਜਨ ਦੀ ਲੋੜੀਂਦੀ ਸਪਲਾਈ ਲੱਭਣ ਦੇ ਯੋਗ ਹੁੰਦੇ ਨੇ। ਛੋਟੀ ਦੂਰੀ ਦੇ ਪ੍ਰਵਾਸੀ ਮੁਕਾਬਲਤਨ ਛੋਟੀਆਂ ਹਰਕਤਾਂ ਕਰਦੇ ਨੇ, ਜਿਵੇਂ ਕਿ ਪਹਾੜੀ ਕਿਨਾਰੇ ਉੱਤੇ ਉੱਚ ਤੋਂ ਨੀਵੀਂ ਉਚਾਈ ਤੱਕ। ਦਰਮਿਆਨੀ ਦੂਰੀ ਵਾਲੇ ਪ੍ਰਵਾਸੀ ਕੁਝ 100 ਮੀਲ ਦੀ ਦੂਰੀ ਨੂੰ ਕਵਰ ਕਰਦੇ ਨੇ। ਲੰਬੀ ਦੂਰੀ ਦੇ ਪ੍ਰਵਾਸੀ ਆਮ ਤੌਰ 'ਤੇ ਸੰਯੁਕਤ ਰਾਜ ਦੇ ਕੈਨੇਡਾ ਵਿੱਚ ਪ੍ਰਜਨਨ ਰੇਜਾਂ ਤੋਂ ਮੱਧ ਦੱਖਣੀ ਅਮਰੀਕਾ ਵਿੱਚ ਸਰਦੀਆਂ ਦੇ ਮੈਦਾਨਾਂ ਵਿੱਚ ਚਲੇ ਜਾਂਦੇ ਨੇ।
1: ਪ੍ਰਵਾਸ ਕਰਨਾ ਇੱਕ ਤਰ੍ਹਾਂ ਦਾ ਅਨੁਕੂਲਿਤ ਸੁਭਾਅ ਹੈ। ਇਸ ਗੱਲ ਨੂੰ ਸਮਝਣ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੀਵ 2 ਤਰ੍ਹਾਂ ਦੇ ਹੁੰਦੇ ਹਨ, ਅਨੁਕੂਲਿਤ ਜੀਵ ਜਾਂ ਕਨਫਰਮਰਸ, ਨਿਯੰਤਰਿਤ ਜੀਵ ਜਾਂ ਰੈਗੂਲੇਟਰ। ਅਨੁਕੂਲਿਤ ਜੀਵ ਆਪਣੇ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਨਹੀਂ ਕਰ ਸਕਦੇ, ਉਹਨਾਂ ਦੇ ਸਰੀਰ ਦਾ ਤਾਪਮਾਨ ਬਾਹਰ ਦੇ ਤਾਪਮਾਨ ਦੇ ਮੁਤਾਬਕ ਬਦਲ ਜਾਂਦਾ ਹੈ। ਧਰਤੀ ਦੇ ਬਹੁਤੇ ਜੀਵ ਯਾਨੀ ਕਿ 99% ਇਸੇ ਸ਼੍ਰੇਣੀ ਵਿੱਚ ਆਉਂਦੇ ਹਨ, ਬਾਕੀ 1% ਵਿੱਚ ਪੰਛੀ ਅਤੇ ਥਣਧਾਰੀ ਜੀਵ ਆ ਜਾਂਦੇ ਹਨ। ਇਹਨਾਂ ਜੀਵਾਂ ਨੂੰ ਰੈਗੂਲੇਟਰ ਜਾਂ ਨਿਯੰਤਰਿਤ ਜੀਵ ਕਿਹਾ ਜਾਂਦਾ ਹੈ। ਇਹ ਆਪਣੇ ਸਰੀਰ ਦੇ ਤਾਪਮਾਨ ਅਤੇ ਤਰਲ ਪਦਾਰਥਾਂ ਦਾ ਨਿਯੰਤਰਣ ਕਰ ਸਕਦੇ ਹਨ। ਉਦਾਹਰਣ ਦੇ ਤੌਰ 'ਤੇ ਮਨੁੱਖੀ ਸਰੀਰ ਦਾ ਤਾਪਮਾਨ 37°C ਹੈ। ਮਨੁੱਖ ਇਹ ਤਾਪਮਾਨ ਨੂੰ ਬਰਕਰਾਰ ਰੱਖਦਾ ਹੈ ਭਾਵੇਂ ਬਾਹਰ 0°C

0: ਸੈਲਸੀਅਸ ਤਾਪਮਾਨ ਹੋਵੇ ਤੇ ਭਾਵੇਂ ਬਾਹਰ ਅੱਤ ਦੀ ਗਰਮੀ ਹੋਵੇ। ਗਰਮੀ ਤੋਂ ਬਚਣ ਲਈ ਸਰੀਰ ਨੂੰ ਪਸੀਨਾ ਆਉਂਦਾ ਹੈ, ਪਸੀਨੇ ਨਾਲ ਸਰੀਰ ਦੀ ਗਰਮੀ ਨਿਕਲ ਜਾਂਦੀ ਹੈ ਅਤੇ ਸਰੀਰ ਦਾ ਤਾਪਮਾਨ ਨਿਯੰਤਰਣ ਵਿੱਚ ਕਰ ਲਿਆ ਜਾਂਦਾ ਹੈ। ਇਸੇ ਤਰ੍ਹਾਂ ਸਰਦੀ ਵਿੱਚ ਸਰੀਰ ਕੰਬਣ ਲੱਗ ਜਾਂਦਾ ਹੈ, ਕੰਬਣ ਨਾਲ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ ਅਤੇ ਤਾਪਮਾਨ ਦਾ ਨਿਯੰਤਰਣ ਹੋ ਜਾਂਦਾ ਹੈ। ਤਾਪਮਾਨ ਦਾ ਨਿਯੰਤਰਣ ਕਰਨ ਲਈ ਊਰਜਾ ਦੀ ਕਾਫੀ ਮਾਤਰਾ ਖਰਚ ਹੁੰਦੀ ਹੈ। ਬਹੁਤੇ ਪੰਛੀ ਊਰਜਾ ਦੇ ਇਸ ਖਰਚੇ ਨੂੰ ਨਹੀਂ ਝੱਲ ਸਕਦੇ, ਇਸ ਲਈ ਉਹਨਾਂ ਨੂੰ ਪ੍ਰਵਾਸ ਕਰਨਾ ਪੈਂਦਾ ਹੈ। ਦਿਨਾਂ ਦੀ ਲੰਬਾਈ ਦਾ ਘਟਣਾ, ਖਾਣੇ ਦੀ ਪੂਰਤੀ ਨਾ ਹੋਣਾ ਵੀ ਪ੍ਰਵਾਸ ਕਰਨ ਦੇ ਕਾਰਨ ਬਣਦੇ ਹਨ।
1: ਪ੍ਰਵਾਸ ਦਾ ਪੈਟਰਨ ਹਰੇਕ ਸ਼੍ਰੇਣੀ ਵਿੱਚ ਵੱਖੋ ਵੱਖਰਾ ਹੋ ਸਕਦਾ ਹੈ, ਪਰ ਛੋਟੀ ਤੇ ਦਰਮਿਆਨੀ ਦੂਰੀ ਦੇ ਪ੍ਰਵਾਸੀਆਂ ਵਿੱਚ ਇਹ ਸਭ ਤੋਂ ਵੱਧ ਪਰਿਵਰਤਨਸ਼ੀਲ ਹੈ। ਹਾਲਾਂਕਿ ਛੋਟੀ ਦੂਰੀ ਦਾ ਪ੍ਰਵਾਸ ਸੰਭਵ ਤੌਰ ਤੇ ਭੋਜਨ ਲਈ ਕਾਫੀ ਸਧਾਰਨ ਲੋੜ ਤੋਂ ਵਿਕਸਿਤ ਹੋਇਆ ਹੈ, ਲੰਬੇ ਦੂਰ ਦੇ ਮਾਈਗ੍ਰੇਸ਼ਨ ਪੈਟਰਨਾਂ ਦੀ ਸ਼ੁਰੂਆਤ ਬਹੁਤ ਜ਼ਿਆਦਾ ਗੁੰਝਲਦਾਰ ਹੈ। ਉਹ ਹਜ਼ਾਰਾਂ ਸਾਲਾਂ ਤੋਂ ਵਿਕਸਿਤ ਹੋਏ ਨੇ ਤੇ ਘੱਟੋ ਘੱਟ ਅੰਸ਼ਕ ਤੌਰ ਤੇ ਪੰਛੀਆਂ ਦੇ ਜੈਨੇਟਿਕ ਬਣਤਰ ਦੁਆਰਾ ਨਿਯੰਤਰਿਤ ਕੀਤੇ ਗਏ ਨੇ। ਉਹ ਮੌਸਮ, ਭੂਗੋਲ, ਭੋਜਨ ਸਰੋਤ, ਦਿਨ ਦੀ ਲੰਬਾਈ ਤੇ ਹੋਰ ਕਾਰਕਾਂ ਦੇ ਜਵਾਬਾਂ ਨੂੰ ਵੀ ਸ਼ਾਮਿਲ ਕਰਦੇ ਨੇ। ਗਰਮ ਦੇਸ਼ਾਂ ਵਿੱਚ ਸਰਦੀਆਂ ਵਾਲੇ ਪੰਛੀਆਂ ਲਈ ਘਰ ਛੱਡਣ ਤੇ ਉੱਤਰ ਵੱਲ ਪ੍ਰਵਾਸ ਕਰਨ ਦੀ ਕਲਪਨਾ ਕਰਨਾ ਅਜੀਬ ਲੱਗਦਾ ਹੈ। ਬਸੰਤ ਰੁੱਤ ਵਿੱਚ ਉੱਤਰ ਵਿੱਚ ਅਜਿਹੀ ਔਖੀ ਯਾਤਰਾ ਕਿਉਂ ਕਰੀਏ? ਇੱਕ ਵਿਚਾਰ ਇਹ ਵੀ ਹੈ ਕਿ ਕਈ ਪੀੜ੍ਹੀਆਂ ਦੁਆਰਾ ਇਹਨਾਂ ਪੰਛੀਆਂ ਦੇ ਗਰਮ ਖੰਡੀ ਪੂਰਵਜ ਆਪਣੇ ਗਰਮ ਖੰਡੀ ਪ੍ਰਜਨਨ ਸਥਾਨਾਂ ਤੋਂ ਉੱਤਰ ਵੱਲ ਖਿੰਡ ਗਏ ਸਨ। ਕੀੜੇ ਮਕੌੜਿਆਂ ਦੇ ਭੋਜਨ ਦੀ ਮੌਸਮੀ ਭਰਪੂਰਤਾ ਤੇ ਵੱਧ ਦਿਨ ਦੀ ਲੰਬਾਈ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਰਹਿਣ ਵਾਲੇ ਗਰਮ ਖੰਡੀ ਰਿਸ਼ਤੇਦਾਰਾਂ ਔਸਤਨ 2-3 ਨਾਲੋਂ ਵਧੇਰੇ ਜਵਾਨ ਔਸਤਨ 4-6 ਪੈਦਾ ਕਰਨ ਦੀ ਇਜਾਜ਼ਤ ਦਿੱਤੀ, ਜਿਵੇਂ ਕਿ ਉਹਨਾਂ ਦੇ ਪ੍ਰਜਨਨ ਜ਼ੋਨ ਗਲੇਸ਼ੀਅਰ ਰੀਟ੍ਰੀਟ ਦੇ ਸਮੇਂ ਦੌਰਾਨ ਉੱਤਰ ਵੱਲ ਚਲੇ ਗਏ। ਪੰਛੀਆਂ ਨੇ ਆਪਣੇ ਗਰਮ ਦੇਸ਼ਾਂ ਦੇ ਘਰਾਂ ਨੂੰ ਵਾਪਸ ਜਾਣਾ ਜਾਰੀ ਰੱਖਿਆ, ਕਿਉਂਕਿ ਸਰਦੀਆਂ ਦੇ ਮੌਸਮ ਤੇ ਭੋਜਨ ਦੀ ਸਪਲਾਈ ਵਿੱਚ ਗਿਰਾਵਟ ਨੇ ਜੀਵਨ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਸੀ। ਇਸ ਸਿਧਾਂਤ ਦਾ ਸਮਰਥਨ ਕਰਨਾ ਇਹ ਤੱਥ ਹੈ ਕਿ ਜ਼ਿਆਦਾਤਰ ਉੱਤਰੀ ਅਮਰੀਕਾ ਦੇ ਵਿਰੋਸ ਫਲਾਈ ਕੈਚਰ, ਟੀਨੇਜਰ, ਵਾਰਬਲਰ, ਓਰੀਓਲ ਤੇ ਨਿਗਲ ਉਹਨਾਂ ਰੂਪਾਂ ਤੋਂ ਵਿਕਸਿਤ ਹੋਏ ਨੇ ਜੋ ਗਰਮ ਦੇਸ਼ਾਂ ਵਿੱਚ ਪੈਦਾ ਹੋਏ ਨੇ।
2: ਮੈਂ ਜਗਮੋਹਨ ਸਿੰਘ ਲੱਕੀ ਬਚਪਨ ਤੋਂ ਹੀ ਪੰਛੀਆਂ ਬਾਰੇ, ਖਾਸ ਤੌਰ ਤੇ ਪ੍ਰਵਾਸੀ ਪੰਛੀਆਂ ਬਾਰੇ ਖੋਜ ਕਰਦਾ ਆ ਰਿਹਾ ਹਾਂ। ਮੈਂ ਵੇਖਦਾ ਕਿ ਦੂਰ ਦੇ ਦੇਸ਼ਾਂ ਦਸਾਂਤਰਾਂ ਤੋਂ ਸਾਡੇ ਵਿਹੜੇ ਬਹੁਤ ਹੀ ਸੁੰਦਰ ਮਨਵਾਉਣੇ ਵੱਖ ਵੱਖ ਕਿਸਮਾਂ ਦੇ ਪੰਛੀ ਉਡਾਰੀਆਂ ਮਾਰਦੇ ਅਸੀਂ ਵੇਖਦੇ ਹਾਂ। ਇਹ ਅਸਲ ਚ ਕਾਲੇ ਸਾਗਰ, ਬਲੈਕ ਸੀ ਤੋਂ ਮੰਗੋਲੀਆ, ਉੱਤਰ ਪੂਰਬੀ ਚੀਨ, ਕੇਂਦਰੀ ਯੂਰੇਸ਼ੀਆ, ਤੁਰਕੀ, ਰੂਸ, ਸਾਈਬੇਰੀਆ, ਯੂਰੋਪ ਅਤੇ ਹੋਰ ਠੰਡੇ ਮੁਲਕਾਂ ਤੋਂ ਕਰੀਬ 350 ਕਿਸਮਾਂ ਦੇ ਪ੍ਰਵਾਸੀ ਪੰਛੀ ਹਰ ਸਾਲ ਪੰਜਾਬ ਆਉਂਦੇ ਨੇ, ਜਿਨ੍ਹਾਂ ਚੋਂ ਹਰੀਕੇ ਪੱਤਨ ਝੀਲ, ਰੋਪੜ ਜਲਗਾ ਅਤੇ ਕਾਂਜਲੀ ਝੀਲ ਸਮੇਤ ਹੁਸੈਨੀਵਾਲ ਝੀਲ, ਮੰਡ ਪਰਥਲਾ, ਨੰਗਲ ਝੀਲ, ਸੁਖਨਾ ਝੀਲ, ਚੰਡੀਗੜ੍ਹ ਸਮੇਤ ਹੋਰਨਾਂ ਜਲਗਾਹਾਂ ਅਤੇ ਜਲਥਾਵਾਂ ਉੱਪਰ ਆ ਕੇ ਆਪਣਾ ਡੇਰਾ ਲਾਉਂਦੇ ਨੇ। ਇਹਨਾਂ ਪ੍ਰਵਾਸੀ ਪੰਛੀਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਸਾਈਬੇਰੀਆ ਦੀਆਂ ਕੁੰਜਾਂ, ਜਲਕਾਓ, ਬਗਲੇ, ਲਮਟੀਂਗ, ਲੈਗੇ, ਗੀਚ, ਕੌਮਨ ਰੂਟ, ਪਿਰਟੇਲ, ਸੀਲਗਚ, ਪੋਚਿਡ, ਗਡਵਾਲ, ਸਨੈਕਵਰਡ, ਪੈਨਲੇਟ, ਸਾਵਲਰ, ਲਾਰਕ, ਕਾਰਮੋਰੇਟ, ਗ੍ਰਿਟੇਈ, ਫਲੈਮਿੰਗੋ, ਰੂਡੀਸ਼ਲ ਡਕ, ਸਪੌਨ ਬਿਲਜ, ਨਿਊ ਵਰਲਡ, ਰੈੱਡ ਕਰਸਟ ਪੋਸਟ, ਗੀਜ, ਸਪੁਨ ਬਿਲਜ, ਪੈਨਲੇਟ, ਰੂਡੀਸ਼ਲ ਡੱਕ ਆਦਿ ਪੰਛੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਤੋਂ ਇਲਾਵਾ ਨੀਲੀ ਟੀਲ, ਬੇਲਚੀ, ਲਾਲ ਸਿਰੀ ਪੋਚੜ, ਸਕਾਪ, ਮੁਰਗਾਬੀ, ਮੱਗ, ਕਈ ਕਿਸਮਾਂ ਦੀਆਂ ਬੱਤਕਾਂ, ਸੁਰਖਾਬ, ਜਲ ਸਿੰਘੀ ਅਤੇ ਹੋਰ ਸੈਂਕੜੇ ਕਿਸਮਾਂ ਦੇ ਪ੍ਰਵਾਸੀ ਪੰਛੀ ਸਾਡੇ ਪੰਜਾਬ 'ਚ ਆ ਕੇ ਸਾਡੀ ਪ੍ਰਾਹੁਣਾਚਾਰੀ ਦਾ ਆਨੰਦ ਮਾਣਦੇ ਹਨ। ਇਹ ਪ੍ਰਵਾਸੀ ਪੰਛੀ ਜਿਸ ਰਸਤੇ ਪ੍ਰਵਾਸ ਕਰਦੇ ਹਨ ਉਹਨਾਂ ਨੂੰ ਤਰਜੀਹੀ ਰਸਤੇ ਕਿਹਾ ਜਾਂਦਾ ਹੈ, ਜਾਂ ਇੰਗਲਿਸ਼ 'ਚ ਫਲਾਈਵੇ ਦਾ ਨਾਮ ਦਿੱਤਾ ਜਾਂਦਾ ਹੈ। ਇਹ ਪੰਛੀ ਆਪਣੇ ਦਿਮਾਗ ਵਿੱਚ ਪਹਾੜ, ਸਮੁੰਦਰੀ ਕੰਢਿਆਂ ਅਤੇ ਕਈ ਵਾਰ ਦਰਿਆਵਾਂ ਨੂੰ ਮੁੱਖ ਰੱਖ ਕੇ ਆਪਣਾ ਰਸਤਾ ਆਪਣੇ ਦਿਮਾਗ ਵਿੱਚ ਬਣਾ ਲੈਂਦੇ ਹਨ, ਫਿਰ ਉਸ ਰਸਤੇ ਅਨੁਸਾਰ ਉਡਾਰੀਆਂ ਮਾਰਦੇ ਹਨ। ਕੁੰਜਾਂ ਸਮੇਤ ਵੱਡੀ ਗਿਣਤੀ ਪ੍ਰਵਾਸੀ ਪੰਛੀ 5,000 ਤੋਂ 8,000 ਮੀਟਰ ਤੱਕ ਦੀ ਉਚਾਈ 'ਤੇ ਉੱਡਦੇ ਹੋਏ ਹਿਮਾਲਿਆ ਪਰਬਤ ਨੂੰ ਪਾਰ ਕਰਕੇ ਅਨੇਕਾਂ ਔਕੜਾਂ ਝੱਲਦਿਆਂ ਪੰਜਾਬ 'ਚ ਆਉਂਦੇ ਹਨ।

ਸੋਚ ਕੇ ਵੀ ਹੈਰਾਨ ਹੋ ਜਾਂਦੇ ਹਾਂ, ਜਿਵੇਂ ਕਿ ਆਰਟਿਕ ਟਰਨ ਆ, ਇਹ ਛੋਟਾ ਜਿਹਾ ਪੰਛੀ ਆ ਜਿਹੜਾ ਕਿ ਆਰਟਿਕ ਤੋਂ ਲੈ ਕੇ ਅੰਟਾਰਟਿਕ ਤੱਕ ਸਫ਼ਰ ਕਰਦਾ ਹੈ। ਸੋ ਇਹ ਜਦੋਂ ਬਹੁਤ ਠੰਡ ਪੈਣ ਲੱਗ ਜਾਂਦੀ ਹੈ ਤਾਂ ਆਰਟਿਕ ਤੋਂ ਅੰਟਾਰਟਿਕ ਵੱਲ ਜਾਂਦਾ ਹੈ ਤਾਂ 17,000 ਕਿਲੋਮੀਟਰ ਇੱਕ ਪਾਸੇ ਵੱਲੋਂ ਜਾ ਕੇ ਅੰਟਾਰਟਿਕ ਪਹੁੰਚਦਾ ਹੈ ਅਤੇ ਜਦੋਂ ਸਪਰਿੰਗ ਸੀਜ਼ਨ ਹੁੰਦਾ ਹੈ ਤਾਂ ਵਾਪਸ ਆਰਟਿਕ ਵੱਲ ਫਿਰ 17,000 ਕਿਲੋਮੀਟਰ ਸਫ਼ਰ ਤੈਅ ਕਰਕੇ ਆਉਂਦਾ ਹੈ। ਇਹ ਕਿੰਨੀ ਅਚੰਭੇ ਵਾਲੀ ਗੱਲ ਹੈ, ਇੱਕ ਛੋਟਾ ਜਿਹਾ ਜੀਵ, ਇੱਕ ਛੋਟਾ ਜਿਹਾ ਪੰਛੀ ਇੰਨੀ ਲੰਬੀ ਯਾਤਰਾ 'ਤੇ, ਅਤੇ ਉਹ ਹਰ ਸਾਲ ਉਹ ਕਰਦਾ ਹੈ ਇਹ ਯਾਤਰਾ।

ਪ੍ਰਵਾਸੀ ਵਿਵਹਾਰ ਨੂੰ ਸ਼ੁਰੂ ਕਰਨ ਵਾਲੇ ਢੰਗ ਵੱਖੋ ਵੱਖਰੇ ਹੁੰਦੇ ਨੇ ਤੇ ਹਮੇਸ਼ਾ ਪੂਰੀ ਤਰ੍ਹਾਂ ਸਮਝੇ ਨਹੀਂ ਜਾਂਦੇ। ਦਿਨ ਦੀ ਲੰਬਾਈ, ਹੇਠਲੇ ਤਾਪਮਾਨ, ਭੋਜਨ ਸਪਲਾਈ ਵਿੱਚ ਤਬਦੀਲੀਆਂ ਤੇ ਜੈਨੇਟਿਕ ਪ੍ਰਵਿਰਤੀ ਵਿੱਚ ਤਬਦੀਲੀਆਂ ਦੇ ਸੁਮੇਲ ਨਾਲ ਮਾਈਗ੍ਰੇਸ਼ਨ ਸ਼ੁਰੂ ਹੋ ਸਕਦੀ ਹੈ। ਸਦੀਆਂ ਤੋਂ ਜਿਨ੍ਹਾਂ ਲੋਕਾਂ ਨੇ ਪਿੰਜਰੇ ਦੇ ਪੰਛੀਆਂ ਨੂੰ ਰੱਖਿਆ ਹੈ, ਉਹਨਾਂ ਨੇ ਦੇਖਿਆ ਹੈ ਕਿ ਪ੍ਰਵਾਸੀ ਪ੍ਰਜਾਤੀਆਂ ਹਰ ਬਸੰਤ ਤੇ ਪਤਝੜ ਵਿੱਚ ਬੇਚੈਨੀ ਦੇ ਦੌਰ ਵਿੱਚੋਂ ਲੰਘਦੀਆਂ ਨੇ, ਵਾਰ ਵਾਰ ਆਪਣੇ ਪਿੰਜਰੇ ਦੇ ਇੱਕ ਪਾਸੇ ਵੱਲ ਉੱਡਦੀਆਂ ਨੇ। ਜਰਮਨ ਵਿਵਹਾਰ ਵਿਗਿਆਨੀਆਂ ਨੇ ਇਸ ਵਿਵਹਾਰ ਨੂੰ ਜ਼ੂਗੁਨ ਰੋਹੇ ਦਾ ਨਾਮ ਦਿੱਤਾ ਹੈ, ਜਿਸ ਦਾ ਅਰਥ ਹੈ ਪ੍ਰਵਾਸੀ ਬੇਚੈਨੀ। ਪੰਛੀਆਂ ਦੀਆਂ ਵੱਖੋ ਵੱਖ ਕਿਸਮਾਂ ਤੇ ਇੱਕੋ ਸਪੀਸੀਜ਼ ਦੇ ਅੰਦਰ ਆਬਾਦੀ ਦੇ ਹਿੱਸੇ ਵੀ ਵੱਖ ਵੱਖ ਪ੍ਰਵਾਸੀ ਪੈਟਰਨਾਂ ਦੀ ਪਾਲਣਾ ਕਰ ਸਕਦੇ ਨੇ। ਪ੍ਰਵਾਸ ਕਰਨ ਵਾਲੇ ਪੰਛੀ ਆਪਣੀ ਸਾਲਾਨਾ ਯਾਤਰਾ ਵਿੱਚ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਸਕਦੇ ਨੇ। ਅਕਸਰ ਥੋੜ੍ਹੇ ਜਿਹੇ ਭਟਕਣ ਦੇ ਨਾਲ ਪਹਿਲੇ ਸਾਲ ਦੇ ਪੰਛੀ ਅਕਸਰ ਆਪਣਾ ਪਹਿਲਾ ਪ੍ਰਵਾਸ ਆਪਣੇ ਆਪ ਕਰਦੇ ਨੇ। ਕਿਸੇ ਤਰ੍ਹਾਂ ਉਹ ਆਪਣਾ ਸਰਦੀਆਂ ਦਾ ਘਰ ਲੱਭ ਸਕਦੇ ਨੇ, ਭਾਵੇਂ ਕਿ ਇਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ, ਤੇ ਅਗਲੇ ਬਸੰਤ ਨੂੰ ਵਾਪਸ ਆ ਸਕਦੇ ਨੇ ਜਿੱਥੇ ਉਹ ਪੈਦਾ ਹੋਏ ਸਨ।

ਕੀ ਕਾਰਨ ਨੇ ਇਹ ਪੰਛੀ ਜਿਹੜੇ ਹੈਗੇ ਆ ਇਹ ਸਾਊਥ ਵੱਲ ਜਾਂਦੇ ਨੇ? ਬਹੁਤ ਸਾਰੀਆਂ ਇਹਦੇ ਪਿੱਛੇ ਫੈਕਟਰਸ ਨੇ। ਇੱਕ ਤਾਂ ਇਹ ਹੈ ਕਿ ਇਹ ਇਸ ਤਰ੍ਹਾਂ ਜਾਣ ਦੇ ਨਾਲ ਇਹਨਾਂ ਦੀ ਮਾਈਗ੍ਰੇਸ਼ਨ ਦੇ ਨਾਲ ਉੱਥੋਂ ਅੱਤ ਦੀ ਜਿਹੜੀ ਕਿਤੇ ਨੈਗੇਟਿਵ 50 ਮਾਈਨਸ 40 ਡਿਗਰੀ ਜਿਹੜੇ ਇਹੋ ਜਿਹੇ ਤਾਪਮਾਨ ਨੇ ਉਹਨਾਂ ਨੂੰ ਅਵੋਇਡ ਕਰ ਜਾਂਦੇ ਨੇ। ਇਸ ਤਰ੍ਹਾਂ ਉਹਨਾਂ ਦੀ ਜਿਹੜੀ ਹੈਗੀ ਆ ਮੋਰਟੈਲਿਟੀ ਘੱਟ ਜਾਂਦੀ, ਆਪਣੇ ਆਪ ਨੂੰ ਬਚਾ ਲੈਂਦੇ ਨੇ। ਦੂਜਾ ਖਾਸ ਕਾਰਨ ਇਹ ਹੈ ਕਿ ਜਿਹੜਾ ਦਿਨ ਦੀ ਲੈਂਥ ਜਿਹੜਾ ਹੈਗਾ, ਦਿਨ ਛੋਟੇ ਨੇ ਉੱਤਰੀਖੰਡ ਵੱਲ, ਜਦੋਂ ਇਹ ਦੱਖਣ ਵੱਲ ਜਾਂਦੇ ਨੇ ਜਿਹੜਾ ਦਿਨ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ ਖਾਣ ਪੀਣ ਲਈ ਸਮਾਂ ਵੱਧ ਮਿਲ ਜਾਂਦਾ ਹੈਗਾ। ਇੱਕ ਜਿਹੜੀ ਹੈਗੀ ਹੈ ਭੋਜਨ ਦੀ ਕਮੀ, ਤਿੰਨ ਜਿਹੜੇ ਮੁੱਖ ਕਾਰਨ ਨੇ ਜਿਨ੍ਹਾਂ ਕਰਕੇ ਜਿਹੜੇ ਪੰਛੀ ਹੈਗੇ ਆ ਮਾਈਗ੍ਰੇਟ ਕਰਦੇ ਨੇ। ਪਰ ਜਦੋਂ ਇਹ ਮਾਈਗ੍ਰੇਟ ਕਰਦੇ ਨੇ ਤਾਂ ਇੱਕ ਹੋਰ ਚੀਜ਼ ਜਿਹੜੀ ਹੈਗੀ ਆ ਆਮ ਤੌਰ 'ਤੇ ਪੁੱਛੀ ਜਾਂਦੀ ਆ ਕਿ ਇਹ ਅੰਦਰੂਨੀ ਕਾਰਨਾਂ ਕਰਕੇ ਕਰਦੇ ਨੇ ਕਿ ਕੋਈ ਬਾਹਰਲੇ ਕਾਰਨ ਨੇ ਜਿਹਨੂੰ ਆਪਾਂ ਐਕਸਟਰਨਲ ਫੈਕਟਰਸ ਕਹਿੰਦੇ ਨੇ। ਜਿਹੜੇ ਤਾਂ ਐਕਸਟਰਨਲ ਫੈਕਟਰ ਆ ਉਹਦੇ ਵਿੱਚ ਮੁੱਖ ਤੌਰ 'ਤੇ ਇਹ ਫੈਕਟਰ ਆ ਕਿ ਜਿਹੜੇ ਦਿਨ ਦੀ

0: ਟ੍ਰੈਡੀਸ਼ਨਲ ਹੁਨਰਾਂ ਦੇ ਭੇਦ ਪੂਰੀ ਤਰ੍ਹਾਂ ਨਹੀਂ ਸਮਝੇ ਜਾਂਦੇ ਨੇ ਅੰਸ਼ਕ ਤੌਰ ਤੇ ਕਿਉਂਕਿ ਜਦੋਂ ਉਹ ਨੈਵੀਗੇਟ ਕਰਦੇ ਨੇ ਤਾਂ ਪੰਛੀ ਕਈ ਤਰ੍ਹਾਂ ਦੀਆਂ ਇੰਦਰੀਆਂ ਨੂੰ ਜੋੜਦੇ ਨੇ ਪੰਛੀ ਸੂਰਜ ਤਾਰਿਆਂ ਤੋਂ ਤੇ ਧਰਤੀ ਦੇ ਚੁੰਬਕੀ ਖੇਤਰ ਨੂੰ ਮਹਿਸੂਸ ਕਰਕੇ ਕੰਪਾਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਉਹ ਡੁੱਬਦੇ ਸੂਰਜ ਦੀ ਸਥਿਤੀ ਤੇ ਦਿਨ ਦੇ ਦੌਰਾਨ ਦੇਖੇ ਗਏ ਸਥਾਨਾਂ ਤੋਂ ਵੀ ਜਾਣਕਾਰੀ ਪ੍ਰਾਪਤ ਕਰਦੇ ਨੇ ਇਸ ਗੱਲ ਦਾ ਸਬੂਤ ਵੀ ਹੈ ਕਿ ਗੰਧ ਦੀ ਭਾਵਨਾ ਇੱਕ ਭੂਮਿਕਾ ਨਿਭਾਉਂਦੀ ਹੈ ਘੱਟੋ ਘੱਟ ਕਬੂਤਰਾਂ ਨੂੰ ਘਰ ਕਰਨ ਲਈ ਕੁਝ ਸਪੀਸੀਜ਼ ਖਾਸ ਤੌਰ ਤੇ ਵਾਟਰਫਾਲ ਤੇ ਕ੍ਰੇਨ ਆਪਣੇ ਸਾਲਾਨਾ ਪ੍ਰਵਾਸ ਤੇ ਤਰਜੀਹੀ ਮਾਰਗਾਂ ਦੀ ਪਾਲਣਾ ਕਰਦੇ ਨੇ ਇਹ ਰਸਤੇ ਅਕਸਰ ਮਹੱਤਵਪੂਰਨ ਰੁਕਣ ਵਾਲੇ ਸਥਾਨਾਂ ਨਾਲ ਸੰਬੰਧਿਤ ਹੁੰਦੇ ਨੇ ਜੋ ਪੰਛੀਆਂ ਦੇ ਬਚਾਅ ਲਈ ਜ਼ਰੂਰੀ ਭੋਜਨ ਸਪਲਾਈ ਪ੍ਰਦਾਨ ਕਰਦੇ ਨੇ ਛੋਟੇ ਪੰਛੀ ਲੈਂਡਸਕੇਪ ਵਿੱਚ ਵਿਆਪਕ ਮੋਰਚਿਆਂ ਵਿੱਚ ਪ੍ਰਵਾਸ ਕਰਦੇ ਨੇ ਈ ਬਰਡ ਡੇਟਾ ਦੀ ਵਰਤੋਂ ਕਰਦੇ ਹੋਏ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਛੋਟੇ ਪੰਛੀ ਬਸੰਤ ਤੇ ਪਤਝੜ ਵਿੱਚ ਮੌਸਮ ਤੇ ਭੋਜਨ ਵਿੱਚ ਮੌਸਮੀ ਪੈਟਰਨਾਂ ਦਾ ਲਾਭ ਲੈਣ ਲਈ ਵੱਖੋ ਵੱਖਰੇ ਰਸਤੇ ਲੈਂਦੇ ਨੇ ਹੁਣ ਪ੍ਰਵਾਸ ਦੇ ਖਤਰਿਆਂ ਦੀ ਗੱਲ ਕਰੀਏ ਕਈ ਹਜ਼ਾਰ ਮੀਲ ਦੀ ਦੂਰੀ ਤੱਕ ਚੱਲਣ ਵਾਲੀ ਯਾਤਰਾ ਨੂੰ ਲੈਣਾ ਹੀ ਖਤਰਨਾਕ ਤੇ ਔਖਾ ਕੰਮ ਹੈ ਇੱਕ ਅਜਿਹਾ ਯਤਨ ਹੈ ਜੋ ਪੰਛੀਆਂ ਦੀਆਂ ਸਰੀਰਕ ਤੇ ਮਾਨਸਿਕ ਸਮਰਥਾਵਾਂ ਦੀ ਪਰਖ ਕਰਦਾ ਹੈ ਯਾਤਰਾ ਦਾ ਸਰੀਰਕ ਤਣਾਅ ਰਸਤੇ ਵਿੱਚ ਢੁਕਵੀਂ ਭੋਜਨ ਸਪਲਾਈ ਦੀ ਘਾਟ ਖਰਾਬ ਮੌਸਮ ਤੇ ਸ਼ਿਕਾਰੀਆਂ ਦੇ ਵੱਧੇ ਸੰਪਰਕ ਨੇ ਯਾਤਰਾ ਦੇ ਖਤਰਿਆਂ ਵਿੱਚ ਵਾਧਾ ਕੀਤਾ ਹੈ ਹਾਲ ਹੀ ਦੇ ਦਹਾਕਿਆਂ ਵਿੱਚ ਲੰਬੇ ਸਮੇਂ ਤੋਂ ਦੂਰ ਰਹਿਣ ਵਾਲੇ ਪ੍ਰਵਾਸੀਆਂ ਨੂੰ ਸੰਚਾਰ ਟਾਵਰਾਂ ਤੇ ਉੱਚੀਆਂ ਇਮਾਰਤਾਂ ਤੋਂ ਵੱਧ ਰਹੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਸਾਰੀਆਂ ਕਿਸਮਾਂ ਉੱਚੀਆਂ ਇਮਾਰਤਾਂ ਦੀਆਂ ਲਾਈਟਾਂ ਵੱਲ ਆਕਰਸ਼ਿਤ ਹੁੰਦੀਆਂ ਨੇ ਤੇ ਢਾਂਚਿਆਂ ਨਾਲ ਟਕਰਾਉਣ ਵਿੱਚ ਹਰ ਸਾਲ ਲੱਖਾਂ ਲੋਕ ਮਾਰੇ ਜਾਂਦੇ ਨੇ
1: ਕਈ ਸਾਲ ਪਹਿਲਾਂ ਜਦੋਂ ਅਮਰੀਕਾ ਨੇ ਮਨਾਮੋਹੀ ਬੰਬਾਰੀ ਕਰਕੇ ਅਫਗਾਨਿਸਤਾਨ ਨੂੰ ਢਹਿ-ਢੇਰੀ ਕੀਤਾ ਸੀ ਤਾਂ ਅਫਗਾਨਿਸਤਾਨ ਦੀ ਆਬੋ ਹਵਾ ਵਿੱਚ ਲੰਮਾ ਸਮਾਂ ਬਰੂਦ ਦੀ ਮੁਸ਼ਕ ਸਾਈ ਰਹੀ ਸੀ ਇਸ ਕਰਕੇ ਪੰਜਾਬ 'ਚ ਪੂਰਾ ਇੱਕ ਦਹਾਕਾ ਸਾਈਬੇਰੀਏ ਦੀਆਂ ਕੁੰਜਾਂ ਅਤੇ ਹੋਰ ਅਨੇਕਾਂ ਕਿਸਮ ਦੇ ਪ੍ਰਵਾਸੀ ਪੰਛੀ ਨਹੀਂ ਆਏ ਜਾਂ ਬਹੁਤ ਘੱਟ ਆਏ ਪਰ ਹੁਣ ਮੌਸਮ ਸਾਫ਼ ਸੁਥਰਾ ਹੋਣ ਕਰਕੇ ਇਹਨਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ ਪਰ ਹੁਣ ਇੱਕ ਮੰਦੀ ਖ਼ਬਰ ਆਈ ਹੈ ਕਿ ਰਾਜਸਥਾਨ ਦੇ ਭਰਤਪੁਰ ਝੀਲ 'ਚ ਹਜ਼ਾਰਾਂ ਪ੍ਰਵਾਸੀ ਪੰਛੀ ਮਾਰੇ ਗਏ ਹਨ ਇਸ ਦਾ ਕਾਰਨ ਪ੍ਰਦੂਸ਼ਣ ਹੀ ਮੰਨਿਆ ਜਾ ਸਕਦਾ ਹੈ ਪੰਜਾਬ ਵਿੱਚ ਪ੍ਰਵਾਸੀ ਪੰਛੀ ਅਕਸਰ ਬਾਜ਼ ਅਤੇ ਸ਼ਿਕਰੇ ਵਰਗੇ ਪੰਛੀਆਂ

ਸ਼ਿਕਾਰ ਹੋ ਜਾਂਦੇ ਹਨ ਜਾਂ ਕਈ ਵਾਰ ਮੌਸਮ ਦੀ ਖਰਾਬੀ ਦਾ ਸ਼ਿਕਾਰ ਹੋ ਜਾਂਦੇ ਹਨ। ਪੰਜਾਬੀਆਂ ਦਾ ਪੰਛੀਆਂ ਨਾਲ ਮੋਹ ਬਹੁਤ ਪਿਆਰਾ ਹੈ। ਤੁਸੀਂ ਦੇਖਿਆ ਹੋਊਗਾ ਹਰ ਘਰ 'ਚ ਤਕਰੀਬਨ ਪਹਿਲਾਂ ਚਿੜੀਆਂ ਰਹਿਣ ਬਸੇਰਾ ਬਣਾ ਲੈਂਦੀਆਂ ਸਨ, ਕਈ ਲੋਕ ਤੋਤੇ ਅਤੇ ਤਿੱਤਰਾਂ ਨੂੰ ਘਰੇ ਰੱਖਦੇ ਸਨ। ਹੁਣ ਪ੍ਰਵਾਸੀ ਪੰਛੀ ਸਰਦੀਆਂ ਦੇ ਰੁੱਤੇ ਵੱਖ ਵੱਖ ਥਾਵਾਂ 'ਤੇ ਲੋਕਾਂ ਨੂੰ ਦਿਖਾਈ ਦਿੰਦੇ, ਲੋਕ ਬੜੇ ਖੁਸ਼ ਹੁੰਦੇ ਇਹਨਾਂ ਦੀਆਂ ਉਡਾਰੀਆਂ ਦੇਖ ਕੇ। ਇੱਕ ਜਲ ਸਿੰਘੀ ਨਾਮ ਦਾ ਪ੍ਰਵਾਸੀ ਪੰਛੀ ਹੈ, ਉਹਨੂੰ ਹੁਸਨ ਪਰੀ ਕਿਹਾ ਜਾਂਦਾ ਹੈ। ਜਲ ਸਿੰਘੀ ਪੰਛੀ ਇੰਨਾ ਸੋਹਣਾ ਸੁਨੱਖਾ ਹੁੰਦਾ ਹੈ ਕਿ ਪੰਛੀ ਆਪਣੇ ਹੁਸਨ ਨਾਲ ਹੀ ਵੇਖਣ ਵਾਲਿਆਂ ਦੀ ਅੱਖਾਂ ਝੰਡਿਆ ਦਿੰਦਾ ਹੈ। ਇਸ ਪੰਛੀ ਦੀ ਕੋਇਲ ਵਰਗੀ ਸੁਰੀਲੀ ਆਵਾਜ਼ ਸੋਹਣੇ ਤੇ ਸੁਹਾਗੇ ਦਾ ਕੰਮ ਕਰਦੀ ਹੈ। ਪ੍ਰਵਾਸੀ ਪੰਛੀ ਹੈ ਨਾ, ਇਹ ਹਿਮਾਲਿਆ ਪਰਬਤ ਨੂੰ ਵੀ ਪਾਰ ਕਰਕੇ ਆਪਣੇ ਪੰਜਾਬ 'ਚ ਅਤੇ ਭਾਰਤ ਦੇ ਵੱਖ ਵੱਖ ਇਲਾਕਿਆਂ 'ਚ ਆ ਜਾਂਦੇ ਆ। ਸਾਈਬੇਰੀਆ ਤੋਂ ਜਿਹੜੀਆਂ ਠੰਡੀਆਂ ਹਵਾਵਾਂ ਆਉਂਦੀਆਂ, ਬਰਫੀਲੀਆਂ ਹਵਾਵਾਂ, ਉਹਨਾਂ ਨੂੰ ਤਾਂ ਹਿਮਾਲਿਆ ਪਰਬਤ ਰੋਕ ਲੈਂਦਾ। ਆਪਾਂ ਬੱਚੇ ਰਹਿੰਦੇ ਹਾਂ ਉੱਤਰੀ ਭਾਰਤ ਦੇ ਲੋਕ ਉਹਨਾਂ ਹਵਾਵਾਂ ਤੋਂ, ਪਰ ਪੰਛੀਆਂ ਨੂੰ ਹਿਮਾਲਿਆ ਪਰਬਤ ਵੀ ਨਹੀਂ ਹਿੱਕੜਾ ਕੇ ਰੋਕ ਨਹੀਂ ਸਕਦਾ। ਇਹ ਹਿਮਾਲਿਆ ਪਰਬਤ ਵੀ ਉੱਚੀ ਉਚਾਈ 'ਚ ਉੱਡ ਕੇ ਸਾਡੇ ਇੱਥੇ ਪੰਜਾਬ 'ਚ ਆਉਂਦੇ ਆ, ਪੰਜਾਬੀਆਂ ਦੀ ਪ੍ਰਾਹੁਣਾਚਾਰੀ ਜੀ ਦਾ ਆਨੰਦ ਮਾਣਦੇ ਆ, 4 ਮਹੀਨੇ ਇੱਥੇ ਰਹਿੰਦੇ ਆ ਅਤੇ ਫਿਰ ਮੁੜ ਆਪਣੇ ਵਤਨ ਨੂੰ ਚਲੇ ਜਾਂਦੇ ਆ। ਇਹ ਜਿਹੜੇ ਪ੍ਰਵਾਸੀ ਪੰਛੀ ਹੈ ਨਾ, ਇੱਕ ਲੈਬੱਧ ਉਡਾਣ ਭਰਦੇ ਨੇ, ਇੱਦਾਂ ਇੱਕੋ ਸਮੇਂ ਇਹ ਲੈਬੱਧ ਤਰੀਕੇ ਨਾਲ ਇੱਕੋ ਸਮੇਂ ਖੰਭ ਹਿਲਾਉਂਦੇ ਨੇ, ਤਾਂ ਕਿ ਇਹਨਾਂ ਦਾ ਜ਼ੋਰ ਬਹੁਤ ਘੱਟ ਲੱਗਦਾ ਹੈ। ਤੁਸੀਂ ਦੇਖਿਆ ਹੋਊਗਾ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਅਸਮਾਨ 'ਤੇ ਬਹੁਤ ਉੱਚਾਈ 'ਤੇ ਚਿੱਟੇ ਚਿੱਟੇ ਅਤੇ ਰੰਗ ਬਿਰੰਗੇ ਰੰਗਾਂ ਦੇ ਪੰਛੀ ਉੱਡਦੇ ਦਿਖਾਈ ਦਿੰਦੇ ਆ ਸਾਨੂੰ। ਉਡਾਰੀ ਮਾਰਦੇ ਕਿੰਨੇ ਸੋਹਣੇ ਲੱਗਦੇ, ਲੈਬੱਧ ਤਰੀਕੇ ਨਾਲ ਇੱਕੋ ਪਾਸੇ ਜਾ ਰਹੇ ਹੁੰਦੇ ਨੇ। ਇਹ ਇਹਨਾਂ ਦਾ ਪ੍ਰਵਾਸ ਨਾ ਹੀ ਅੱਜ ਕੱਲ੍ਹ ਨਹੀਂ ਸ਼ੁਰੂ ਹੋਇਆ, ਇਹ ਤਾਂ ਜਦੋਂ ਮੁੱਢ ਕਦੀਬ ਤੋਂ ਦੁਨੀਆ ਵਸੀ ਆ ਉਦੋਂ ਤੋਂ ਜਾਰੀ ਹੈ, ਅੱਗੇ ਆਉਣ ਵਾਲੀਆਂ ਸਦੀਆਂ 'ਚ ਵੀ ਜਾਰੀ ਰਹਿਣਾ ਹੈ। ਪ੍ਰਵਾਸ ਕਰਨਾ ਇਹਨਾਂ ਪ੍ਰਵਾਸੀ ਪੰਛੀਆਂ ਦੀ ਤਕਦੀਰ ਹੈ, ਤਦਵੀਰ ਆ ਇਹਨਾਂ ਪ੍ਰਵਾਸੀ ਪੰਛੀਆਂ ਤਾਂ ਹੁੰਦੀਆਂ ਹੀ ਨਹੀਂ। ਜਿਹੜੇ ਆਪਣੇ ਪੰਜਾਬ ਦੇ ਦੇਸੀ ਪੰਛੀ ਆ ਨਾ, ਜਿਵੇਂ ਮੋਰ ਹੋਏ, ਘੁੱਗੀਆਂ ਹੋਈਆਂ, ਚਿੜੀਆਂ ਹੋਈਆਂ, ਇਹਨਾਂ ਲਈ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਠੰਡ ਹੁੰਦੇ ਹੀ ਇਹ ਪ੍ਰਵਾਸੀ ਪੰਛੀ ਵੱਖ ਵੱਖ ਤਰ੍ਹਾਂ ਦੇ ਕਿਹੜੇ ਪਾਸੇ ਆ ਜਾਂਦੇ ਆ। ਇਸ ਲਈ ਤਾਂ ਪੰਜਾਬੀ ਲੋਕ ਗੀਤਾਂ 'ਚ ਇਹਨਾਂ ਦਾ ਵਰਣਨ ਮਿਲਦਾ ਵੀ ਮੋਰ ਪੁਛੀਂਦੇ ਕੁੰਜਾਂ ਕੋਲੋਂ, ਤੁਸਾਂ ਨਿੱਤ ਪ੍ਰਦੇਸ਼ ਤਿਆਰੀ, ਜਾਂ ਤਾਂ ਤੁਹਾਡਾ ਬਤਨ ਕੁਜੱਜੜਾ, ਜਾਂ ਤੁਹਾਡੀ ਲਾਗੀ ਕਿਸੇ ਨਾਲ ਜਾਰੀ, ਬੱਚੇ ਛੋੜ ਪ੍ਰਦੇਸ਼ਨ ਹੋਈਓ, ਤੁਸਾਂ ਉਮਰ ਬਿਹਾਲੀ ਸਾਰੀ। ਫਿਰ ਉਹ ਕੁੰਜਾਂ ਜਵਾਬ ਦਿੰਦੀਆਂ ਨੇ ਵੀ ਇਹ ਤਾਂ ਧੁਰੋਂ ਲਿਖੀਆਂ ਨੂੰ ਕੋਈ ਮੇੜ ਨਹੀਂ ਸਕਦਾ, ਸਭ ਦਾਤੇ ਚੋਗ ਖਿਲਾਰੀ। ਇਹ ਆਪਣੇ ਦੇਸੀ ਪੰਛੀਆਂ ਲਈ ਵੀ ਹੈਰਾਨੀ ਦਾ ਸਬੱਬ ਹੁੰਦਾ ਵੀ ਇੰਨੇ ਸਰਦੀਆਂ 'ਚ ਪ੍ਰਵਾਸੀ ਪੰਛੀ ਕਿਹੜੇ ਪਾਸਿਓਂ ਆ ਜਾਂਦੇ ਆ। ਪ੍ਰਵਾਸੀ ਪੰਛੀ ਅਤੇ ਦੇਸੀ ਪੰਛੀ ਰਲ ਮਿਲ ਕੇ ਇੰਨਾ ਸੰਗੀਤਮਈ ਮਾਹੌਲ ਪੈਦਾ ਕਰਦੇ ਆ। ਤੁਸੀਂ ਹਰੀਕੇ ਪੱਤਣ ਝੀਲ 'ਤੇ ਜਾਂ ਸੁਖਨਾ ਝੀਲ ਚੰਡੀਗੜ੍ਹ ਜਾ ਕੇ ਵੇਖੋ, ਇੰਨਾ ਆਨੰਦ ਆਉਂਦਾ ਇਹਨਾਂ ਪੰਛੀਆਂ ਦੇਖ ਕੇ ਕਿ ਮੈਂ ਤਾਂ ਇਹ ਕਹਿੰਦਾ ਜੀ ਇਹਨਾਂ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ। ਆਪਣੇ ਪ੍ਰਾਹੁਣੇ ਨੇ ਇਹ ਪ੍ਰਾਹੁਣਾਚਾਰੀ ਦਾ ਆਨੰਦ ਮਾਣ ਕੇ ਚਲੇ ਜਾਂਦੇ ਆ, ਆਪਾਂ ਨੂੰ ਕੁਝ ਕਹਿੰਦੇ ਨਹੀਂ, ਸਗੋਂ ਆਪਣੇ ਤਾਂ ਵਾਤਾਵਰਨ 'ਚ ਇਹ ਸਫਾਈ ਕਰਦੇ ਆ, ਕਿਉਂਕਿ ਜਿਹੜੇ ਜ਼ਹਿਰੀਲੇ ਜੀਵ ਜੰਤੂ ਉਹਨਾਂ ਨੂੰ ਖਾ ਜਾਂਦੇ ਆ ਜਾਂ ਹੋਰ ਵੀ ਇਹਨਾਂ ਦਾ ਚੋਗਾ ਹੁੰਦਾ, ਉਹਨਾਂ ਵਾਤਾਵਰਨ 'ਚ ਸਫਾਈ ਤਾਂ ਹੁੰਦੀ ਆ ਨਾ। ਇਹ ਆਪਣੇ ਪੰਜਾਬੀਆਂ ਦਾ ਬਹੁਤ ਵੱਡਾ ਫਾਇਦਾ ਕਰਦੇ ਆ।

ਬਹੁਤ ਸਾਰੀਆਂ ਪੰਛੀਆਂ ਦੀਆਂ ਪ੍ਰਜਾਤੀਆਂ 400 ਮੀਟਰ ਜਿਹੜਾ ਹੈਗਾ ਸੀ ਲੈਵਲ ਤੋਂ ਉੱਚਾ ਉੱਡਦੀਆਂ ਨੇ। ਕੁਝ ਪੰਛੀ ਅਜਿਹੇ ਨੇ ਜਿਹੜੇ ਕਿ 900 ਮੀਟਰ ਅਬਵ ਗਰਾਊਂਡ ਵੀ ਉੱਡਦੇ ਨੇ। ਆਪਾਂ ਨੂੰ ਸਾਰਿਆਂ ਨੂੰ ਆਪਾਂ ਸਰ ਐਡਮੰਡ ਹੈਲਰੀ ਨੂੰ ਜਾਣਦੇ ਹਾਂ, ਜਿਨ੍ਹਾਂ ਕਿ ਮਾਊਂਟ ਐਵਰੈਸਟ ਫਤਿਹ ਕੀਤਾ ਸੀ। ਉਹਨਾਂ ਨੇ ਵੀ ਆਪਣੇ ਇੱਕ ਰਿਕਾਰਡ 'ਚ ਲਿਖਿਆ ਸੀ ਕਿ ਜਦੋਂ ਉਹ 8500 ਮੀਟਰ ਦੀ ਉਚਾਈ 'ਤੇ ਸੀ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੰਨੀ ਉਚਾਈ 'ਤੇ ਜਿੱਥੇ ਕਿ ਆਕਸੀਜਨ ਦੀ ਮਾਤਰਾ 1/3 ਰਹਿ ਜਾਂਦੀ ਹੈ ਨੋਰਮਲ ਨਾਲੋਂ, ਉੱਥੇ ਵੀ ਪੰਛੀਆਂ ਦਾ ਉਹਨਾਂ ਨੂੰ ਸਮੂਹ ਮਿਲਿਆ। ਸੋ ਉਹ ਮਾਈਗ੍ਰੇਟਰੀ ਪੰਛੀ ਜਿੱਥੇ ਕਿ ਬੰਦਾ ਸਿਲੰਡਰ ਲਾ ਕੇ ਸਾਹ ਲੈਂਦਾ, ਉਹਨੂੰ ਰੇਰੀਫਾਈਡ ਏਅਰ ਕਹਿੰਦੇ ਆ, ਉਸ ਉਚਾਈ 'ਤੇ ਵੀ ਉਹਨਾਂ ਨੂੰ ਉਹ ਮਿਲੇ ਪੰਛੀ। ਸੋ 8500 ਮੀਟਰ ਦੀ ਉਚਾਈ 'ਤੇ ਇੱਕ ਆਪਣੇ ਆਪ ਦੇ ਵਿੱਚ ਹੀ ਗੱਲ ਹੈਗੀ ਆ। ਉਸੇ ਤਰ੍ਹਾਂ ਕੁਝ ਪੰਛੀ ਜਿਹੜੇ ਹੈਗੇ ਆ, ਜਿਵੇਂ ਅਲਾਸਕਾ ਤੋਂ ਹਵਾਈ ਆਈਲੈਂਡ ਚਾਹੁੰਦੇ ਆ, ਇੰਨਾ ਲੰਬਾ ਪੈਂਡਾ ਤੈਅ ਕਰਕੇ ਪੰਜਾਬ ਸਰਕਾਰ ਨੇ, ਜਾਂ ਕਹਿ ਲਓ ਕਿ ਸਾਡੇ ਜਿਹੜੇ ਵਾਈਲਡ ਲਾਈਫ ਡਿਪਾਰਟਮੈਂਟ ਨੇ, ਜਿਨ੍ਹਾਂ ਨੇ ਉੱਥੇ ਰੱਖ ਰਖਾਵ ਇੰਨਾ ਵਧੀਆ ਕੀਤਾ ਹੋਇਆ ਕਿ ਉੱਥੇ ਹਰ ਸਾਲ ਬਹੁਤ ਪ੍ਰਜਾਤੀਆਂ ਦੇ ਪੰਛੀ ਆਉਂਦੇ ਨੇ। ਜਦੋਂ ਪੌਂਗ ਡੈਮ ਤੋਂ ਪਾਣੀ, ਆਪਣਾ ਬਿਆਸ ਦਾ ਪਾਣੀ ਤਲਵਾੜੇ ਐਂਟਰ ਕਰਦਾ, ਅਤੇ ਉਸ ਥਾਂ 'ਤੇ ਅਸੀਂ ਬਹੁਤ ਸਾਲ ਡਾਟਾ ਲੈ ਕੇ ਦੇਖਿਆ, ਬਹੁਤ ਸਾਰੇ ਮਾਈਗ੍ਰੇਟਰੀ ਬਰਡ ਸਾਨੂੰ ਉੱਥੇ ਮਿਲਦੇ ਆ। ਕੁਝ ਤਾਂ ਇਹੋ ਜਿਹੇ ਨੇ ਜਿਹੜੇ ਕਿ ਮੈਂ ਪਹਿਲਾਂ ਵੀ ਕਿਹਾ, ਬਹੁਤ ਹਾਇਰ ਰੇਂਜਸ ਤੋਂ ਲੋਅਰ ਆ ਜਾਂਦੇ ਆ। ਉਹਨਾਂ 'ਚ ਕਈ ਬੁਲਬੁਲ ਦੀਆਂ ਪ੍ਰਜਾਤੀਆਂ ਵੀ ਨੇ, ਜਦੋਂ ਕਿ ਆਪਾਂ ਕਹਿੰਦੇ ਹਾਂ ਨਾ ਕਲਾਈਮੇਟ ਚੇਂਜ ਹੋ ਰਿਹਾ, ਸੋ ਜੇ ਸਰਦੀ ਨੀਚੇ ਵੱਧਦਾ ਤਾਂ ਥੱਲੇ ਵੀ ਆ ਜਾਂਦੀਆਂ ਨੇ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਪੰਛੀ ਨੇ, ਰੋਪੜ ਵੈਟਲੈਂਡਸ ਹਰ ਸਾਲ ਆਉਂਦੇ ਨੇ, ਆਪਣੇ ਕਾਂਜਲੀ ਵੈਟਲੈਂਡਸ ਪਏ ਹੈਗੇ ਨੇ, ਅਤੇ ਹਰੀਕੇ ਵੈਟਲੈਂਡ। ਸੋ ਸਰਕਾਰ ਹਰ ਸਾਲ ਉਹਨਾਂ ਦੇ ਬਾਰੇ

0: ਹੈਗਾ ਐਨੂਅਲ ਸੈਂਸਸ ਕਰਦੀ ਆ ਤਾਂ ਕਿ ਇੱਕ ਰਿਕਾਰਡ ਰਹਿ ਸਕੇ ਕਿ ਕਿਹੜੀ ਪ੍ਰਜਾਤੀ ਕਿਹੜੀ ਸੰਖਿਆ ਦੇ ਵਿੱਚ ਉੱਥੇ ਆਈ ਆ ਔਰ ਉਹ ਕਿੰਨਾ ਚਿਰ ਉੱਥੇ ਰਹੀ ਆ। ਕਿਉਂਕਿ ਜਦੋਂ ਆਪਾਂ ਟੈਂਪਰੇਚਰ ਇਸ ਸਾਲ ਜਿਵੇਂ ਕਿ ਸਰਦੀ ਤੋਂ ਬਾਅਦ ਇੱਕਦਮ ਹੀ ਗਰਮੀ ਸ਼ੁਰੂ ਹੋ ਗਈ ਮਾਰਚ ਦੇ ਵਿੱਚ, ਸੋ ਜਦੋਂ ਇਮੀਡੀਏਟਲੀ ਇੱਦਾਂ ਟੈਂਪਰੇਚਰ 'ਚ ਵੇਰੀਏਸ਼ਨ ਆਉਂਦੀ ਆ ਤਾਂ ਜਿਹੜੇ ਟਰੂ ਮਾਈਗ੍ਰੇਟਰੀ ਸਪੀਸੀਜ਼ ਆ ਉਹ ਵਾਪਸ ਜਾਣ ਨੂੰ ਉਦੋਂ ਹੀ ਤਿਆਰੀ ਖਿੱਚ ਲੈਂਦੀਆਂ ਨੇ ਤਾਂ ਆਪਾਂ ਨੂੰ ਉਹਨਾਂ ਦੇ ਝੁੰਡ ਜਿਹੜੇ ਹੈਗੇ ਆ ਵਾਪਸੀ ਦੇ ਝੁੰਡ ਉਹਨਾਂ 'ਤੇ ਮਿਲਦੇ ਨੇ। ਆਮ ਤੌਰ 'ਤੇ ਜਦੋਂ ਇਹ ਆਪਣੇ ਇਹ ਉਡਾਨ ਭਰਦੇ ਨੇ ਕਾਫੀ ਉਚਾਈ 'ਤੇ ਭਰਦੇ ਨੇ ਤਾਂ ਕਿ ਜਿਹੜੇ ਲੈਂਡਮਾਰਕਸ ਨੇ ਜਾਂ ਕਿ ਸ਼ਹਿਰਾਂ ਦੇ ਧੂੰਏ ਤੋਂ ਦੂਰ ਤਾਂ ਕਿ ਉਹਨਾਂ ਨੂੰ ਇੱਦਾਂ ਦੀ ਕੋਈ ਡਿਸਟਰਬੈਂਸ ਨਾ ਹੋਵੇ। ਸੋ ਜਿਹੜੇ ਇਹ ਪੰਛੀਆਂ ਨੂੰ ਬਚਾਉਣ ਦੇ ਲਈ ਅਲੱਗ ਅਲੱਗ ਦੇਸ਼ਾਂ ਨੇ ਨੰਬਰ ਆਫ ਟ੍ਰੀਟੀਜ਼ ਵੀ ਸਾਈਨ ਕੀਤੀਆਂ ਨੇ, ਜਿਵੇਂ ਕਿ ਪੰਛੀਆਂ ਨੂੰ ਬਚਾਉਣ ਦੇ ਲਈ ਆਪਾਂ ਰਾਮਸਰ ਕਨਵੈਨਸ਼ਨ ਦੇ ਪਾੜੇ ਪੜ੍ਹਦੇ ਹਾਂ। ਸੋ ਬਹੁਤ ਸਾਰੀਆਂ ਰਾਮਸਰ ਸਾਈਟਸ ਨੇ ਇੰਡੀਆ ਦੇ ਵਿੱਚ, ਉਸੇ ਤਰ੍ਹਾਂ ਵੈਟਲੈਂਡਸ ਦੀ ਕੰਜ਼ਰਵੇਸ਼ਨ ਦੇ ਲਈ ਵੀ ਬਹੁਤ ਸਾਰੀਆਂ ਸਰਕਾਰਾਂ ਨੇ, ਕਿਉਂਕਿ ਇਹ ਮਾਈਗ੍ਰੇਟਰੀ ਬਰਡਸ ਇਹ ਨਹੀਂ ਦੇਖਦੇ ਮੇਰਾ ਮੁਲਕ ਮੁੱਕ ਗਿਆ, ਇਹਨਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੈਗੀ, ਉਹ ਕਿੰਨੇ ਦੇਸ਼ਾਂ ਤੋਂ ਉੱਡ ਕੇ ਉੱਥੇ ਪਹੁੰਚ ਜਾਂਦੇ ਨੇ, ਕਈ ਵਾਰ ਤਾਂ ਤਿੰਨ ਤਿੰਨ ਚਾਰ ਚਾਰ ਦੇਸ਼ ਉਹ ਰਾਹ 'ਚ ਪੈਂਦੇ ਨੇ। ਸੋ ਰਿੰਗਿੰਗ ਦੇ ਵਿੱਚ ਬਰਡਸ ਦੇ ਕਈ ਵਾਰੀ ਦੇਖਿਆ ਕਿ ਜਿਹੜੇ ਪੰਛੀ ਤੁਰ ਦੱਖਣ ਵੱਲ ਵੀ ਮਿਲੇ ਨੇ ਜਦੋਂ ਰਿੰਕਿੰਗ ਵਾਲੇ ਉਹ ਬਰਡਸ ਨੂੰ ਦੁਬਾਰਾ ਫੜਿਆ ਗਿਆ, ਕਈ ਵਾਰੀ ਤਾਂ ਉਹ ਕਾਬਲ ਕੰਧਾਰ ਤੋਂ ਵੀ ਅੱਗੇ ਮਿਲੇ ਨੇ। ਸੋ ਜਿਹੜਾ ਇਹ ਹੈਗਾ ਇਹਨਾਂ ਪੰਛੀਆਂ ਨੂੰ ਅਲੱਗ ਅਲੱਗ ਦੇਸ਼ਾਂ ਦੀਆਂ ਸਰਕਾਰਾਂ ਆਪੋ ਆਪਣੇ ਜਗ੍ਹਾ 'ਤੇ ਇਹਨਾਂ ਦੇ ਬਾਰੇ ਲੋਕਾਂ 'ਚ ਅਵੇਅਰਨੈਸ ਲਿਆ ਕੇ ਇਹਨਾਂ ਦੇ ਬਾਰੇ ਜਿਹੜੇ ਰੂਲ ਬਣਾਏ ਹੈਗੇ ਉਹਨਾਂ ਨੂੰ ਸਖਤੀ ਨਾਲ ਜਿਹੜਾ ਹੈਗਾ ਉਹਨਾਂ ਨੂੰ ਇੰਪਲੀਮੈਂਟ ਕਰਕੇ ਆਪਾਂ ਇਹਨਾਂ ਨੂੰ ਬਚਾ ਸਕਦੇ ਹੈਗੇ ਹਾਂ। ਔਰ ਇਸ ਤੋਂ ਇਲਾਵਾ ਜੇ ਆਪਾਂ ਆਪਣੇ ਆਸ ਪਾਸ ਇਹਨਾਂ ਪੰਛੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਵੱਡਾ ਯੋਗਦਾਨ ਤਾਂ ਇਹ ਹੈ ਕਿ ਸਾਡੇ ਜਲ ਸਰੋਤ ਸਾਫ਼ ਹੋਣੇ ਚਾਹੀਦੇ ਆ, ਤਾਂ ਕਿ ਜੇ ਉਹ ਸਵੱਛ ਹੋਣਗੇ ਤਾਂ ਹੀ ਉੱਥੇ ਹੋ ਸਕਦਾ ਕਿ ਇਹ ਪੰਛੀ ਆਉਣ। ਬਿਕੋਜ਼ ਜਿਹੜੀ ਪੋਲਿਊਸ਼ਨ ਹੈਗਾ ਜਾਂ ਉੱਥੇ ਦਲਦਲ ਦਾ ਹੋਣਾ, ਸਾਫ਼ ਪਾਣੀ ਦਾ ਨਾ ਹੋਣਾ, ਜਾਂ ਜਿਹੜੀਆਂ ਝਾੜੀਆਂ 'ਚੋਂ ਆ ਕੇ ਰਹਿੰਦੇ ਨੇ ਜਾਂ ਜਿਹੜੇ ਦਰੱਖਤਾਂ 'ਤੇ ਉਹ ਉੱਥੇ ਆ ਕੇ ਰਹਿੰਦੇ ਨੇ ਉਹਨਾਂ ਦਾ ਨਾ ਹੋਣਾ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਸੋ ਜਿਹੜਾ ਉੱਥੇ ਵੈਜੀਟੇਸ਼ਨ ਉਹ ਦੀ ਬਹੁਤ ਲੋੜ ਹੈਗੀ ਆ। ਸੋ ਐਂਡ ਜਿਹੜਾ ਇਸ ਦੇ ਬਾਰੇ ਜਿਹੜੀ ਸਟੱਡੀ ਹੈਗੀ ਆ ਮਾਈਗ੍ਰੇਟਰੀ ਬਰਡਸ ਦੇ ਬਾਰੇ, ਬਹੁਤ ਅੱਛੀ ਬੁੱਕ ਹੈਗੀ ਆ ਸਲੀਮ ਅਲੀ ਜੀ ਨੇ ਲਿਖੀ ਹੋਈ ਜਿਹੜੀ ਹੈਗੀ, ਜਿਹਦੇ ਵਿੱਚ ਬੁੱਕ ਆਫ ਇੰਡੀਅਨ ਬਰਡਸ ਜਿਹੜੀ ਆਪਣੀ ਲਾਇਬ੍ਰੇਰੀਆਂ ਵਿੱਚ ਰੱਖਣੀ ਦੀ ਲੋੜ ਹੈ ਤਾਂ ਕਿ ਸਕੂਲ ਦੇ ਕਾਲਜਾਂ ਦੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਹੋਵੇ। ਇਸ ਤੋਂ ਇਲਾਵਾ ਜਦੋਂ ਆਪਾਂ ਕੋਈ ਦਿਨ ਮਨਾਉਂਦੇ ਹਾਂ ਤਾਂ ਉਹਦੇ ਬਾਰੇ ਸਾਨੂੰ ਜਿਹੜਾ ਹੈਗਾ ਡਿਫਰੈਂਟ ਸੈਮੀਨਾਰ ਸਿੰਪੋਜ਼ੀਆ ਦਾ ਲੈਕਚਰਸ ਦੇ ਨਾਲ ਆਪਾਂ ਉਹਦੀ ਲੋਕਾਂ 'ਚ ਮੋਰ ਅਵੇਅਰਨੈਸ ਲਿਆ ਸਕਦੇ ਹਾਂ।
1: ਕਾਲੀ ਪੂੰਛ ਵਾਲਾ ਗੋਡਵੇਟਲੀ ਮੋਸਾ ਇੱਕ ਵੱਡਾ ਲੰਬੀਆਂ ਲੱਤਾਂ ਵਾਲਾ ਲੰਬੇ ਬਿੱਲ ਵਾਲਾ ਕਿਨਾਰੇ ਵਾਲਾ ਪੰਛੀ ਹੈ ਜਿਸ ਦਾ ਵਰਣਨ ਪਹਿਲੀ ਵਾਰ 1758 ਵਿੱਚ ਕਾਲ ਇਨੀਅਸ ਦੁਆਰਾ ਕੀਤਾ ਗਿਆ ਸੀ। ਹਰੀਕੇ ਕੇਵਲ ਪੰਜਾਬ ਦੀ ਹੀ ਨਹੀਂ ਸਗੋਂ ਪੂਰੇ ਭਾਰਤ ਦੀ ਸਭ ਤੋਂ ਮਹੱਤਵਪੂਰਨ ਨਮੀ ਵਾਲੀ ਧਰਤੀ ਹੈ। ਫਿਰੋਜ਼ਪੁਰ ਤੇ ਅੰਮ੍ਰਿਤਸਰ ਦੀ ਸਰਹੱਦ ਤੇ ਦਰਿਆ ਬਿਆਸ ਦੇ ਸਤਲੁਜ ਸੰਗਮ ਤੇ ਸਥਿਤ ਇਹ ਪਾਵਨ ਸਥਾਨ ਲਗਭਗ 86 ਵਰਗ ਕਿਲੋਮੀਟਰ ਦੇ ਖੇਤਰ ਨੂੰ ਘੇਰਦਾ ਹੈ। ਇਸ ਖੇਤਰ ਨੂੰ 1999 ਵਿੱਚ ਜੰਗਲੀ ਜੀਵ ਸੈਂਚੁਰੀ ਵਜੋਂ ਘੋਸ਼ਿਤ ਕੀਤਾ ਗਿਆ ਸੀ ਤੇ ਅੰਤਰਰਾਸ਼ਟਰੀ ਕੱਦ ਦੇ ਇੱਕ ਵੈਟਲੈਂਡ ਵਜੋਂ ਇਸਦੀ ਮਹੱਤਤਾ ਦੇ ਕਾਰਨ ਇਸ ਨੂੰ 1990 ਵਿੱਚ UNDP ਦੇ ਅਧੀਨ ਅੰਤਰਰਾਸ਼ਟਰੀ ਬਾਡੀ ਆਫ ਵੈਟਲੈਂਡ ਦੁਆਰਾ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਸੀ। ਇਹ ਸੈਂਚੁਰੀ ਪੰਛੀਆਂ ਦੀ ਨਿਗਰਾਨੀ ਕਰਨ ਵਾਲਾ ਫਿਰਦੌਸ ਹੈ ਤੇ ਸਰਦੀਆਂ ਦੇ ਦੌਰਾਨ ਹਜ਼ਾਰਾਂ ਪ੍ਰਵਾਸੀ ਪੰਛੀਆਂ ਨੂੰ ਆਕਰਸ਼ਿਤ ਕਰਦਾ ਹੈ। ਕੁਝ ਸਾਇਬੇਰੀਆ ਤੇ ਆਰਕਟਿਕ ਤੋਂ ਦੂਰੋਂ ਆਉਂਦੇ ਨੇ। ਇਹ ਵੱਡੀ ਗਿਣਤੀ ਵਿੱਚ ਵਸਨੀਕ ਤੇ ਪ੍ਰਵਾਸੀ ਪੰਛੀਆਂ ਦੀ ਪਨਾਹਗਾਹ ਹੈ। ਸਿਖਰ ਪ੍ਰਵਾਸੀ ਸੀਜ਼ਨ ਦੌਰਾਨ ਇੱਥੇ ਲਗਭਗ 45,000 ਬਤਕਾਂ ਦਰਜ ਕੀਤੀਆਂ ਗਈਆਂ ਨੇ। ਸਰਦੀਆਂ ਵਿੱਚ ਵਿਜ਼ੇਨ, ਆਮ ਟੇਲ, ਪਿੰਡ ਟੇਲ, ਸ਼ਾਹ ਵੇਲਰ ਤੇ ਬ੍ਰਾਹਮਣੀ ਤੇ ਬਾਹਮਣੀ ਬਤਕਾਂ ਆਮ ਤੌਰ ਤੇ ਵੇਖੀਆਂ ਜਾਂਦੀਆਂ ਨੇ। ਇਹ ਝੀਲ ਖਾਸ ਤੌਰ ਤੇ ਗੋਤਾਖੋਰੀ ਵਾਲੀਆਂ ਬਤਕਾਂ ਲਈ ਮਸ਼ਹੂਰ ਹੈ, ਜਿਵੇਂ ਕਿ ਕ੍ਰੈਸਟਡ ਪੋਚਾਰਡ, ਆਮ ਪੋਚਾਰਡ ਤੇ ਟੁਫ ਟੱਡਕ, ਜੋ ਬਹੁਤ ਵੱਡੀ ਗਿਣਤੀ ਵਿੱਚ ਮਿਲਦੀਆਂ ਨੇ। ਲਗਭਗ 375 ਪੰਛੀਆਂ ਦੀਆਂ ਕਿਸਮਾਂ ਦਰਜ ਕੀਤੀਆਂ ਗਈਆਂ ਨੇ। 40 ਪ੍ਰਜਾਤੀਆਂ ਲੰਬੀ ਦੂਰੀ ਦੇ ਪ੍ਰਵਾਸੀ ਨੇ ਜੋ ਹਰੀਕੇ ਝੀਲ ਤੋਂ ਸਰਦੀਆਂ ਜਾਂ ਫਿਰ ਸਰਦੀਆਂ ਵਿੱਚ ਲੰਘਦੀਆਂ ਨੇ। ਐਵੀਫੋਨਾ ਤੋਂ ਇਲਾਵਾ ਕੱਛਾਂ ਦੀਆਂ 7 ਕਿਸਮਾਂ ਦੇ ਪੰਛੀਆਂ ਦੀਆਂ 26 ਕਿਸਮਾਂ ਦਰਜ ਕੀਤੀਆਂ ਗਈਆਂ। ਹਰੀਕੇ ਵਿਖੇ ਪਾਏ ਜਾਣ ਵਾਲੇ ਧੰਨਥਾਰੀ ਜੀਵਾਂ ਵਿੱਚ ਨਿਰਵਿਘਨ ਭਾਰਤੀ ਊਟਰ, ਜੰਗਲੀ ਬਿੱਲੀ, ਗਿੱਦੜ, ਭਾਰਤੀ ਜੰਗਲੀ ਸੂਰ ਤੇ ਆਮ ਮੰਗੂ ਸ਼ਾਮਿਲ ਨੇ। ਸੈਂਚੁਰੀ ਨੂੰ ਦਰਪੇਸ਼ ਵੱਡੀਆਂ ਸਮੱਸਿਆਵਾਂ ਨੇ ਵੈਟਲੈਂਡ ਦੇ ਨਿਵਾਸ ਸਥਾਨਾਂ ਤੇ ਕਬਜ਼ੇ, ਵਾਟਰ ਹਾਈਸਿਨਥ ਬੂਟੀ ਦਾ ਵਿਆਪਕ ਸੰਕਰਮਣ ਜੋ ਹੌਲੀ ਹੌਲੀ ਸਿਸਟਮ ਨੂੰ ਰੋਕ ਰਿਹਾ ਹੈ ਤੇ ਉਪਲਬਧ ਸਤਹ ਖੇਤਰ ਨੂੰ ਘਟਾ ਰਿਹਾ ਹੈ। ਸਿਲਟੇਸ਼ਨ ਦੇ ਨਤੀਜੇ ਵਜੋਂ ਪਾਣੀ ਦੀ ਮਾਤਰਾ ਵਿੱਚ ਗਿਰਾਵਟ, ਅਣਸੋਧਿਆ ਤੇ ਜ਼ਹਿਰੀਲੇ ਉਦਯੋਗਿਕ ਗੰਦੇ ਪਾਣੀ ਦੀ ਨਿਕਾਸੀ, ਲੁਧਿਆਣਾ, ਜਲੰਧਰ ਤੇ ਕਪੂਰਥਲਾ ਵਰਗੇ ਵੱਡੇ ਸ਼ਹਿਰਾਂ ਤੋਂ ਸਿਸਟਮ ਵਿੱਚ ਗੈਰ ਕਾਨੂੰਨੀ ਮੱਛੀਆਂ ਫੜਨ ਤੇ ਪੰਛੀਆਂ ਦਾ ਸ਼ਿਕਾਰ ਕਰਨਾ, ਕੁਦਰਤ ਦਾ

ਨੇ ਪੰਛੀ ਪੰਛੀ ਸਾਡੇ ਵਾਤਾਵਰਨ ਤੇ ਸੱਭਿਆਚਾਰ ਦਾ ਵੀ ਅਨਿੱਖੜਵਾਂ ਅੰਗ ਨੇ। ਹਜ਼ਾਰਾਂ ਕਿਸਮਾਂ ਦੇ ਪਿਆਰੇ ਪੰਛੀਆਂ ਦੇ ਮਿੱਠੇ ਗੀਤਾਂ ਆਵਾਜ਼ਾਂ ਤੋਂ ਰਹਿਤ ਸੰਸਾਰ ਸਾਡੀ ਜ਼ਿੰਦਗੀ ਦਾ ਬੇਰੰਗ ਪੜਾ ਹੋਵੇਗਾ। ਪੰਛੀ ਫੁੱਲਾਂ ਦੇ ਪਰਾਗਿਤ ਕਰਨ ਵਿੱਚ ਮਦਦ ਕਰਦੇ ਨੇ। ਬਹੁਤ ਸਾਰੇ ਨੁਕਸਾਨ ਦੇ ਕੀੜੇ ਖਾ ਜਾਂਦੇ ਨੇ। ਇਸ ਤਰ੍ਹਾਂ ਕਿਸਾਨਾਂ ਦੀ ਮਦਦ ਕਰਦੇ ਹੋਏ ਉਹ ਦੂਜੇ ਪੰਛੀਆਂ ਦੀ ਆਬਾਦੀ 'ਤੇ ਨਜ਼ਰ ਰੱਖਦੇ ਨੇ। ਇਸ ਲਈ ਇਹ ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਉਹਨਾਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਤਬਾਹ ਨਾ ਕਰੇ ਅਤੇ ਉਹਨਾਂ ਦੇ ਵਿਕਾਸ ਲਈ ਅਨੁਕੂਲ ਹਾਲਾਤ ਪੈਦਾ ਕਰੇ।

0: ਹੁਣੇ ਤੁਸੀਂ ਸੁਣ ਰਹੇ ਸੀ ਸਟੇਟ ਹੁਕਅਪ ਤਹਿਤ ਪ੍ਰਵਾਸੀ ਪੰਛੀ। ਪੇਸ਼ਕਸ਼ ਸੀ ਗੁਰਵਿੰਦਰ ਸਿੰਘ ਹੋਰਾਂ ਦੀ ਅਤੇ ਵਾਚਕਾ ਸਨ ਸੁਖਪ੍ਰੀਤ ਕੌਰ। ਇਸ ਦਾ ਪ੍ਰਸਾਰਣ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਦੇ ਨਾਲ ਨਾਲ ਆਕਾਸ਼ਵਾਣੀ ਬਠਿੰਡਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਨਾਲੋ ਨਾਲ ਪ੍ਰਸਾਰਿਤ ਕੀਤਾ ਗਿਆ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਅਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ 'ਤੇ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼।

0: ਲਾ ਜੀ, ਇਸ ਵੇਲੇ ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ 0181 43 143 ਨੰਬਰ ਡਾਇਲ ਕਰਕੇ। ਕੌਣ ਆਣ ਪਹੁੰਚੇ ਨੇ, ਕਿਹੜੀ ਫਰਮਾਇਸ਼ ਲੈ ਕੇ ਆਏ ਨੇ, ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਗਿਆਨ ਸਿੰਘ ਠਿੰਡਾ, ਪਿੰਡ ਲੋਹਗੜ੍ਹ ਠਾਕਰਾ, ਜ਼ਿਲ੍ਹਾ ਫਿਰੋਜ਼ਪੁਰ।

0: ਇਸ ਵੇਲੇ ਹੈਲੋ ਫਰਮਾਇਸ਼ ਤੇ ਸੁਣ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ ਇਸ ਪ੍ਰੋਗਰਾਮ ਦਾ ਆਨੰਦ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਤੇ ਸਾਡੇ ਮੋਬਾਈਲ ਵੇਵਸ ਐਪ ਰਾਹੀਂ ਵੀ ਇਸ ਪ੍ਰੋਗਰਾਮ ਦਾ ਆਨੰਦ ਸੁਣ ਰਹੇ ਹੋ। ਅਤੇ ਬਾਕੀ ਬਹੁਤ ਸਾਰੇ ਮੀਟਰਸ ਨੇ ਜਿੱਥੇ ਡੀ ਆਰ ਐਮ 864 ਕਿਲੋ ਹਰਟਸ ਹੈ, ਐਫ ਐਮ 100.8 ਮੈਗਾ ਹਰਟਸ ਹੈ, ਐਫ ਐਮ 100.9 ਮੈਗਾ ਹਰਟਸ ਦੇ ਨਾਲ ਨਾਲ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ 'ਤੇ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ। ਤੁਸੀਂ ਵੀ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ। ਨੰਬਰ ਤੁਹਾਨੂੰ ਪਤਾ ਹੀ ਹੈ, ਪਰ ਫਿਰ ਵੀ ਦੱਸਣਾ ਬੜਾ ਜ਼ਰੂਰੀ ਹੈ। ਹੋ ਸਕਦਾ ਕਈ ਦੋਸਤ ਪਹਿਲੀ ਵਾਰ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣ, ਅਤੇ ਉਹਨਾਂ ਦਾ ਵੀ ਦਿਲ ਕਰ ਪਏ ਕਿ ਇਸ ਪ੍ਰੋਗਰਾਮ 'ਚ ਆਪਣੀ ਆਵਾਜ਼ ਰਾਹੀਂ ਆਪਣੀ ਫਰਮਾਇਸ਼ ਸੁਣੀਏ। 0 41 43 173 ਹੈ ਨੰਬਰ, ਅਤੇ ਅਗਲੀ ਮਿੱਠੀ ਜੀ ਆਵਾਜ਼ ਕਿੰਨਾ ਦੀ ਹੈ, ਕਿਹੜੇ ਗੀਤ ਦੀ ਫਰਮਾਇਸ਼ ਹੈ, ਉਹਦੇ ਲਈ ਕਰਨਾ ਪਏਗਾ ਥੋੜ੍ਹਾ ਜਿਹਾ ਇੰਤਜ਼ਾਰ। ਕਿਉਂ? ਕਿਉਂਕਿ ਵੇਲਾ ਹੈ, ਇੱਕ ਨਹੀਂ ਦੋ ਨਹੀਂ ਤਿੰਨ ਚਾਰ ਬ੍ਰੇਕਾਂ ਇਕੱਠੀਆਂ ਨੇ। ਸੋ ਜੁੜੇ ਰਹੋ ਇਸੇ ਤਰ੍ਹਾਂ ਆਕਾਸ਼ਵਾਣੀ ਜਲੰਧਰ ਦੇ ਨਾਲ।
1: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ

0: ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਹੈਲੋ ਫਰਮਾਇਸ਼ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਇਸ ਪ੍ਰੋਗਰਾਮ ਦੇ ਵਿੱਚ ਅਗਲੀ ਫਰਮਾਇਸ਼ ਕਿਹਦੀ ਆਏਗੀ ਉਹਦੇ ਲਈ ਕਰਨਾ ਪਏਗਾ ਥੋੜ੍ਹਾ ਜਿਹਾ ਇੰਤਜ਼ਾਰ, ਕਿਉਂਕਿ ਵਿਹਲਾ ਹੈ ਇੱਕ ਬ੍ਰੇਕ ਦਾ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
3: डाउनलोड वेव्स ओटीटी ऐप नाउ एंड वॉच फॉर फ्री।
0: ਲਓ ਜੀ, ਇਹਨਾਂ ਖਾਸ ਸੁਨੇਹਿਆਂ ਤੋਂ ਬਾਅਦ ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੋ ਫਰਮਾਇਸ਼। ਹੈਲੋ ਫਰਮਾਇਸ਼, ਹੈ ਨਾ? ਇਹ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਹੈਲੋ ਕਰਕੇ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ, ਉਹ ਵੀ ਆਪਣੀ ਆਵਾਜ਼ ਦੇ ਵਿੱਚ ਫਰਮਾਇਸ਼ ਦੱਸ ਕੇ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
4: ਮੈਂ ਜੀ ਕੁਲਦੀਪ ਸਿੰਘ ਬੋਲਦਾ, ਪਿੰਡ ਰਾਧੀਆਂ ਖੋਲ, ਜ਼ਿਲ੍ਹਾ ਲੁਧਿਆਣਾ ਜੀ।
0: ਕੁਲਦੀਪ ਸਿੰਘ ਜੀ, ਕਿੰਨੇ ਸਾਲ ਹੋ ਗਏ ਤੁਹਾਨੂੰ ਰੇਡੀਓ ਸੁਣਦੇ? ਪਹਿਲਾਂ ਤਾਂ ਇਹ ਦੱਸੋ। ਨਹੀਂ, ਉਹ ਤਾਂ ਗੱਲ ਠੀਕ ਆ, ਪਰ ਇੰਨੇ ਸਾਲ ਹੋ ਗਏ ਤੁਹਾਨੂੰ ਰੇਡੀਓ ਸੁਣਦਿਆਂ, ਤੇ ਜਦੋਂ ਗੱਲ ਕਰ ਰਹੇ ਹੋ ਤਾਂ ਰੇਡੀਓ ਸੈੱਟ ਦੀ ਆਵਾਜ਼। 31 ਸਾਲ ਹੋ ਗਏ। ਅੱਛਾ, ਰੇਡੀਓ ਦੀ ਆਵਾਜ਼ ਘੱਟ ਕਰਨੀ ਹੁੰਦੀ ਜਦੋਂ ਆਪਾਂ ਆਨਲਾਈਨ ਗੱਲ ਕਰੀਏ। ਅੱਛਾ ਜੀ, ਚਲੋ ਗਾਣਾ ਦੱਸੋ, ਕਿਹੜਾ ਸੁਣਨਾ ਹੈ? ਗਾਣਾ ਦੱਸੋ ਜੀ। ਜੁਦਾਈ ਫਿਲਮ ਦਾ ਗੀਤ ਦੀ ਫਰਮਾਇਸ਼ ਹੈ ਕਿਸ਼ੋਰ ਤੇ ਆਸ਼ਾ ਭੋਂਸਲੇ ਹੋਰਾਂ ਦੀਆਂ ਆਵਾਜ਼ਾਂ 'ਚ। ਇਹਨਾਂ ਦੀ ਪਸੰਦ ਤੋਂ ਬਾਅਦ ਤੁਹਾਡੀ ਪਸੰਦ ਹੋ ਸਕਦੀ ਹੈ, ਬਸ਼ਰਤੇ ਤੁਸੀਂ ਸਿਫ਼ਰ 'ਚ ਕਿਹਾ ਸੀ 243-143 ਨੰਬਰ ਡਾਇਲ ਕਰੋ ਤਾਂ।

ਆਕਾਸ਼ਵਾਣੀ ਜਲੰਧਰ ਤੇ ਹੈਲੋ ਫਰਮਾਇਸ਼ ਪ੍ਰੋਗਰਾਮ ਇੱਕ ਐਸਾ ਸਿਲਸਿਲਾ ਹੈ, ਤੁਸੀਂ ਕਿਤੇ ਵੀ ਬੈਠੇ ਹੋਵੋ, ਕੋਈ ਵੀ ਕੰਮ ਕਰਦੇ ਹੋਵੋ, ਆਪਣੀ ਪਸੰਦ ਦਾ ਗੀਤ ਸੁਣਨ ਦਾ ਦਿਲ ਕਰਦਾ ਹੋਵੇ ਤਾਂ ਫਿਰ 0181 2342 173 ਨੰਬਰ ਡਾਇਲ ਕਰ ਸਕਦੇ ਹੋ। ਵੈਸੇ ਅੱਜ ਕੱਲ੍ਹ ਦੇ ਸਮੇਂ 'ਚ ਗਾਣੇ ਸੁਣਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਸਮਾਰਟਫੋਨ ਹੱਥ ਦੇ ਵਿੱਚ ਕੋਈ ਵੀ ਗਾਣਾ ਜਿਹੜਾ ਦਿਲ ਕਰਦਾ ਆਪਾਂ ਲਾ ਸਕਦੇ ਹਾਂ, ਪਰ ਆਕਾਸ਼ਵਾਣੀ ਦਾ ਇਹ ਸਿਲਸਿਲਾ ਖਾਸ ਤੌਰ 'ਤੇ ਸੁਣਨ ਵਾਲਿਆਂ ਦਾ ਬਹੁਤ ਹੀ ਪਿਆਰਾ ਹੈ। ਅਤੇ ਪਿਆਰੀ ਫਰਮਾਇਸ਼ ਹੈ ਜਾਂ ਕੋਈ ਹੋਰ ਗੀਤ ਹੈ, ਜਾਣਦੇ ਹਾਂ ਕੌਣ ਆਣ ਪਹੁੰਚੇ ਨੇ। ਸਵਾਗਤ ਜੀ, ਕੌਣ ਬੋਲ ਰਹੇ ਹੋ? ਹੈਲੋ। ਲਓ ਜੀ, ਇਹ ਤਾਂ ਕੋਈ ਹੋਰ ਹੀ ਕੰਮ ਲੱਗੇ ਹੋਏ ਨੇ। ਕੋਈ ਗੱਲ ਨਹੀਂ, ਜਦੋਂ ਮੌਕਾ ਮਿਲਿਆ ਫਿਰ ਸ਼ਾਮਿਲ ਹੋ ਜਾਣਗੇ। ਅਤੇ ਇਸ ਵੇਲੇ ਇਹਨਾਂ ਨਾਲ ਜਿਹੜੀ ਗੱਲਬਾਤ ਹੋ ਰਹੀ ਸੀ ਤਾਂ ਗੀਤ ਦੀ ਫਰਮਾਇਸ਼ ਤਾਂ ਸਾਡੇ ਕੋਲ ਹੈ, ਪਰ ਜਦੋਂ ਇਹ ਫੋਨ ਲਾਉਣਗੇ ਨਾ ਫਿਰ ਆਪਾਂ ਸੁਣ ਲਵਾਂਗੇ। ਇਸ ਵੇਲੇ ਜਿਹੜਾ ਗਾਣਾ ਹੈ ਉਹ ਹੈ ਸਲਮਾ ਆਗਾ ਦੀ ਆਵਾਜ਼ ਨਿਕਾਹ ਫਿਲਮ ਦਾ ਗੀਤ। ਆਓ ਸੁਣੀਏ।

0: ਲਓ ਜੀ, ਇਸ ਵੇਲੇ ਤੁਸੀਂ ਇਕੱਲੇ ਨਹੀਂ ਹੋ, ਰੇਡੀਓ ਤੁਹਾਡਾ ਸਾਥੀ ਹੈ, ਪਰਿਵਾਰ ਨੇੜੇ ਤੇੜੇ ਹੈ, ਅਤੇ ਕੋਈ ਗੱਲ ਨਹੀਂ, ਫੋਨ ਦੇ ਜ਼ਰੀਏ ਗੱਲਬਾਤ ਹੋ ਸਕਦੀ ਹੈ। ਸੋ ਇਸ ਵੇਲੇ ਫੋਨ ਦੇ ਰਾਹੀਂ ਸਾਡੇ ਕੋਲ ਅਗਲੀ ਫਰਮਾਇਸ਼ ਆਉਣ ਪਹੁੰਚੀ ਹੈ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ? ਹੈਲੋ ਹੈਲੋ
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ?
1: ਹੈਲੋ,
0: ਆਪਣੀ ਫਰਮਾਇਸ਼ ਦੱਸ ਦਿਓ।
1: ਹੈਲੋ,
0: ਲਓ ਜੀ, ਇਹਨਾਂ ਨੂੰ ਲੱਗਦਾ ਹੈ ਸਾਡੀ ਆਵਾਜ਼ ਨਹੀਂ ਸੁਣ ਰਹੀ, ਪਰ ਇਹਨਾਂ ਨੇ ਸਾਨੂੰ ਫੋਨ ਕੀਤਾ ਹੈ ਅਤੇ ਨੰਬਰ ਇਹੀ ਡਾਇਲ ਕੀਤਾ ਹੈ। ਜਲਾਲਾਬਾਦ ਤੋਂ ਇਹਨਾਂ ਨੇ ਕਾਲ ਕੀਤੀ ਸਾਨੂੰ, ਅਤੇ ਫਰਮਾਇਸ਼ ਇਹਨਾਂ ਨੇ ਕਿਹਾ ਸੀ ਦਿਲ ਤੋਂ ਪਾਗਲ ਹੈ ਫਿਲਮ ਦਾ ਗੀਤ ਸੁਣਨ ਦੀ। ਰਾਕੇਸ਼ ਜੀ ਸਨ, ਸ਼ਾਇਦ ਆਪਾਂ ਇੱਕ ਵਾਰ ਕੋਸ਼ਿਸ਼ ਕਰ ਲੈਂਦੇ, ਸ਼ਾਇਦ ਉਹ ਆਪਣਾ ਨਾਂ ਦੱਸ ਸਕਣ।
1: ਹੈਲੋ
0: ਹੈਲੋ, ਹਾਂਜੀ ਸਰ, ਆਪਣਾ ਨਾਮ ਦੱਸੋ।
1: ਹਾਂਜੀ,
0: ਆਪਣਾ ਨਾਮ ਦੱਸ ਦਿਓ।
1: ਹੈਲੋ,
0: ਲੱਗਦਾ ਉਹਨਾਂ ਨੂੰ ਆਵਾਜ਼ ਨਹੀਂ ਸੁਣ ਪਾ ਰਹੀ। ਚਲੋ ਕੋਈ ਗੱਲ ਨਹੀਂ, ਆਪਾਂ ਇਹਨਾਂ ਦੀ ਪਸੰਦ ਜ਼ਰੂਰ ਪੂਰੀ ਕਰਾਂਗੇ, ਅਤੇ ਫੋਨ ਕਾਲ ਕਰਨ ਲਈ ਇਹਨਾਂ ਦਾ ਧੰਨਵਾਦ ਵੀ ਕਰਾਂਗੇ।

ਸੋ ਜੀ ਇਹ ਸੀ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ। ਪਰਮਿੰਦਰ ਨੂੰ ਦੇ ਦਿਓ ਇਜਾਜ਼ਤ ਇੱਥੇ ਇਸ ਪ੍ਰੋਗਰਾਮ ਨੂੰ ਸਮੇਟਣ ਦੀ, ਪਰ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਤੁਹਾਡੀ ਪਸੰਦ ਦੇ ਸਿਲਸਿਲੇ ਲਗਾਤਾਰ ਚੱਲਦੇ ਰਹਿਣੇ ਨੇ ਆਕਾਸ਼ਵਾਣੀ ਜਲੰਧਰ 'ਤੇ, ਕਿਉਂਕਿ ਠੀਕ 11:05 ਦੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਪੰਜਾਬੀ ਗੀਤਾਂ ਦੀ ਫਰਮਾਇਸ਼ ਪੂਰੀ ਕੀਤੀ ਜਾਏਗੀ।

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਲੈ ਕੇ ਹਾਜ਼ਰ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵਧਵਾ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ ਅਦਾਬ ਤੇ ਸਤਿ ਸ਼੍ਰੀ ਅਕਾਲ। ਵੀ ਸਾਡੇ ਸਰੋਤੇ ਬਹੁਤ ਹੀ ਵਧੀਆ ਹੋਣਗੇ ਔਰ ਸ਼ਨੀਵਾਰ ਦਾ ਦਿਨ ਜਦੋਂ ਆ ਜਾਂਦਾ ਆਪਣੇ ਆਪ ਦਿਮਾਗ ਜਿਹੜਾ ਨਾ ਉਹ ਆਰਾਮ ਮਹਿਸੂਸ ਕਰਨ ਲੱਗ ਪੈਂਦਾ ਕਿਵੇਂ ਕੱਲ੍ਹ ਐਤਵਾਰ ਹੈ ਲਓ ਜੀ ਸਾਰੇ ਕੰਮ ਦਿਲੋ ਦਿਲੀ ਅਸੀਂ ਕਰਨ ਲੱਗ ਪੈਂਦੇ ਹਾਂ ਮਜ਼ਾ ਹੀ ਆ ਜਾਂਦਾ ਕਿਉਂਕਿ ਲੱਗਦਾ ਕਿ ਕੱਲ੍ਹ ਛੁੱਟੀ ਹੈ ਅਤੇ ਆਰਾਮ ਨਾਲ ਉੱਠਾਂਗੇ ਮਜ਼ੇ ਕਰਾਂਗੇ ਪਰ ਉਹੀ ਦਿਨ ਅਸੀਂ ਆਲਸ ਨਾਲ ਬਿਤਾ ਦਿੰਦੇ ਹਾਂ ਜਿਹੜੀ ਇੱਕ ਰੂਟੀਨ ਬਣੀ ਹੁੰਦੀ ਹੈ ਉਹ ਟੁੱਟ ਜਾਂਦੀ ਹੈ ਪਰ ਐਨਰਜੀ ਹੋਰ ਭਰ ਜਾਂਦੀ ਹੈ ਕਿ ਸੋਮਵਾਰ ਦਾ ਦਿਨ ਆਏਗਾ ਫਿਰ ਉਸ ਤਰ੍ਹਾਂ ਹੀ ਇੱਕ ਜਜ਼ਬੇ ਦੇ ਨਾਲ ਉੱਠਾਂਗੇ ਕੰਮ ਕਰਾਂਗੇ ਅਤੇ ਫਿਰ ਸ਼ਨੀਵਾਰ ਦੀ ਉਡੀਕ ਹੋ ਜਾਂਦੀ ਹੈ ਸੋ ਅੱਜ ਸ਼ਨੀਵਾਰ ਦਾ ਦਿਨ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਮੌਕਾ ਮਿਲਿਆ ਆਪਣੇ ਸਾਰੇ ਹੀ ਸਰੋਤਿਆਂ ਦਾ ਮਨੋਰੰਜਨ ਕਰਨ ਲਈ ਸੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਅੱਜ ਅਸੀਂ 90 ਸਾਲ ਆਕਾਸ਼ਵਾਣੀ ਦੇ ਪੂਰੇ ਹੋਣ 'ਤੇ ਇੱਕ ਵੋਕੇਥੋਨ ਕੀਤੀ ਔਰ ਜੋ ਕਿ ਤੁਸੀਂ ਦੇਖੋਗੇ ਵੀ ਔਰ ਜ਼ਰੂਰ ਤੁਸੀਂ ਸਵੇਰੇ ਸੁਣਿਆ ਵੀ ਹੋਏਗਾ ਸੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਤੁਸੀਂ ਸ਼ਿਰਕਤ ਕਰ ਚੁੱਕੇ ਹੋ ਕਿਵੇਂ ਕਰ ਚੁੱਕੇ ਹੋ 10 ਤੋਂ ਲੈ ਕੇ 10:30 ਵਜੇ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਰਾਹੀਂ ਮੈਸੇਜ ਭੇਜ ਚੁੱਕੇ ਹੋ ਨੰਬਰ ਸਾਡਾ ਹੈ ਜੀ 9465536077 ਇਸ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਆਪਣੇ ਨਾਮ ਪਤੇ ਦੇ ਨਾਲ ਔਰ ਜਿਨ੍ਹਾਂ ਨੂੰ ਵੀ ਤੁਸੀਂ ਚਾਹੁੰਦੇ ਹੋ ਵੀ ਉਹਨਾਂ ਦੇ ਨਾਮ ਤੁਹਾਡੇ ਨਾਮ ਦੇ ਨਾਲ ਜੋੜ ਕੇ ਅਸੀਂ ਫਰਮਾਇਸ਼ਾਂ ਪੂਰੀਆਂ ਕਰੀਏ ਤੁਸੀਂ ਭੇਜ ਚੁੱਕੇ ਹੁਣ ਜਿਹੜੇ ਹੁਣ ਸੁਣ ਰਹੇ ਨੇ ਜਿਨ੍ਹਾਂ ਨੇ ਕਦੀ ਨਹੀਂ ਭੇਜਿਆ ਉਹ ਸੋਚਦੇ ਹੋਣਗੇ ਵੀ ਕਾਸ਼ ਅਸੀਂ ਵੀ ਭੇਜ ਸਕਦੇ ਬਿਲਕੁਲ ਤੁਸੀਂ ਵੀ ਭੇਜ ਸਕਦੇ ਹੋ ਕਿਉਂਕਿ ਸਾਡਾ ਜਿਹੜਾ ਵਟਸਐਪ ਨੰਬਰ ਹੈ ਉਹ ਹੈ 9465536077 9465536077 ਫਿਰ ਅਗਲਾ ਨਾਮ ਤੁਹਾਡਾ ਕੰਪਿਊਟਰ ਸਕਰੀਨ 'ਤੇ ਹੋਣਾ ਚਾਹੀਦਾ ਹੈ ਪ੍ਰੋਗਰਾਮ ਦਾ ਕਰਨ ਜਾ ਰਹੀ ਹਾਂ ਆਗਾਜ਼ ਗੁਰਨਾਮ ਭੁੱਲਰ ਦੀ ਗਾਏ ਹੋਏ ਇਸ ਗੀਤ ਦੇ ਨਾਲ ਕਰਾਂਗੇ ਫਰਮਾਇਸ਼ਾਂ ਦਾ ਸਿਲਸਿਲਾ ਪੂਰਾ

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਦੇਖੋ ਜੀ, 90 ਸਾਲ ਆਕਾਸ਼ਵਾਣੀ ਦੇ, ਬੜਾ ਹੀ ਹਸੀਨ ਸਫ਼ਰ। ਤੁਹਾਡੇ ਵਰਗੇ ਪਿਆਰੇ ਪਿਆਰੇ ਸਰੋਤੇ, ਤੁਹਾਡੇ ਤੋਂ ਬਿਨਾਂ ਇਹ ਸਫ਼ਰ ਕਦੀ ਪੂਰਾ ਹੋ ਸਕਦਾ ਸੀ? ਬਿਲਕੁਲ ਵੀ ਨਹੀਂ, ਕਿਉਂਕਿ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਪਿਆਰ ਦਿਲੋਂ ਔਰ ਤੁਸੀਂ ਸਾਨੂੰ ਆਪਣਾ ਪਰਿਵਾਰ ਦਾ ਇੱਕ ਮੈਂਬਰ ਸਮਝਿਆ, ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਡੇ ਸਦਕੇ ਅੱਜ ਅਸੀਂ ਇੱਥੇ ਆਪਣੇ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਕਾਸ਼ਵਾਣੀ ਜਲੰਧਰ 'ਚ ਆਪਣਾ ਪਿਆਰ ਖੂਬ ਵਰਸਾਓਗੇ ਔਰ ਅਸੀਂ ਬੇਹੱਦ ਖੂਬਸੂਰਤ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਜੁੜੇ ਰਵਾਂਗੇ। ਐਸੀ ਮਨੋ ਇੱਕ ਉਮੀਦ ਹੈ ਔਰ ਉਸ ਉਮੀਦ ਨੂੰ ਪੂਰਾ ਕਰਦੇ ਹੋ ਤੁਹਾਡੇ ਵਰਗੇ ਪਿਆਰੇ ਸਰੋਤੇ। ਸੋ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਫਰਮਾਇਸ਼ਾਂ ਦਾ ਸਿਲਸਿਲਾ ਸ਼ੁਰੂ। ਪੂਰੇ 10 ਵਜੇ ਪਹੁੰਚ ਗਏ ਸਾਡੇ ਕੋਲ ਪਿੰਡ ਸ਼ਾਹਪੁਰ ਮਿਹਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਇਹ ਪਹੁੰਚੇ ਨੇ ਔਰ ਅਗਲੀ ਫਰਮਾਇਸ਼ ਨਾਲ ਸਾਡੇ ਕੋਲ ਪਹੁੰਚੇ ਜੀ ਪਿੰਡ ਖੋਖਰਾਂ ਵਾਲੀ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ, ਵਿਕਾਸ, ਰੌਸ਼ਨੀ ਅਤੇ ਸ਼ਗੁਨ। ਪਿੰਡ ਬਣਵਾਲਾ ਹਨਵੰਤਾ ਤੋਂ ਇਹ ਹੈਗਾ ਜੀ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸਿਕਾ, ਮਾਤਾ ਵਿਦਿਆ ਦੇਵੀ ਅਤੇ ਸਾਰਾ ਹੀ ਮਾਇਲ ਪਰਿਵਾਰ ਆਕਾਸ਼ਵਾਣੀ ਜਲੰਧਰ 'ਚ ਆਪਣੀ ਹਾਜ਼ਰੀ ਲਗਵਾ ਰਿਹਾ ਹੈ। ਔਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਨੇ ਰਾਮਨਾਥ ਤਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਔਰ ਬਿਲਕੁਲ ਜੀ, ਤੁਸੀਂ ਲਿਖਦੇ ਹੋ ਕਿ ਬਹੁਤ ਅੱਛਾ ਲੱਗਦਾ ਹੈ, ਤੁਹਾਡੇ ਤੋਂ ਕਈ ਗੁਣਾ ਜ਼ਿਆਦਾ ਅੱਛਾ ਸਾਨੂੰ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਧਮਕਾ ਪਾਉਣ ਕੌਣ ਕੌਣ ਪਹੁੰਚ ਚੁੱਕੇ ਨੇ ਜੀ। ਅਗਲਾ ਸੁਨੇਹਾ ਪੜ੍ਹਨ ਜਾ ਰਹੀ ਹਾਂ। ਸਤਿ ਸ਼੍ਰੀ ਅਕਾਲ ਕਰ ਰਹੇ ਨੇ, ਚੰਡੀਗੜ੍ਹ ਤੋਂ ਭੇਜ ਰਹੇ ਨੇ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ, ਕਰਨੈਲ ਸਿੰਘ ਬੱਟੂ, ਗੁਰਫਤਿਹ ਸਿੰਘ, ਹਰਨੀਸ ਕੌਰ ਮੁਹੱਬਤ ਨਗਰ ਕਪੂਰਥਲਾ ਤੋਂ, ਇਹ ਵੀ ਪਹੁੰਚ ਗਏ ਨੇ ਜੀ ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ। ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਨਿਊਜ਼ੀਲੈਂਡ ਤੋਂ ਗੌਤਮ ਜੈਨ ਔਰ ਰਾਮ ਰਾਮ ਜੀ, ਇਹ ਜ਼ਰੂਰ ਲਿਖਦੇ ਨੇ। ਦੇਖੋ ਪ੍ਰਭੂ ਦਾ ਨਾਮ ਕਿਸੇ ਵੀ ਤਰੀਕੇ ਦਿੱਤਾ ਜਾਵੇ, ਜ਼ਰੂਰ ਲਿਆ ਕਰੋ। ਪੂਰੇ ਦਿਨ ਦੇ ਵਿੱਚ ਅਸੀਂ ਨਮਸਤੇ, ਬਾਏ ਬਾਏ ਇਹ ਕਰਦੇ ਹਾਂ ਜੋ ਤੁਹਾਨੂੰ ਵਧੀਆ ਲੱਗੇ। ਪਰਮਾਤਮਾ ਤਾਂ ਇੱਕ ਹੈ, ਰੂਪ ਹੀ ਵੱਖੋ ਵੱਖ ਨੇ, ਜਿਹੜੇ ਰੂਪ ਦੇ ਵਿੱਚ ਵਧੀਆ ਲੱਗਦਾ ਨਾਮ ਲਿਆ ਕਰੋ, ਵਾਹਿਗੁਰੂ ਬੋਲਿਆ ਕਰੋ ਔਰ ਰਾਧੇ ਰਾਧੇ ਬੋਲ ਸਕਦੇ ਹੋ, ਰਾਮ ਰਾਮ ਜੀ ਬੋਲ ਸਕਦੇ ਹੋ, ਜੋ ਤੁਹਾਨੂੰ ਵਧੀਆ ਲੱਗੇ। ਔਰ ਅਗਲੇ ਮੈਸੇਜ ਨਾਲ ਪਹੁੰਚੇ ਨੇ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਬਿੱਟੂ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਬਿੱਟੀ ਜੈਨ ਅਤੇ ਮੱਟੂ ਜੈਨ, ਨਾਲ ਨਾਲ ਹਿਮਿਲਟਨ ਨਿਊਜ਼ੀਲੈਂਡ ਵਾਲਿਆਂ ਨੂੰ ਵੀ ਲੈ ਕੇ ਪਹੁੰਚੇ ਨੇ। ਅਭਿਸ਼ੇਕ ਜੈਨ, ਦੀਪੂ ਜੈਨ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ, ਬੇਬੀ ਸੰਧੂ ਔਰ ਲਿਖ ਰਹੇ ਨੇ ਜੀ, ਔਰ ਲਿਖ ਕੀ ਰਹੇ ਨੇ, ਇੰਡੀਆ ਜ਼ਿੰਦਾਬਾਦ, ਕਿਆ ਹੀ ਬਾਤ ਹੈ। ਔਰ ਬਹੁਤ ਵਧੀਆ ਲੱਗਦਾ ਜੀ, ਜੈਨ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ, ਹਮੇਸ਼ਾ ਦੀ ਤਰ੍ਹਾਂ ਤੁਸੀਂ ਸਮੇਂ ਨਾਲ ਹਾਜ਼ਰੀ ਲਗਵਾ ਚੁੱਕੇ ਹੋ। ਲਓ ਜੀ, ਇਹ ਆਕਾਸ਼ਵਾਣੀ ਨੂੰ ਵੀ ਜ਼ਰੂਰ ਜ਼ਿੰਦਾਬਾਦ ਲਿਖਦੇ ਨੇ। ਬਿਲਕੁਲ, ਮੈਂ ਤਾਂ ਪਹਿਲਾਂ ਹੀ ਕਹਿ ਰਹੀ ਹਾਂ ਕਿ ਇਹ ਜਿਹੜਾ ਸਫ਼ਰ ਹੈ ਉਹ ਤੁਹਾਡੇ ਬਿਨਾਂ ਬਿਲਕੁਲ ਅਧੂਰਾ, ਤੁਸੀਂ ਸਾਥ ਹੁੰਦੇ ਹੋ ਤਾਂ ਹੀ ਇਹ ਸਫ਼ਰ ਜਿਹੜਾ ਹੈ ਉਹ ਸੁਹਾਵਣਾ ਲੱਗਦਾ ਹੈ। ਅਗਲੇ ਸੁਨੇਹੇ ਨਾਲ ਹਾਜ਼ਰ, ਸਿਧਾਰਥ ਨਗਰ, ਦਰਿਆਪੁਰ, ਬਾਬਲੀ ਤੋਂ ਗਜਾਨਨ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ ਅਤੇ ਅਸ਼ੋਕ ਯੇਲੇ, ਅਮਰੀਕ ਸਿੰਘ ਟੇਲਰ ਮਾਸਟਰ, ਜਲਾਨ, ਜ਼ਿਲ੍ਹਾ ਸੰਗਰੂਰ।

ਸ਼ੁਕਰੀਆ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਸਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਸ਼ਾਨੀਆ ਅੰਸਾਰੀ, ਮੁਹੰਮਦ ਇਲਿਆਸ, ਮੁਸ਼ਹਿਦ ਹੁਸੈਨ, ਅਕਸਾ ਅੰਸਾਰੀ, ਆਇਸ਼ਾ, ਉਮਰ ਅੰਸਾਰੀ, ਰੌਣਕੀ ਖਾਨ ਅਤੇ ਸਮੀਨਾ ਅੰਸਾਰੀ। ਇਹ ਪਹੁੰਚੇ ਨੇ ਗਾਂਵ ਗੱਢੀ ਕੋਟਾਹਾ, ਜ਼ਿਲ੍ਹਾ ਪੰਚਕੂਲਾ ਤੋਂ। ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਹਾਜ਼ਰ ਨੇ, ਔਰ ਉੱਪਰ ਕੋਟ ਮੁਹੱਲਾ ਚੌਖੁੰਟੀ ਬੁਲੰਦਸ਼ਹਿਰ ਤੋਂ। ਮੁਹੰਮਦ ਸੈਯਦ ਅਵਾਸੀ, ਨਿਗਹਤ ਪਰਵੀਨ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ, ਅਰਜਾਨ, ਅਵਾਨ ਔਰ ਅੱਬਾਸੀ ਪਰਿਵਾਰ ਦੇ ਸਾਰੇ ਹੀ ਮੈਂਬਰ ਆਕਾਸ਼ਵਾਣੀ ਜਲੰਧਰ ਦੇ ਵੀ ਪਰਿਵਾਰ ਦੇ ਹਿੱਸਾ ਨੇ। ਔਰ ਅਗਲੇ ਸੁਨੇਹੇ ਨਾਲ ਪਹੁੰਚੇ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ੇ ਮਲਹੋਤਰਾ, ਲਾੜੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ, ਇਹ ਵੀ ਪਹੁੰਚ ਗਏ। ਮਹਿਸ ਗੇਟ ਨਾਭਾ ਤੋਂ ਵੀ ਪਹੁੰਚ ਗਏ ਨੇ ਜੀ ਸਾਡੇ ਸਰੋਤੇ ਨਾਮ ਸੋਮਦੱਤ, ਜੋਤੀ ਰਾਣੀ, ਕੈਰਵ ਗੁਰਮੰਨਤ, ਸ਼ੁਕਰੀਆ ਜੀ ਬਹੁਤ ਬਹੁਤ। ਔਰ ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਹਾਜ਼ਰ ਨੇ। ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਹਾਜ਼ਰ ਨੇ। ਕਿਆ ਹੀ ਬਾਤਾਂ ਨੇ, ਇਹ ਦੋਸਤ ਨੇ ਕਿ ਭਰਾ ਨੇ? ਅਲੱਗ ਅਲੱਗ ਸੁਨੇਹਿਆਂ ਨਾਲ ਪਹੁੰਚੇ ਉਹ। ਪਰ ਅਗਲੇ ਸੁਨੇਹੇ ਨਾਲ ਸਾਡੇ ਕੋਲ ਪਹੁੰਚ ਗਏ ਨੇ ਜੀ ਤੁਲਸੀ ਮਸਕੀਨ, ਬੀਨਾ ਮਸਕੀਨ, ਆਸ਼ੀਸ਼ ਰਾਜਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ, ਔਰ ਇਹ ਤਾਂ ਚੰਡੀਗੜ੍ਹ ਤੋਂ ਨੇ, ਪਰ ਤੁਲਸੀ ਮਸਕੀਨ, ਬੀਨਾ ਮਸਕੀਨ, ਆਸ਼ੀਸ਼ ਰਾਜਾ ਸ਼ਾਹਦਰਾ ਦਿੱਲੀ ਤੋਂ ਇਹ ਪਹੁੰਚੇ ਨੇ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ, ਭਰਤ, ਕਮਲ ਸਾਨੀ, ਪਿੰਗਾਵਾਲਾ ਚੌਂਕ ਗਰਾਇਆਂ ਤੋਂ, ਔਰ ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛੀਂਪਾ, ਕਪਿਲ, ਇਸ਼ਾਨ, ਪੂਜਾ ਪਰਿਹਾਰ, ਇਹ ਵੀ ਪਹੁੰਚ ਗਏ। ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ ਤੋਂ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਰਾਈਜਲ ਹੇਜਲ, ਵਿਹਾਨ ਚਾਵਲਾ, ਆਸਥਾ, ਜੈ ਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿੱਜੂ ਬੱਬੂ, ਵਿਹੂ ਚਾਵਲਾ ਅਤੇ ਸਾਰਾ ਹੀ ਚਾਵਲਾ ਪਰਿਵਾਰ ਪਹੁੰਚ ਚੁੱਕਾ ਹੈ। ਪਿੰਡ ਰਾਜਪੁਰਾ ਵਾਰਡ ਨੰਬਰ 8, ਜਗਸੀਰ ਸਿੰਘ ਮੈਂਬਰ, ਬਿੱਕਰ ਸਿੰਘ ਸਾਬਕਾ ਸਰਪੰਚ, ਅਭਿਜੋਤ ਸਿੰਘ, ਜਵਾਲਾ ਸਿੰਘ, ਮੇਲਾ ਸਿੰਘ, ਗੁਰਸਾਹਿਬ ਸਿੰਘ, ਨੇਤਾ ਸਿੰਘ ਮੈਂਬਰ, ਹਰਦੀਪ ਸਿੰਘ ਰਾਮਗੜੀਆ, ਮੰਗਲ ਸਿੰਘ ਮਜਵੀ ਸਿੱਖ, ਇਹ ਵੀ ਪਹੁੰਚ ਗਏ ਨੇ। ਮਲੋਟ ਕੈਂਪ ਤੋਂ ਵੀ ਹਾਜ਼ਰ ਨੇ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਇਹ ਵੀ ਹਾਜ਼ਰ ਨੇ ਜੀ। ਔਰ ਅਗਲੇ ਸੁਨੇਹੇ ਨਾਲ ਪਹੁੰਚੇ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ, ਔਰ ਯਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਇਹ ਪਹੁੰਚੇ ਨੇ ਕੋਟਲੀ ਕਲਾਂ ਤੋਂ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ, ਬਲਵੰਤ ਸਿੰਘ ਪਾਠੀ ਕਬੂਲ ਸ਼ਾਹ ਤੋਂ, ਔਰ ਇਹ ਸਾਡਾ ਪ੍ਰੋਗਰਾਮ ਕਹਿੰਦੇ ਜੀ ਲਾਈਵ ਸੁਣਦੇ ਨੇ, ਸ਼ੁਕਰੀਆ ਜੀ ਬਹੁਤ ਬਹੁਤ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਸਾਡੇ ਕੋਲ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ, ਪਹੁੰਚੇ ਨੇ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ। ਔਰ ਅਗਲੇ ਸੁਨੇਹੇ ਨਾਲ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਆਕਾਸ਼ਵਾਣੀ ਜਲੰਧਰ ਦੇ ਸਮੂਹ ਸਟਾਫ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੇ ਰਹੇ ਨੇ। ਕੌਣ ਦੇ ਰਹੇ ਨੇ ਸੋਚੋ? ਇਹ ਨੇ ਜੀ ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ, ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ। ਔਰ ਹਮੇਸ਼ਾ ਦੀ ਤਰ੍ਹਾਂ ਤੁਸੀਂ ਬਿਲਕੁਲ ਚੁਕੰਨੇ ਰਹਿੰਦੇ ਹੋ, ਸੁਚੇਤ ਰਹਿੰਦੇ ਹੋ ਵੀ ਕੀ ਚੱਲ ਰਿਹਾ, ਉਸ ਮੁਤਾਬਿਕ ਤੁਸੀਂ ਸਾਡੇ ਤੱਕ ਸੁਨੇਹੇ ਵੀ ਭੇਜਦੇ ਹੋ, ਇਹ ਬਹੁਤ ਵੱਡੀ ਗੱਲ ਹੈ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਸ਼ਾ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ, ਇਹ ਬਠਿੰਡਾ ਤੋਂ ਪਹੁੰਚੇ ਨੇ ਜੀ ਜੋੜਾ ਪਰਿਵਾਰ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ, ਅਭਿਜੋਤ, ਇਹ ਵੀ ਪਹੁੰਚ ਗਏ ਨੇ। ਔਰ

ਸੁਨੇਹੇ ਨਾਲ ਹਾਜ਼ਰ ਨੇ ਜੀ। 29 KSD ਸਾਦੁਲ ਸ਼ਹਿਰ ਤੋਂ ਵੇਦਪਾਲ, ਇੰਦੂ ਬਾਲਾ, ਰਾਕੇਸ਼, ਸ਼ਕੀਲਾ, ਰੋਹਿਣੀ, ਅਭਿਨਵ, ਸਾਨਵੀ, ਮੀਕੂ, ਸ਼ਸ਼ੀ, ਬਿਸ਼ਨੋਈ ਇਹ ਵੀ ਹਾਜ਼ਰ ਨੇ। ਔਰ ਨਾਲ ਹੀ ਇਹਨਾਂ ਨੇ ਹੋਰ ਵੀ ਨਾਮ ਭੇਜੇ ਨੇ, ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਅਕਸ਼ੂ ਖਿਲੇਰੀ, ਔਰ ਇਹ ਨੇ ਜੀ ਹਰੀਪੁਰਾ ਅਬੋਹਰ ਤੋਂ। ਸ਼ੁਕਰੀਆ ਜੀ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਗਾਂਵ ਫਰਾਂਸੀ ਹਿਸਾਰ ਤੋਂ, ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪੇਂਦਰ ਕੁਮਾਰ ਡੁੱਡੀ। ਲਓ ਫਿਰ ਪੇਸ਼ ਕਰਨ ਜਾ ਰਹੀ ਹਾਂ ਪਸੰਦ ਤੁਹਾਡੇ ਸਾਰਿਆਂ ਦੀ, ਵੀ ਕਾਫੀਆਂ ਨੇ ਆਸਾ ਸਿੰਘ ਮਸਤਾਨਾ ਦੀ ਪਸੰਦ ਦੱਸੀ ਅਤੇ ਕੁਛ ਕਹਿੰਦੇ ਜੀ ਸੁਰਿੰਦਰ ਕੌਰ ਨੂੰ ਵੀ ਸੁਣਨਾ ਚਾਹੁੰਦੇ ਹਾਂ, ਅਤੇ ਫਿਰ ਦੋਨਾਂ ਨੂੰ ਅਸੀਂ ਇਕੱਠੇ ਮਿਲਾ ਦਿੱਤਾ ਅਤੇ ਗੀਤ ਵੀ ਬੜਾ ਸੋਹਣਾ ਹੈ। ਆਓ ਫਿਰ ਇਕੱਠੇ ਮਿਲ ਕੇ ਸੁਣਦੇ ਹਾਂ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ। ਦੇਖਦੇ ਹਾਂ ਜੀ ਕੌਣ ਸਰੋਤੇ ਜਿਹੜੇ ਨੇ ਕੰਪਿਊਟਰ ਸਕਰੀਨ 'ਤੇ ਸਾਨੂੰ ਦਿਖ ਰਹੇ ਨੇ। ਇਹ ਦਿਖ ਰਹੇ ਨੇ ਜੀ ਸਹਾਰਨਪੁਰ ਤੋਂ। ਬੜੀ ਹੀ ਪਿਆਰੀ ਚਿੱਠੀ ਦੀ ਸ਼ੁਰੂਆਤ ਇਹਨਾਂ ਨੇ ਹੀ ਸ਼ੁਰੂ ਕੀਤੀ ਸੀ ਵੀ ਰੰਗ ਬਿਰੰਗੀ ਔਰ ਤਰ੍ਹਾਂ ਤਰ੍ਹਾਂ ਦੇ ਕੋਟਸ ਭੇਜ ਕੇ। ਸੋ ਅੱਜ ਵੀ ਇਹ ਮੈਸੇਜ ਰਾਹੀਂ ਵੀ ਸਾਨੂੰ ਭੇਜਦੇ ਨੇ। ਇਹ ਹੈਗੇ ਨੇ ਜੀ ਸਹਾਰਨਪੁਰ ਤੋਂ ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ। ਅਗਲੇ ਸੁਨੇਹੇ ਨਾਲ ਸਾਡੇ ਕੋਲ ਪਹੁੰਚੇ ਨੇ ਜੀ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ ਭੇਜ ਰਹੇ ਨੇ। ਕੌਣ ਨੇ? ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ, ਪੋਤਰਾ ਤੇਗ ਫਤਿਹ ਸਿੰਘ ਰੱਖਰਾ ਅਤੇ ਪੋਤਰੀ ਜਸਗੁਨ ਰੱਖਰਾ। ਅਗਲੇ ਸੁਨੇਹੇ ਨਾਲ ਪਹੁੰਚੇ ਨੇ ਜੀ ਧਨੌਰੀ ਤੇਲੀਵਾਲਾ ਉੱਤਰਾਖੰਡ ਤੋਂ, ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲਿਆ, ਆਯਾਨ ਬਾਬੂ। ਸ਼ਮਸੁਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ, ਇਹ ਪਹੁੰਚੇ ਨੇ ਗੰਜ ਡੁੰਡਵਾਰਾ ਤੋਂ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਭਰਤ ਭੂਸ਼ਣ, ਅੰਜੂ ਸ਼੍ਰੀਵਾਸਤਵਾ, ਦਿਵੇਂਦੂ ਭੂਸ਼ਣ, ਸੰਸਕ੍ਰਿਤੀ ਅਤੇ ਪੌਰੁਸ਼, ਇਹ ਪਹੁੰਚੇ ਨੇ ਵਾਈਟ ਫੀਲਡ ਬੈਂਗਲੁਰੂ ਤੋਂ। ਪਰਮਜੀਤ ਧੂਰੀ, ਇਹ ਪਹੁੰਚੇ ਨੇ ਜੀ ਪਰਮਜੀਤ ਪੁਰਵਾ, ਕੱਕੜਵਾਲ, ਧੂਰੀ ਤੋਂ ਪਹੁੰਚੇ ਨੇ ਔਰ ਦੋਸਤਾਂ ਨੂੰ ਵੀ ਨਾਲ ਲੈ ਕੇ ਹਾਜ਼ਰ ਹੋਏ ਨੇ ਜੀ। ਬਿੰਦਰ ਖੇੜੀ, ਕਰਮਜੀਤ ਬਮਾਲ, ਮਿੰਟੂ ਸੱਪਲ, ਅਮਰੀਕ ਜਲਾਨ, ਰਮਨ ਅਤੇ ਪ੍ਰਿੰਸ, ਇਹ ਵੀ ਹਾਜ਼ਰ ਨੇ। ਅਗਲੇ ਸੁਨੇਹੇ ਨਾਲ ਸਾਡੇ ਕੋਲ ਪਹੁੰਚੇ ਨੇ ਹਰਜਿੰਦਰ ਸਿੰਘ ਬਰਾਰ, ਜੁਗਰਾਜ ਸਿੰਘ ਬਰਾਰ, VPO ਜੀਦਾ, ਡਿਸਟ੍ਰਿਕਟ ਬਠਿੰਡਾ ਤੋਂ, ਔਰ VPO ਹੰਜ਼ੀਰਾ ਸਿਰਸਾ ਹਰਿਆਣਾ ਤੋਂ ਹਾਜ਼ਰ ਨੇ। ਗਗਨ ਚਨਵਾਰੀਆ, ਬਜਰੰਗ ਬੇਰਵਾਲ, ਇਹ ਵੀ ਪਹੁੰਚੇ ਨੇ। ਔਰ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰੀ

ਗੁਰਸ਼ਬਦ ਇਹ ਵੀ ਹਾਜ਼ਰ ਨੇ। ਮਲੋਟ ਤੋਂ ਪਹੁੰਚੇ ਨੇ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਔਰ ਜਗਤਾਰ ਜੱਗਾ ਧੋਲਾ ਕਿੰਗਰਾ ਤੋਂ, ਦਿਸ਼ਾ ਮੋਲਾ ਸੋਨੀ ਗਿੱਲ, ਪਾਲ ਗਿੱਲ ਗੁਰਦਿਆਲ ਗਿੱਲ ਮੁਕਤਸਰ ਪਿੰਡ ਮੋਲਾ ਤੋਂ। ਔਰ ਅਗਲੇ ਸੁਨੇਹੇ ਨਾਲ ਸਾਡੇ ਕੋਲ ਪਹੁੰਚੇ ਨੇ ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਿਹਰਾ, ਕੋਮਲ, ਕਿਰਨ, ਕਪਿਲ ਅਤੇ ਕੁਣਾਲ ਮਿਹਰਾ। ਔਰ ਅਗਲੇ ਸੁਨੇਹੇ ਦੇ ਵਿੱਚ ਸਾਡੇ ਕੋਲ ਪਹੁੰਚੇ ਨੇ, ਇਹਨਾਂ ਨੇ ਵੀ 90 ਸਾਲ ਵਰੇਗੰਢ ਦੀ ਲੱਖ ਲੱਖ ਵਧਾਈਆਂ ਸਾਨੂੰ ਦਿੱਤੀਆਂ ਨੇ, ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ, ਮੰਨੀ, ਕਾਕਾ, ਬਿੱਟੂ, ਲਾਡੀ, ਮੋਹਨ, ਮਾਸਟਰ ਜਨਕ, ਮਾਸਟਰ ਮੋਹਨ ਮਾਸਟਰ ਜਨਕ ਨਗਰ ਲੁਧਿਆਣਾ ਤੋਂ, ਅਤੇ ਨੀਚੇ ਹੱਥ ਜੋੜ ਕੇ ਦਿਲ ਸੇ ਧੰਨਵਾਦ ਸਾਨੂੰ ਲਿਖ ਰਹੇ ਨੇ ਜੀ। ਸਾਡਾ ਵੀ ਤਹਿ ਦਿਲ ਤੋਂ ਤੁਹਾਨੂੰ ਧੰਨਵਾਦ ਹੈ, ਔਰ ਇਸੇ ਤਰ੍ਹਾਂ ਸਮੇਂ ਸਿਰ ਸਾਡੇ ਕੋਲ ਪਹੁੰਚ ਜਾਇਆ ਕਰੋ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਸਾਡੇ ਕੋਲ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਔਰ ਵੈਸ਼ਨਵ ਕਲੋਨੀ ਸਨਾਵਤ ਤੋਂ ਪਾਕਿਜ਼ਾ ਰੇਡੀਓ ਸ਼੍ਰੋਤਾ ਸੰਘ ਇਹ ਹਾਜ਼ਰ ਨੇ ਜੀ। ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੋੜ ਅਤੇ ਮੁਹੰਮਦ ਸ਼ਾਦਾਬ ਖੱਤਰੀ। ਅਲੀਕਾ ਤਹਿਸੀਲ ਡੱਬ ਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਣੀ, ਸੋਨੂ ਅਤੇ ਰਜਨੀ ਪਹੁੰਚੇ ਨੇ, ਔਰ ਅਗਲੇ ਸੁਨੇਹੇ ਨਾਲ ਸਾਡੇ ਤੱਕ ਪਹੁੰਚੇ ਨੇ ਜੀ ਪਿੰਡ ਨਾਈਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਵੇਦ ਮਿੱਡਾ ਅਤੇ ਅਲਕਾ ਮਿੱਡਾ। ਔਰ ਅਗਲੇ ਸੁਨੇਹਾ ਸਾਡੇ ਤੱਕ ਪਹੁੰਚਿਆ ਸ਼ਾਹਜੀ ਨਗਰ, ਦੇਗਲੂਰ ਜ਼ਿਲ੍ਹਾ, ਨਾਂਦੇੜ, ਮਹਾਰਾਸ਼ਟਰ ਤੋਂ ਸੰਤੋਸ਼ ਭਾਕਰੇ, ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕਰੇ। ਬੀੜ ਸ਼ਹਿਰ ਮਹਾਰਾਸ਼ਟਰ ਤੋਂ ਹਾਜ਼ਰ ਨੇ ਨੰਦ ਕਿਸ਼ੋਰ ਘਟੇ, ਸੰਗੀਤਾ, ਸਾਕਸ਼ੀ, ਜੈ ਸ਼੍ਰੀ ਮਹੇਤਰੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਰਾਮਨਿਵਾਸ ਅਗਰਵਾਲ, ਧਨੰਜਯ ਟਬੂਲ, ਪੀ ਬੀ ਕੁਲਥੇ, ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵਨਖੇੜਾ, ਨੇੜੇ ਮੰਡੀ ਡੱਬਵਾਲੀ ਤੋਂ ਪਹੁੰਚੇ ਨੇ, ਔਰ ਵਿਜੇ ਕੁਮਾਰ ਗੋਇਲ, ਬਜ਼ੀਤਪੁਰਾ, ਫਾਜ਼ਿਲਕਾ ਤੋਂ, ਕਾਲੂ ਪੈਟਰੋਲ ਪੰਪ, ਗੁਰਮੇਹਰ ਸਿੰਘ ਜੀ ਅਤੇ ਸਾਰਾ ਹੀ ਸਟਾਫ ਇਹਨਾਂ ਦਾ ਪਹੁੰਚ ਚੁੱਕਾ ਹੈ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਗੁਰਚਰਨ ਸਿੰਘ, ਗੁਰਲਾਲਬੀਰ ਸਿੰਘ, ਪਰਵਾਨ ਸਿੰਘ, ਹਰਦਿਆ ਸਿੰਘ, ਪਿੰਡ ਡੱਬਵਾਲਾ ਕਲਾਂ, ਔਰ ਫਾਜ਼ਿਲਕਾ ਤੋਂ ਇਹ ਹਾਜ਼ਰ ਨੇ। ਨੇੜੇ ਬੰਦ ਫਾਟਕ ਮੋੜ ਮੰਡੀ ਤੋਂ, ਇਹ ਫਾਟਕ ਬੰਦ ਹੀ ਰਹਿੰਦਾ ਹੋਏਗਾ ਵੈਸੇ ਹੀ ਨਾਮ ਹੈ ਸ਼ਿਵਜੀ ਰਾਮ ਪ੍ਰਜਾਪਤੀ, ਗੁਰਦੇਵ ਸਿੰਘ, ਮਿੱਠੂ ਸਿੰਘ ਕੈਂਤ, ਔਰ ਮੋੜ ਮੰਡੀ ਬਠਿੰਡਾ ਤੋਂ ਭੁਪਿੰਦਰ ਸਿੰਘ ਕੈਂਤ, ਰਣਜੀਤ ਕੌਰ, ਲਵਦੀਪ ਸਿੰਘ, ਮਨਜੀਤ ਕੌਰ, ਕੁਲਵੀਰ ਸਿੰਘ, ਅੰਜਲੀ, ਅਮਾਨਤ ਕੌਰ, ਸਰਤਾਜ ਸਿੰਘ ਕੈਂਤ ਅਤੇ ਸਾਰਾ ਹੀ ਕੈਂਤ ਪਰਿਵਾਰ ਆਕਾਸ਼ਵਾਣੀ ਜਲੰਧਰ ਦਾ ਹਿੱਸਾ ਬਣ ਗਏ ਨੇ। ਔਰ ਅਗਲੇ ਸੁਨੇਹੇ ਨਾਲ ਸਾਡੇ ਕੋਲ ਪਹੁੰਚੇ ਨੇ ਜੀ ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ, ਲਾਭ ਕੌਰ, ਜੀਵਨਜੋਤ ਕੌਰ ਔਰ ਸੈਵੀ ਸੈਣੀ। ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਲੱਕੀ ਤਾਨਿਆ ਇਹ ਵੀ ਹਾਜ਼ਰ ਨੇ, ਔਰ ਪਿੰਡ ਚੰਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ ਇਹ ਵੀ ਪਹੁੰਚ ਗਏ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਵੀ ਹਾਜ਼ਰ ਹੋ ਗਏ ਨੇ ਜੀ ਸੁਖਵਿੰਦਰ ਸਿੰਘ ਜੌੜਾ, ਸੀ ਟੀ ਦੀਵਾਨਾ, ਪੰਖਾ ਰੋਡ ਹਵਾ ਆ ਗਈ, ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ ਇਹ ਵੀ ਪਹੁੰਚ ਗਏ ਨੇ। ਔਰ ਅਗਲੇ ਸੁਨੇਹੇ ਨਾਲ ਪਹੁੰਚੇ ਨੇ ਪਿੰਡ ਚੰਦ ਬਾਜਾ, ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੇਜਾ, ਗੁਰਮੀਤ ਕੌਰ, ਜਗਪ੍ਰੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀ ਨਵਕੀਰਤ ਕੌਰ, ਗੁਰਸੀਰਤ ਕੌਰ ਅਤੇ ਪੋਤਾ ਗੁਰਪ੍ਰਤਾਪ ਸਿੰਘ, ਸਾਰਾ ਹੀ ਪੁਰਵਾ ਪਰਿਵਾਰ ਸਾਡੇ ਕੋਲ ਪਹੁੰਚ ਚੁੱਕਾ ਹੈ। ਔਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪੇਸ਼ ਕਰਨ ਜਾ ਰਹੀ ਹਾਂ ਮਿਸ ਪੂਜਾ ਦੀ ਆਵਾਜ਼ 'ਚ ਇਹ ਗੀਤ।

0: नमस्कार। प्रोग्राम वस्ते वेड़े लेके अलका हाजिर
1: और नाल नाल ज्योति भी हाजिर है जी।
0: और सुनाओ ज्योति, की हाल चाल ने?
1: हाल चाल बहुत वधिया ने जी। और वैसे अगर चाल दी तुसी जड़ी गल की थी ना इस वेले गर्मी ने अपनी चाल जड़ी है थोड़ी जी तेज की थी हुई है जी। और तुसी मेरी पानी दी बोतल भी देख ले,
0: बिल्कुल देख लिया जी। हाँ देख ली है। और ये गल बहुत वधिया है, आपां पानी ते भी गल करदे आं। वैसे तो जिहड़ी गल तुसी कीती कि गर्मी जिहड़ी अपनी चाल तेज कर रही है, रफ्तार अपनी तेज कर रही है, वैसे तो जिहड़ा मौसम है ये रुत्त दा मेवा हुंदा है। जे इन्नी तेज गर्मी ना होवे तो जिहड़े मच्छर मक्खियां उह मरदे नहीं आ, है ना। तो वैसे हर मौसम जिहड़ा परमात्मा ने बनाया अपने आप दे विच बहुत जरूरी हुंदा है। पर हाँ, ये नाल जिहड़ी मौसम दे नाल साडे शरीर दे विच कोई बीमारी लगती है या सानू कोई प्रॉब्लम आती है ਉਹਦੇ ਵਾਸਤੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ।
1: ਔਰ ਇਸ ਗਰਮੀ ਦੇ ਵਿੱਚ ਅਸੀਂ ਆਪਣੇ ਖਾਣ ਪਾਣ ਦਾ, ਆਪਣੇ ਪਹਿਰਾਵੇ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੁੰਦਾ ਹੈ। ਅਲਕਾ ਜੀ, ਸੂਤੀ ਕੱਪੜੇ ਜਿਹੜੇ ਪਸੀਨੇ ਨੂੰ ਸੋਖ ਲੈਂਦੇ ਨੇ ਉਹ ਪਾਉਣੇ ਬਹੁਤ ਜ਼ਰੂਰੀ ਨੇ। ਔਰ ਨਾਲ ਦੇ ਨਾਲ ਜਿਸ ਤਰ੍ਹਾਂ ਅਸੀਂ ਪਾਣੀ ਦੀ ਗੱਲ ਕੀਤੀ, ਆਪਣੇ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਜੀ।
0: ਬਿਲਕੁਲ ਜੋਤੀ ਜੀ, ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਨਾ ਤਾਂ ਸਾਡਾ ਜਿਹੜਾ ਸਰੀਰ ਆ, ਕਈ ਵਾਰੀ ਸਾਨੂੰ ਲੱਗਦਾ ਸਾਨੂੰ ਬੜੀ ਥਕਾਵਟ ਹੋਈ ਹੈ, ਚੱਕਰ ਆ ਰਹੇ ਨੇ, ਜਾਂ ਸਾਨੂੰ ਲੱਗਦਾ ਮੇਰਾ ਦਿਲ ਘਬਰਾ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਰਮੀ ਕਰਕੇ ਹੁੰਦੀਆਂ, ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦਿਨ ਦੇ ਵਿੱਚ 8 to 10 ਗਲਾਸ ਪਾਣੀ ਦੇ ਪੀਏ, ਹੈ ਨਾ। ਜਿੱਦਾਂ ਹੁਣ ਤੁਸੀਂ ਵੀ ਬੋਤਲ ਕੋਲ ਰੱਖੀ ਹੈ ਤਾਂ ਪਾਣੀ ਦੀ ਬੋਤਲ ਆਪਣੇ ਨਾਲ ਨਾਲ, ਵੈਸੇ ਤਾਂ ਸਾਰੇ ਰੱਖਦੇ ਹੀ ਨੇ ਪਰ ਕਈ ਵਾਰੀ ਨਾ ਕਈ ਲੋਕ ਰੱਖਦੇ ਆ ਬੋਤਲ ਪਰ ਪਾਣੀ ਪੀਣ ਦਾ ਟਾਈਮ ਨਹੀਂ ਲੱਗਦਾ ਜਾਂ ਪਾਣੀ ਪੀਣਾ ਭੁੱਲ ਜਾਂਦੇ ਨੇ। ਭੁੱਲਣਾ ਨਹੀਂ ਚਾਹੀਦਾ, ਹੋ ਸਕੇ ਤਾਂ ਨਿੰਬੂ ਪਾਣੀ ਵੀ ਜ਼ਰੂਰ ਪੀਣਾ ਚਾਹੀਦਾ। ਪਰ ਜੋਤੇ, ਇੱਥੇ ਮੈਂ ਇੱਕ ਗੱਲ ਹੋਰ ਬਹੁਤ ਜ਼ਰੂਰੀ ਕਹਿਣਾ ਚਾਹੁੰਦੀ ਹਾਂ, ਕਈ ਲੋਕ ਬੱਚਿਆਂ ਨੂੰ ਸਕੂਲੇ ਨਿੰਬੂ ਪਾਣੀ ਬੋਤਲ ਦੇ ਵਿੱਚ ਪਾ ਕੇ ਦੇ ਦਿੰਦੇ ਆ, ਪਰ ਇਹ ਬਹੁਤ ਵੱਡਾ ਮਤਲਬ ਇੱਕ ਖਤਰਾ ਹੈ। ਸਾਨੂੰ ਜ਼ਿਆਦਾ ਦੇਰ ਦਾ ਬਣਿਆ ਹੋਇਆ ਨਿੰਬੂ ਪਾਣੀ ਜਿਹੜਾ ਉਹ ਨਹੀਂ ਪੀਣਾ ਚਾਹੀਦਾ।
1: ਬਿਲਕੁਲ ਜੀ, ਤਾਜ਼ੀ ਚੀਜ਼ ਜਿਹੜੀ ਹੈ ਅਸੀਂ ਇਸ ਗਰਮੀ ਦੇ ਵਿੱਚ ਖਾਣੀ ਹੈ, ਚਾਹੇ ਖਾਣਾ ਹੈ, ਚਾਹੇ ਨਿੰਬੂ ਪਾਣੀ ਤੁਸੀਂ ਗੱਲ ਕੀਤੀ ਜਾਂ ਕੋਈ ਵੀ ਪੇ ਜਿਹੜਾ ਅਸੀਂ ਪੀਂਦੇ ਹਾਂ। ਔਰ ਅਲਕਾ ਜੀ, ਦੇਖੋ ਜਦੋਂ ਅਸੀਂ ਹਾਈਡਰੇਟ ਹੋਣ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਤਾਂ ਹਾਈਡਰੇਟ ਰੱਖਣਾ ਹੈ, ਨਾਲ ਦੇ ਨਾਲ ਦੇਖੋ ਜਦੋਂ ਸਾਡੇ ਘਰਾਂ ਦੇ ਵਿੱਚ ਪ੍ਰਾਹੁਣੇ ਆਉਂਦੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਪੁੱਛਦੇ ਹਾਂ।
0: ਬਿਲਕੁਲ,
1: ਜੋ ਕਿ ਸਾਡਾ ਸੱਭਿਆਚਾਰ ਹੈ। ਇਸੇ ਤਰ੍ਹਾਂ ਜਦੋਂ ਸਾਡੇ ਘਰ ਦੇ ਬਾਹਰ ਕੋਈ ਰੇਹੜੀ ਵਾਲਾ ਖੜਾ ਹੈ, ਕੋਈ ਸਬਜ਼ੀ ਵੇਚਣ ਆਉਂਦਾ ਹੈ, ਜਾਂ ਅਸੀਂ ਆਪਣੇ ਘਰਾਂ ਦੇ ਵਿੱਚ ਆਨਲਾਈਨ ਕੋਈ ਆਰਡਰ ਕਰਦੇ ਹਾਂ, ਇੰਨੀ ਗਰਮੀ ਦੇ ਵਿੱਚ ਆਉਂਦਾ ਹੈ, ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਪਾਣੀ ਜਿਹੜਾ ਹੈ ਜ਼ਰੂਰ ਪੁੱਛ ਲਈਏ।
0: ਬਹੁਤ ਵਧੀਆ ਤੁਹਾਡੀ ਵੈਸੇ ਸਲਾਹ ਹੈ। ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ ਵੀ ਆ ਕਿ ਜਿਹੜੇ ਆਇਆਂ ਨੂੰ ਪਾਣੀ ਪੁੱਛਦੇ ਨੇ, ਅਤੇ ਇਹਦੇ ਨਾਲ ਨਾਲ ਕੁਛ ਲੋਕ ਅਜਿਹੇ ਵੀ ਹੁੰਦੇ ਆ ਜਿਹੜੇ ਪਸ਼ੂ ਪੰਛੀਆਂ ਦਾ ਵੀ ਧਿਆਨ ਰੱਖਦੇ। ਕਈ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਮਿੱਟੀ ਦੀਆਂ ਬਾਲਟੀਆਂ ਲਗਾਈਆਂ ਹੋਈਆਂ, ਡੋਂਗੇ ਲਗਾਏ ਹੋਏ ਆ, ਪੰਛੀਆਂ ਵਾਸਤੇ ਪਾਣੀ ਪਾ ਕੇ ਰੱਖਦੇ ਆ, ਕਿ ਜਾਨਵਰਾਂ ਵਾਸਤੇ ਵੀ ਪਾਣੀ ਪਾ ਕੇ ਰੱਖਦੇ ਆ, ਕਿਉਂਕਿ ਉਹ ਜਿਹੜੇ ਪੰਛੀ ਆ ਉਹ ਵੀ ਤਾਂ ਸਾਡੇ ਮਹਿਮਾਨ ਨੇ, ਹੈ ਨਾ।
1: ਬੇਜ਼ੁਬਾਨ ਪੰਛੀਆਂ ਵਾਸਤੇ ਦਾਣੇ ਪਾਣੀ ਦਾ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਹੈ। ਔਰ ਜਿਹੜੇ ਮਹਿਮਾਨ ਪੰਛੀਆਂ ਦੀ ਤੁਸੀਂ ਗੱਲ ਕੀਤੀ ਹੈ, ਦੇਖੋ ਮਹਿਮਾਨ ਪੰਛੀ ਤਾਂ ਜਿਹੜੇ ਸਾਡੇ ਘਰਾਂ 'ਚ ਆਉਂਦੇ ਅਸੀਂ ਉਹਨਾਂ ਨੂੰ ਵੀ ਮਹਿਮਾਨ ਕਹਿ ਦਿੰਦੇ ਹਾਂ, ਲੇਕਿਨ ਅਲਕਾ ਜੀ ਇਸ ਵੇਲੇ ਵਰਲਡ ਮਾਈਗ੍ਰੇਟਰੀ ਬਰਡ ਡੇ ਯਾਨੀ ਵਿਸ਼ਵ ਪ੍ਰਵਾਸੀ ਪੰਛੀ ਦੇ

0: ਜਿਹੜਾ ਦਿਹਾੜਾ ਹੈ ਉਹ ਚੱਲ ਰਿਹਾ ਹੈ ਅੱਜ, ਔਰ ਅੱਜ ਦੇ ਦਿਨ ਅਸੀਂ ਉਹਨਾਂ ਮਹਿਮਾਨ ਪੰਛੀਆਂ ਦੀ ਵੀ ਖਿਦਮਤ ਕਰਨੀ ਹੈ, ਮਹਿਮਾਨ ਨਵਾਜ਼ੀ ਕਰਨੀ ਹੈ, ਜਿਹੜੇ ਕਿ ਆਪਣੀਆਂ ਮੂਲ ਥਾਵਾਂ ਨੂੰ ਛੱਡ ਕੇ, ਮਤਲਬ ਜਿੱਥੇ ਬਹੁਤ ਜ਼ਿਆਦਾ ਗਰਮੀ ਹੈ ਜਾਂ ਜਿੱਥੇ ਬਹੁਤ ਜ਼ਿਆਦਾ ਸਰਦੀ ਹੈ, ਉਹਨਾਂ ਥਾਵਾਂ ਨੂੰ ਛੱਡ ਕੇ ਇੱਕ ਅਨੁਕੂਲ ਵਾਤਾਵਰਣ ਦੇ ਵਿੱਚ ਆ ਕੇ ਪ੍ਰਵਾਸ ਕਰਦੇ ਨੇ।
1: ਬਿਲਕੁਲ ਜੀ, ਪੰਛੀ ਜਿਹੜੇ ਜੋਤੀ ਸਾਡੀ ਧਰਤੀ ਦਾ, ਸਾਡੀ ਧਰਤੀ ਨੂੰ ਸੁੰਦਰਤਾ ਜਿਹੜੀ ਪ੍ਰਦਾਨ ਕਰਦੇ ਆ, ਪਰਿਆਵਰਣ ਨੂੰ ਮਹੱਤਵਪੂਰਨ ਪਰਿਆਵਰਣ ਦਾ ਹਿੱਸਾ ਨੇ, ਸਾਡੀ ਖੂਬਸੂਰਤੀ ਨੂੰ ਵਧਾਉਂਦੇ ਨੇ। ਤੁਸੀਂ ਦੇਖਿਆ ਕਈ ਝੀਲਾਂ ਦੇ ਕਿਨਾਰੇ, ਨਦੀਆਂ ਦੇ ਕਿਨਾਰੇ, ਜਾਂ ਜਿੱਥੇ ਥੋੜ੍ਹੀ ਜਿਹੀ ਮਿੱਟੀ ਗਿੱਲੀ ਹੁੰਦੀ ਆ, ਉੱਥੇ ਇਸ ਟਾਈਮ ਪੰਛੀਆਂ ਦੀ ਜਿਹੜੀ ਆਵਾਗਮਨ ਜਿਹੜਾ ਉਹ ਸ਼ੁਰੂ ਹੋ ਗਿਆ ਹੈ, ਔਰ ਬਹੁਤ ਸਾਰੇ ਲੋਕ ਉੱਥੇ ਫੋਟੋਗ੍ਰਾਫੀ ਕਰਨ ਵਾਸਤੇ ਜਾਂਦੇ ਆ। ਕੁਦਰਤੀ ਨਜ਼ਾਰਾ ਇਹ ਜਿਹੜਾ ਹੁੰਦਾ, ਦੇਖਣ ਵਾਲਾ ਹੁੰਦਾ।
0: ਬਿਲਕੁਲ,
1: ਇੰਨੇ ਸੋਹਣੇ ਸੋਹਣੇ ਪੰਛੀ ਆਉਂਦੇ ਆ, ਲੋਕ ਉਹਨਾਂ ਦੀਆਂ ਫੋਟੋ ਖਿੱਚਦੇ ਆ, ਬਾਅਦ 'ਚ ਉਹਨਾਂ ਨੂੰ ਸੀਨਰੀਆਂ ਬਣਾਉਂਦੇ ਆ, ਔਰ ਇੱਦਾਂ ਲੱਗਦਾ ਜਿੱਦਾਂ ਕਿਸੇ ਆਰਟਿਸਟ ਨੇ ਉਹਨਾਂ ਨੂੰ ਬਣਾਇਆ ਹੋਵੇ।
0: ਬਿਲਕੁਲ, ਔਰ ਇਹ ਬਹੁਤ ਜ਼ਰੂਰੀ ਹੈ, ਚਾਹੇ ਸਥਾਨੀ ਪੰਛੀ ਨੇ ਜਾਂ ਫਿਰ ਪ੍ਰਵਾਸ ਕਰਕੇ ਆਏ ਹੋਏ ਪੰਛੀ ਨੇ, ਇਹਨਾਂ ਪੰਛੀਆਂ ਦੀ ਅਲਕਾ ਜੀ ਹੋਂਦ ਜਿਹੜੀ ਹੈ ਨਾ, ਕੁਦਰਤ ਲਈ ਬੇਹੱਦ ਲਾਜ਼ਮੀ ਹੈ, ਕਿਉਂਕਿ ਇਹ ਕੁਦਰਤ ਨੂੰ ਬਚਾਉਣ ਦੇ ਵਿੱਚ, ਉਸਨੂੰ ਸੰਤੁਲਿਤ ਰੱਖਣ ਦੇ ਵਿੱਚ ਬਹੁਤ ਹੀ ਵੱਡੀ ਭੂਮਿਕਾ ਅਦਾ ਕਰਦੇ ਨੇ।
1: ਅਤੇ ਜੋਤੀ,
0: ਇੱਕ ਥੀਮ ਜਿਹੜਾ 2026 ਦਾ ਜ਼ਰੂਰ ਆਪਣੇ ਸਰੋਤਿਆਂ ਨਾਲ ਸਾਂਝਾ ਕਰਾਂਗੇ ਕਿ ਹਰ ਪੰਛੀ ਮਾਇਨੇ ਰੱਖਦਾ ਹੈ ਔਰ ਉਹਨਾਂ ਲਈ ਤੁਹਾਡਾ ਨਿਰੱਖਣ ਮਾਇਨੇ ਰੱਖਦਾ ਹੈ, ਇਹ ਥੀਮ ਹੈ 2026 ਦਾ।
1: ਬਿਲਕੁਲ, ਅਤੇ ਕਹਿੰਦੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਵਾਸਤੇ ਪ੍ਰਕਿਰਤੀ ਨਾਲ ਜੋੜਨਾ ਚਾਹੀਦਾ ਹੈ, ਉਹਨਾਂ ਨੂੰ ਦੱਸਣਾ ਚਾਹੀਦਾ ਕਿ ਜਿਹੜੇ ਪੰਛੀ ਨੇ ਉਹ ਸਾਡੀ ਕੁਦਰਤ ਦਾ ਇੱਕ ਖਾਸ ਹਿੱਸਾ ਨੇ, ਉਹਨਾਂ ਲਈ ਸਾਨੂੰ ਮਤਲਬ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਸਾਨੂੰ ਪੇੜਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ, ਨਵੇਂ ਪੇੜ ਪੌਦੇ ਲਗਾਉਣੇ ਚਾਹੀਦੇ ਆ, ਜ਼ਿਆਦਾ ਤੋਂ ਜ਼ਿਆਦਾ ਜਿਹੜੇ ਪੰਛੀ ਸਾਡੇ ਦੇਸ਼ਾਂ 'ਚ ਆਉਂਦੇ ਉਹਨਾਂ ਵਾਸਤੇ ਬੜੇ ਹੀ ਜਿਹੜੇ ਸਾਡੇ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾਂਦੇ ਆ। ਤੁਹਾਨੂੰ ਪਤਾ ਜਿਹੜੀਆਂ ਉੱਚੀਆਂ ਉੱਚੀਆਂ ਲਾਈਟਾਂ ਲਗਾਈਆਂ ਜਾਂਦੀਆਂ, ਉਹਨਾਂ ਨਾਲ ਕਈ ਵਾਰੀ ਪੰਛੀ ਟਕਰਾ ਕੇ ਉਹਨਾਂ ਨੂੰ ਨੁਕਸਾਨ ਵੀ ਹੁੰਦਾ, ਇਸ ਕਰਕੇ ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਜਾ ਰਿਹਾ ਕਿ ਪੰਛੀਆਂ ਵਾਸਤੇ ਕਿਹੜੀ ਚੀਜ਼ਾਂ ਨੁਕਸਾਨਦਾਇਕ ਨੇ ਅਤੇ ਕਿਹੜੀਆਂ ਫਲਦਾਇਕ ਨੇ।
0: ਜੀ, ਔਰ ਹਰ ਪੰਛੀ ਮਾਇਨੇ ਰੱਖਦਾ ਹੈ, ਇਸੇ ਲਈ ਇਹ ਥੀਮ ਰੱਖਿਆ ਗਿਆ ਹੈ। ਔਰ ਅਲਕਾ ਜੀ, ਵੈਸੇ ਜਿਹੜੇ ਮਹਿਮਾਨ ਪੰਛੀ ਨੇ, ਪਰਦੇਸੀ ਪੰਛੀ ਨੇ, ਇਹਨਾਂ ਲਈ ਵੈਸੇ ਇੱਕ ਗੀਤ ਸੁਣਾਉਣਾ ਬਣਦਾ ਹੈ, ਲੇਕਿਨ ਅੱਜ ਤਾਂ ਅਸੀਂ ਬਹੁਤ ਸਾਰੇ ਗੀਤ ਜਿਹੜੇ ਹੈ ਆਪਣੇ ਸਰੋਤਿਆਂ ਨੂੰ ਸੁਣਾਉਣੇ ਨੇ, ਕਿਉਂਕਿ ਸਾਡਾ ਬੜਾ ਪਿਆਰਾ ਜਿਹਾ ਸਿਲਸਿਲਾ ਹੁੰਦਾ ਹੈ ਸ਼ਨੀਵਾਰ ਦੇ ਦਿਨ
1: ਝਾਂਜਰਾਂ ਦੇ ਬੋਰ।
0: ਔਰ ਝਾਂਜਰਾਂ ਦੇ ਬੋਰ ਦੀ ਪਹਿਲੀ ਫਰਮਾਇਸ਼ ਵੀ ਪੜ੍ਹ ਦਿੰਦੇ ਹਾਂ, ਕਿਉਂਕਿ ਬਹੁਤ ਸਾਰੇ ਖਤ ਸਾਡੇ ਤੱਕ ਪਹੁੰਚੇ ਹੋਏ ਨੇ ਜੀ। ਇਹ ਨੇ ਜੀ ਬਾਜਵਾ ਕਲੋਨੀ ਪਟਿਆਲਾ ਤੋਂ ਸਤਰੋਹਨ, ਕਿਸ਼ਨ ਕੁਮਾਰ, ਰਵੀ ਕੁਮਾਰ, ਵਿਸ਼ਾਲ, ਦਿਮਾਂਸ਼ੀ, ਹੀਨੂ ਅਤੇ ਪਾਰਵਤੀ। ਚੱਕਲਾ ਬਾਜ਼ਾਰ ਸਮਾਰਾਂ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਖੁਸ਼ਦਿਲ ਪਰਿਵਾਰ
1: ਜੀ। ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੀਨਤ ਕਾਟਪਾਲ ਅਤੇ ਜੰਨਤ ਕਾਟਪਾਲ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ। ਅਤੇ ਇਹਨਾਂ ਦੀ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦਿਆਂ ਜੀ ਗੁਰਦਾਸ ਮਾਨ ਦਾ ਇਹ ਗੀਤ।

0: क्या बात है ना ज्योति, कहिंदे जिहड़े मुल्क दा खाइए उहदा बुरा नहीं मंगीदा, वैसे कहिंदे किसे दा भी बुरा नहीं मंगीदा। जे तुसीं दूसरिआं दा भला करोगे, दूसरे लई चंगा करोगे, तां तुहाडे लई वी परमात्मा हमेशा चंगा चंगा करदा है,
1: बहुत
0: है ना।
1: वधिया
0: ते
1: सुनेहा
0: हुण
1: जी
0: तुसीं जिहड़ा चंगा चंगा करन लगे हो, उह है कि जिहड़े स्रोते चिट्ठियां लिखदे अपना टाइम कढ के बड़े प्यार नाल, है ना। क्योंकि अज दे दौर च हर किसे कोल सब कुछ है पर वक्त दी बड़ी कमी है, ते जिहड़े स्रोते सानू अपना वक्त कढ के इन्ने प्यारे प्यारे खत लिखदे ने, ਉਹਨਾਂ ਦਾ ਅਸੀਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਤਾਂ ਪਹਿਲਾ ਖਤ ਕੀ ਹੈ ਜੀ?
1: ਲਓ ਜੀ, ਸਾਦੁਲ ਸ਼ਹਿਰ ਤੋਂ ਆਏ ਨੇ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ। ਅਲੀਗੜ੍ਹ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਤੇ ਕੁਲਦੀਪ ਗਾਂਧੀ ਕਹਿੰਦੇ ਜੀ ਸਾਨੂੰ ਅਮਰ ਨੂਰੀ ਦਾ ਕੋਈ ਗੀਤ ਸੁਣਾ ਦਿਓ।
0: ਅੱਛਾ, ਤੇ ਜਿਹੜਾ ਮੇਰੇ ਕੋਲ ਖਤ ਹੈ ਨਾ, ਉਹਨਾਂ ਦੀ ਵੀ ਕੁਛ ਅਜਿਹੀ ਫਰਮਾਇਸ਼ ਹੈ। ਉਹ ਕਹਿੰਦੇ ਨੇ, ਦੀਦੀ ਜੀ ਨਮਸਤੇ, ਕੋਈ ਵੀ ਪੰਜਾਬੀ ਲੋਕ ਗੀਤ ਸੁਣਾ ਦਿਓ। ਤੇ ਅਨਾਰਕਲੀ ਤੋਂ ਇਹ ਲਿਖਦੇ ਨੇ ਸੁਨੀਲ ਪਾਠਕ, ਕੋਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਵਿਆ ਅਤੇ ਭਾਈ ਸੁਖਚੈਨ ਪਾਠਕ। ਅਤੇ ਇਹ ਹੈ ਜੀ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ, ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਗਾਪੁਰੀ, ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ ਅਤੇ ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਾਜੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ ਅਤੇ ਅਰੁਣਪੁਰੀ।
1: ਜੀ ਲਓ ਜੀ, ਫਿਰ ਸਾਰੇ ਪੂਰੀ ਪਰਿਵਾਰ ਦੇ ਨਾਲ ਨਾਲ ਸਭ ਦੀ ਪਸੰਦ ਦਾ ਗੀਤ ਸੁਣਦੇ ਹਾਂ ਅਮਰ ਨੂਰੀ ਦੀ ਆਵਾਜ਼ 'ਚ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਲੱਪੇ ਆ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਗੱਡੀ ਦੇ ਵਿੱਚ ਸੇਫ ਹਾਂ, ਪਰ ਜਦੋਂ ਅਸੀਂ ਗੱਡੀਆਂ ਚਲਾਉਂਦੇ ਹਾਂ ਨਾਲ ਨਾਲ ਘਰੋਂ ਫੋਨ ਆ ਗਏ, ਕਿਸੇ ਦੋਸਤ ਮਿੱਤਰ ਦਾ ਫੋਨ ਆ ਗਿਆ ਤਾਂ ਅਸੀਂ ਫੋਨ ਵੀ ਅਟੈਂਡ ਕਰਦੇ ਹਾਂ, ਅਤੇ ਕਈ ਵਾਰੀ ਬੇਧਿਆਨੇ ਹੋ ਕੇ ਜਿਹੜੇ ਨਾ ਚਾਹੁੰਦੇ ਹੋਏ ਵੀ ਸੜਕਾਂ ਦੇ ਉੱਤੇ ਦੁਰਘਟਨਾਵਾਂ ਹੋ ਜਾਂਦੀਆਂ ਨੇ।
1: ਬਿਲਕੁਲ, ਔਰ ਇਸ ਪੂਰੇ ਹਫ਼ਤੇ ਦੇ ਵਿੱਚ ਸੁਰੱਖਿਅਤ ਡਰਾਈਵਿੰਗ ਵਾਸਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਏਗਾ ਤਾਂ ਕਿ ਉਹ ਦੁਰਘਟਨਾਵਾਂ ਤੋਂ ਬਚ ਸਕਣ।
0: ਬਿਲਕੁਲ,
1: ਔਰ ਇਹਦੇ ਲਈ ਸੜਕ ਯਾਤਾਯਾਤ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਅਲਕਾ ਜੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਹੈ ਉਹ ਵੀ ਉਲੀਕੇ ਜਾਂਦੇ ਨੇ, ਬਹੁਤ ਥਾਈ ਮੈਡੀਕਲ ਕੈਂਪਸ ਅਤੇ ਵਰਕਸ਼ਾਪਸ ਵੀ ਲਗਾਈਆਂ ਜਾਂਦੀਆਂ ਨੇ ਤਾਂ ਕਿ ਲੋਕ ਜਿਹੜੇ ਨੇ ਉਹ ਜਾਣਕਾਰ ਬਣਨ ਅਤੇ ਸੁਰੱਖਿਅਤ ਰਹਿਣ, ਔਰ ਕਾਨੂੰਨ ਦੀ ਪਾਲਣਾ ਕਰਨ, ਨਿਯਮਾਂ ਦੀ ਜਿਹੜੀ ਪਾਲਣਾ ਹੈ ਕੀਤੀ ਜਾਣੀ ਬੇਹੱਦ ਜ਼ਰੂਰੀ ਹੈ। ਔਰ ਇਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਨਸ਼ਾ ਮੁਕਤ ਡਰਾਈਵਿੰਗ ਕੀਤੀ ਜਾਵੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੋਬਾਈਲ ਦੀ ਵਰਤੋਂ ਨਾ ਕੀਤੀ ਜਾਵੇ।
0: ਬਿਲਕੁਲ, ਗੱਡੀ ਚਲਾਉਂਦੇ ਸਮੇਂ ਤਾਂ ਕਮ ਸੇ ਕਮ ਫੋਨ ਨਹੀਂ ਚੱਕਣਾ ਚਾਹੀਦਾ, ਜਦਕਿ ਇਹ ਵੈਸੇ ਅਸੂਲ ਵੀ ਹੈ ਗੌਰਮੈਂਟ ਵੱਲੋਂ, ਇਹਦੇ 'ਤੇ ਬੈਨ ਵੀ ਹੈ ਕਿ ਤੁਸੀਂ ਗੱਡੀ ਚਲਾਉਂਦੇ ਹੋਏ ਡਰਾਈਵਿੰਗ ਕਰਦੇ ਹੋਏ ਫੋਨ ਨਾ ਚੁੱਕੋ, ਪਰ ਅਕਸਰ ਲੋਕ ਫੋਨ 'ਤੇ ਗੱਲਾਂ ਕਰਦੇ ਨੇ।
1: ਬਿਲਕੁਲ ਜੀ, ਔਰ ਇਹਨਾਂ ਸਾਰੇ ਹੀ ਨਿਯਮਾਂ ਨੂੰ ਪਾਲਣਾ ਕਰਕੇ ਅਸੀਂ ਇਸ ਹਫ਼ਤੇ ਨੂੰ ਹੀ ਨਹੀਂ ਬਲਕਿ ਰੋਜ਼ ਅਸੀਂ ਡਰਾਈਵਿੰਗ ਕਰਦੇ ਵੇਲੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਣਾ ਹੈ।
0: ਬਿਲਕੁਲ ਜੀ, ਸੜਕ ਸੁਰੱਖਿਆ ਹਫ਼ਤੇ ਦਾ ਮਤਲਬ ਹੀ ਇਹ ਹੈ ਕਿ ਟ੍ਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਉਣਾ, ਉਹਨਾਂ ਨੂੰ ਦੱਸਣਾ ਕਿ ਤੁਸੀਂ ਜਦੋਂ ਵੀ ਕਿਸੇ ਸਿਗਨਲ ਦੇ ਉੱਤੇ ਜੈਬਰਾ ਕ੍ਰੋਸਿੰਗ ਦੇ ਉੱਤੇ ਚੱਲੋ ਪੈਦਲ ਚੱਲਣ ਵਾਲੇ, ਜਾਂ ਤੁਸੀਂ ਦੇਖਦੇ ਹਾਂ ਕਿ ਰੈੱਡ ਲਾਈਟ ਆ ਅਤੇ ਉਹਨੂੰ ਕ੍ਰੋਸ ਨਾ ਕਰੋ, ਜਿੰਨੀ ਮਰਜ਼ੀ ਕਾਲੀ ਹੋਵੇ ਸਾਨੂੰ ਰੈੱਡ ਲਾਈਟ ਨੂੰ ਕ੍ਰੋਸ ਨਹੀਂ ਕਰਨਾ ਚਾਹੀਦਾ।
1: ਬਿਲਕੁਲ,
0: ਠੀਕ ਹੈ
1: ਜੀ ਅਲਕਾ ਜੀ, ਅਤੇ ਫਿਰ ਅਸੀਂ ਵੀ ਜਿਹੜਾ ਹੈ ਆਪਣੇ ਸਰੋਤਿਆਂ ਨੂੰ ਯਾਦ ਕਰ ਲਈਏ ਕਿ ਅਸੀਂ ਅਗਲਾ ਗੀਤ ਵੀ ਸੁਣਾਉਣਾ ਹੈ ਕਿਉਂਕਿ ਸਿਲਸਿਲਾ ਚੱਲ ਰਿਹਾ ਹੈ ਝਾਂਜਰਾਂ ਦੇ ਬੋਰ। ਔਰ ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਮੁਹੰਮਦਪੁਰ ਸੋਤਰ ਢਾਣੀ ਰੱਤੀਆ ਤੋਂ, ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਕੌਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ ਬੂਕ, ਕੁਲਦੀਪ, ਕਿਰਤ, ਭੂਸ਼ਣ ਖੇੜਾ, ਬਲਵੀਰ, ਜਸ਼ਨ ਬੂਕ, ਪੂਰਾ ਬੂਕ ਪਰਿਵਾਰ ਸਾਨੂੰ ਖਤ ਲਿਖਿਆ ਹੈ ਜੀ ਇਹਨਾਂ ਨੇ, ਮੰਡੀ ਗੋਲੂਵਾਲਾ ਰਾਜਸਥਾਨ ਤੋਂ ਨੇ ਜੀ ਬ੍ਰਿਜਲਾਲ ਚੌਹਾਨ ਅਤੇ ਨੀਰਜ ਕੁਮਾਰ ਚੌਹਾਨ।
0: ਮੇਰੇ ਕੋਲ ਜੋਤੀ ਖਤ ਹੈ, ਬੇਲਾ ਸਾਵੇਰ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਰਸਗੁੱਲਾ ਜੈਨ ਅਤੇ ਨਗੀਨਾ ਜੈਨ। ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ਿਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ ਅਤੇ ਕੁਲਦੀਪ ਕੁਮਾਰ, ਸੁਮਿਤ ਕੁਮਾਰ, ਵਿਸ਼ਾਲ ਕੁਮਾਰ, ਕਵਿਤਾ ਰਾਣੀ, ਇਹ ਲਿਖ ਰਹੇ ਨੇ ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਅਤੇ ਇੱਕ ਖਤ ਮੇਰੇ ਕੋਲ ਹੋਰ ਹੈ ਜੀ, ਇਹ ਹੈ, ਇਹਨਾਂ ਨੇ ਆਪਣੇ ਸ਼ਹਿਰ ਦਾ ਨਾਮ ਨਹੀਂ ਲਿਖਿਆ ਜੀ, ਨਾਮ ਪੜ੍ਹ ਦਈਏ?
1: ਨਾਮ ਪੜ੍ਹ ਦਿਓ ਜੀ।
0: ਹਾਂ ਨਹੀਂ, ਆ ਨੀਚੇ ਲਿਖਿਆ ਹੋਇਆ ਜੀ, ਬਲਾਚੌਰ ਤੋਂ ਰਾਜਕੁਮਾਰ ਨਈਅਰ ਅਤੇ ਹਿਆਂਸ਼ਾ ਨਈਅਰ, ਸੁਨੀਤਾ ਨਈਅਰ ਅਤੇ ਭਾਵਨਾ ਨਈਅਰ ਅਤੇ ਗੌਰਵ ਨਈਅਰ।
1: ਲਓ ਜੀ, ਫਿਰ ਨਈਅਰ ਪਰਿਵਾਰ ਦੇ ਨਾਲ ਨਾਲ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਬੇਲਾ ਸਾਵੇਰ ਦੀ ਆਵਾਜ਼ 'ਚ ਇਹ ਗੀਤ।

0: ਕਹਿੰਦੇ ਖੂਨ ਦੇ ਰਿਸ਼ਤੇ ਆਪਣੇ ਨਹੀਂ ਹੁੰਦੇ, ਪਿਆਰ ਦੇ ਰਿਸ਼ਤੇ ਵੀ ਬਹੁਤ ਹੀ ਪਿਆਰੇ ਹੁੰਦੇ ਆ। ਇਸ ਕਰਕੇ ਜਿਹੜੇ ਇੱਕ ਦੂਸਰੇ ਨੂੰ ਯਾਦ ਕਰਦੇ ਨੇ, ਫੋਨ ਕਰਦੇ ਨੇ ਜਾਂ ਕਿਸੇ ਨੂੰ ਬੁਲਾਉਂਦੇ ਨੇ, ਤਾਂ ਸੱਜਣਾਂ ਨੂੰ ਜ਼ਰੂਰ ਮਿਲ ਲੈਣਾ ਚਾਹੀਦਾ ਇੱਕ ਵਾਰੀ।
1: ਔਰ ਜਿਹੜੇ ਖਤ ਲਿਖਦੇ ਨੇ
0: ਉਹਨਾਂ ਦੇ ਖਤ ਵੀ ਜ਼ਰੂਰ ਪੜ੍ਹ ਲੈਣੇ ਚਾਹੀਦੇ ਨੇ।
1: ਔਰ ਅਗਲਾ ਖਤ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ, ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐੱਸ ਮਾਨ। ਔਰ ਇਹ ਨੇ ਜੀ ਪਿੰਡ ਧਿਓਣਾ ਤੋਂ ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ ਅਤੇ ਕਰਨਦੀਪ ਸਿੰਘ ਬਰਾੜ
0: ਜੀ। ਮੁਹੰਮਦ ਦੌੜ ਸਰਾਏ ਸਹਾਰਨਪੁਰ ਤੋਂ, ਅਨਵਰ ਸਾਬਰੀ, ਸ਼ਾਨੋ, ਇਰਾਮ ਸਾਬਰੀ, ਅਮਨ ਸਾਬਰੀ ਅਤੇ ਇਹਨਾਂ ਦਾ ਸਾਬਰੀ ਪਰਿਵਾਰ, ਡੱਬਵਾਲੀ ਹਰਿਆਣਾ ਤੋਂ ਜੇ ਕੇ ਬਕੌਲੀਆ, ਸ਼੍ਰੀਮਤੀ ਸੁਨੀਤਾ ਬਕੌਲੀਆ, ਸੰਜੇ, ਅਨਿਲ, ਮੀਨੂ ਅਤੇ ਬਕੌਲੀਆ ਪਰਿਵਾਰ, ਪਿੰਡ ਰਾਏਪੁਰ ਡੱਬਾ ਤੋਂ ਫੌਜੀ ਮੱਖਣ ਸਿੰਘ, ਬੂਟਾ, ਬੱਲੀ, ਸ਼ਨੀ, ਹਿਤੇਸ਼, ਸਨੀ ਹੈ ਜਾਂ ਸ਼ਨੀ ਹੈ ਜੀ, ਹਿਤੇਸ਼, ਜਸ਼ਨਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਨੰਨੂ, ਡੱਬੂ, ਦੱਬੂ, ਕੁਲਵਿੰਦਰ ਕੌਰ, ਨੀਲਮ, ਜੋਤੀ, ਪੂਰਾ ਲੱਦੜ ਪਰਿਵਾਰ। ਅਤੇ ਇਹ ਕਹਿੰਦੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ ਅਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਾਉਂਦੇ ਹਾਂ ਦਲਜੀਤ ਦੋਸਾਂਝ ਦਾ ਇਹ ਗੀਤ।

0: ਲਓ ਜੀ, ਇਹ ਤਾਂ ਸੀ ਪ੍ਰੋਗਰਾਮ ਝਾਂਜਰਾਂ ਦੇ ਬੋਰਡ 'ਤੇ। ਜੋਤੀ, ਅਸੀਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਤੋਂ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਜਿਹੜੇ ਵੀ ਸਰੋਤੇ ਸਾਡੇ ਪ੍ਰੋਗਰਾਮ ਝਾਂਜਰਾਂ ਦੇ ਬੋਰਡ ਦੇ ਵਿੱਚ ਆਪਣੀ ਫਰਮਾਇਸ਼ ਸੁਣਨਾ ਚਾਹੁੰਦੇ ਨੇ, ਉਹ ਸਾਨੂੰ ਖਤ ਲਿਖ ਕੇ ਜ਼ਰੂਰ ਇੱਕ ਵਾਰੀ ਸਾਡੇ ਨਾਲ ਰਾਬਤਾ ਕਾਇਮ ਕਰੇ।
1: ਔਰ ਜਿਹੜੇ ਨਵੇਂ ਸਰੋਤੇ ਜੁੜੇ ਨੇ ਜੀ, ਉਹਨਾਂ ਨੂੰ ਵੀ ਅਸੀਂ ਆਪਣਾ ਜਿਹੜਾ ਪਤਾ ਹੈ ਜ਼ਰੂਰ ਦੱਸ ਦਈਏ। ਇੰਚਾਰਜ ਪ੍ਰੋਗਰਾਮ ਬੱਸ ਦੇ ਵਿਹੜੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਔਰ ਜਾਂਦੇ ਜਾਂਦੇ ਅਲਕਾ ਜੀ, ਜ਼ਰੂਰ ਕਹਾਂਗੇ ਕਿ ਇਸ ਗਰਮੀ ਦੇ ਵਿੱਚ ਆਪਣਾ ਬਹੁਤ ਸਾਰਾ ਖਿਆਲ ਜਿਹੜਾ ਹੈ ਉਹ ਰੱਖਣਾ ਹੈ, ਖਾਸ ਤੌਰ 'ਤੇ ਖਾਣ ਪੀਣ ਦਾ।
0: ਬਿਲਕੁਲ ਜੀ, ਠੰਡੇ ਜਿਹੜੇ ਫਲ ਨੇ ਅੱਜ ਦੇ ਗਰਮੀ ਦੇ ਮੌਸਮ ਦੇ ਵਿੱਚ, ਜਿਹੜੇ ਠੰਡੀ ਤਸੀਰ ਵਾਲੇ ਫਲ ਨੇ, ਹੈ ਨਾ, ਉਹਨਾਂ ਨੂੰ ਜ਼ਰੂਰ ਖਾਣਾ ਚਾਹੀਦਾ, ਕਿਉਂਕਿ ਮੌਸਮੀ ਫਲ ਜਿਹੜੇ ਹੁੰਦੇ ਇਸੇ ਕਰਕੇ ਬਣੇ ਹੁੰਦੇ ਆ, ਜਿਵੇਂ ਤਰਬੂਜ, ਖਰਬੂਜਾ, ਇਹਨਾਂ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ।
1: ਔਰ ਅਲਕਾ ਜੀ, ਅਸੀਂ ਸਾਰਾ ਸਾਲ ਇਹਨਾਂ ਚੀਜ਼ਾਂ ਦਾ ਇੰਤਜ਼ਾਰ ਵੀ ਤਾਂ ਕਰਦੇ ਹਾਂ।
0: ਬਿਲਕੁਲ, ਅਤੇ ਮੈਂਗੋ ਜਿਹੜੇ ਹੁੰਦੇ ਆ ਨਾ, ਵੈਸੇ ਉਹਨਾਂ ਦੀ ਤਸੀਰ ਗਰਮ ਹੁੰਦੀ ਆ, ਅੰਬ ਖਾਣੇ ਸਵਾਦ ਸਾਰਿਆਂ ਨੂੰ ਲੱਗਦੇ ਆ ਬਹੁਤ, ਪਰ ਅੰਬ ਖਾ ਕੇ ਕਹਿੰਦੇ ਜੇ ਉੱਤੋਂ ਤੁਸੀਂ ਕੱਚੀ ਲੱਸੀ ਪੀ ਲਓ ਅਤੇ ਫਿਰ ਤੁਹਾਨੂੰ ਜਿਹੜੀ ਗਰਮੀ ਉਹਦੀ ਤਸੀਰ ਗਰਮ ਹੁੰਦੀ ਆ, ਉਹ ਗਰਮੀ ਨਹੀਂ ਦਿੰਦੀ, ਉਹਦੇ ਨਾਲ ਤੁਹਾਨੂੰ ਫਿਰ ਲਾਭ ਹੁੰਦਾ। ਅਤੇ ਜਿਹੜੇ ਹਰੇ ਅੰਬ ਹੁੰਦੇ ਨਾ, ਕੱਚੇ ਅੰਬ, ਉਹਨਾਂ ਜਿਹੜੀ ਮਲਾਂਜੀ ਹੁੰਦੀ ਆ, ਉਹ ਗਰਮੀਆਂ ਵਾਸਤੇ ਬਹੁਤ ਵਧੀਆ ਹੁੰਦੀ ਆ,
1: ਬਿਲਕੁਲ
0: ਉਹ ਜ਼ਰੂਰ ਬਣਾਉਣੀ ਚਾਹੀਦੀ।
1: ਔਰ ਨਾਲ ਦੇ ਨਾਲ ਗੂੰਦ, ਕਤੀਰਾ ਹੈ, ਸੱਤੂ ਹੈ, ਇਹਨਾਂ ਚੀਜ਼ਾਂ ਦਾ ਸੇਵਨ ਜਿਹੜਾ ਹੈ ਉਹ ਕਰਦੇ ਰਹੋ ਅਤੇ ਆਪਣੇ ਆਪ ਨੂੰ ਦਰੁਸਤ ਰੱਖੋ ਜੀ। ਔਰ ਹੁਣ ਸਾਨੂੰ ਵੀ ਇਸ਼ਾਰਾ ਹੋ ਗਿਆ ਹੈ, ਇਜਾਜ਼ਤ ਲੈ ਲਈਏ, ਅਤੇ ਮੈਨੂੰ ਜੋਤੀ ਨੂੰ
0: ਅਤੇ ਮੈਨੂੰ ਅਲਕਾ ਨੂੰ ਦਿਓ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪਰਿਵਾਰਿਕ ਪ੍ਰੋਗਰਾਮ ਵਸਦੇ ਵੇੜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦਾ 1 ਵਜ ਰਿਹਾ। ਲਓ ਹੁਣ ਹਿੰਦੀ 'ਚ ਸਮਾਚਾਰ ਸੁਣੋ।

ਬਾਅਦ ਦੁਪਹਿਰ 2:30 ਵਜੇ ਰਗਲੀ ਧਰਤੀ ਪ੍ਰੋਗਰਾਮ 'ਚ ਅੱਜ ਤੁਸੀਂ ਰਾਜਵੀਰ ਕੌਰ ਕੈਂਥ ਦੇ ਗਾਏ ਲੋਕ ਗੀਤ ਸੁਣੋਗੇ। ਦੂਜੀ ਸਭਾ ਵਿੱਚ 4 ਵਜੇ ਦੀਆਂ ਮੁੱਖ ਖਬਰਾਂ ਤੋਂ ਬਾਅਦ 4:02 ਤੇ ਪ੍ਰੋਗਰਾਮ ਸੁਣੋਗੇ ਖੇਡ ਸੰਸਾਰ। ਸ਼ਾਮ 4:30 ਵਜੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਵਜੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30 ਵਜੇ। ਅੱਜ ਇਸ ਵਿੱਚ ਸੁਣੋਗੇ ਕੰਮ ਦੀਆਂ ਗੱਲਾਂ, ਜੀਵ ਵਿਭਿੰਨਤਾ ਪ੍ਰਵਾਸੀ ਪੰਛੀ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਤੇਜਦੀਪ ਕਲਾਰ। ਪੰਜਾਬੀ ਨਾਟਕ ਸੁਣੋਗੇ ਮੌਤ ਅਲੀ ਬਾਬੇ ਦੀ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ ਮੌਸਮ ਦਾ ਹਾਲ ਅਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ ਵੱਜ ਕੇ 94 ਮਿੰਟ ਤੇ ਤੁਸੀਂ ਸੁਣੋਗੇ ਸਾਹਿਤਯ ਸੁਧਾ। 7:50 ਤੇ ਸਪੌਂਸਰਡ ਪ੍ਰੋਗਰਾਮ ਸੁਣੋਗੇ ਲਮਹੇ। 'ਜ਼ਿੰਦਗੀ ਦੇ ਫਲਸਫਿਆਂ 'ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਜ਼ਿੰਦਗੀ ਹਸੀਨ ਹੈ, ਇਸ ਦਾ ਸਮਾਂ ਰਹੇਗਾ ਰਾਤ 8 ਵਜੇ ਅਤੇ ਰਾਤ 8:15 ਵਜੇ ਸੁਰ ਸਰਿਤਾ, ਇਸ ਵਿੱਚ ਕਲਾਕਾਰ ਹੋਣਗੇ ਪ੍ਰਧੁਮਨ। ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਸੁਣੋਗੇ 8:45 ਤੇ ਸਮਾਚਾਰ ਸੰਧਿਆ, 9:00 ਵਜੇ ਨਿਊਜ਼ ਐਟ 9 ਅਤੇ 9:15 ਵਜੇ ਸਪੋਟਲਾਈਟ, 9:30 ਵਜੇ ਸੰਸਕ੍ਰਿਤੀ ਭਾਰਤੀ ਅਤੇ ਰਾਤ 10 ਵਜੇ ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ, ਇਸ ਦੇ ਕਲਾਕਾਰ ਹੋਣਗੇ ਰਾਜਕੁਮਾਰ ਮਜੂਮਦਾਰ, ਇਹਨਾਂ ਦਾ ਤੁਸੀਂ ਸੰਤੂਰ ਵਾਦਨ ਸੁਣੋਗੇ। ਇਸ ਤੋਂ ਇਲਾਵਾ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤੇ ਰਾਤ 11:10 ਤੇ ਤੁਸੀਂ ਸੌਗਾਤ ਪ੍ਰੋਗਰਾਮ ਦਾ ਆਨੰਦ ਮਾਣੋਗੇ। ਪਰਿਚੇ ਤਹਿਤ ਇਹ ਸਨ ਅੱਜ ਰਾਤ ਤੱਕ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ, ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀਅਮ ਨੂੰ ਅਗਲਾ ਚੀਫ ਆਫ ਡਿਫੈਂਸ ਸਟਾਫ CDS ਨਿਯੁਕਤ ਕੀਤਾ ਹੈ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਉਹ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਕੰਮ ਕਰਨਗੇ। ਲੈਫਟੀਨੈਂਟ ਜਨਰਲ ਸੁਬਰਾਮਣੀ ਇਸ ਤੋਂ ਪਹਿਲਾਂ ਉਪ ਸੈਨਾ ਮੁਖੀ ਅਤੇ ਕੇਂਦਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਅਤੇ ਜਮਸ਼ੇਰ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਰੇ ਵਿਭਾਗਾਂ ਨੂੰ ਠੋਸ ਨੀਤੀ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਜਲੰਧਰ 'ਚ ਇੱਕ ਪ੍ਰਸ਼ਾਸਨਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਨਗਰ ਨਿਗਮ ਜਲੰਧਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸੀਵਰੇਜ ਬੋਰਡ ਦੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਡਰੇਨਾਂ ਵਿੱਚ ਰਹਿੰਦ ਖੂੰਹਦ ਦੇ ਸਿੱਧੇ ਪ੍ਰਵਾਹ ਨੂੰ ਰੋਕਣ ਲਈ ਵਿਭਾਗੀ ਤਾਲਮੇਲ ਨਾਲ ਕੰਮ ਕੀਤਾ ਜਾਵੇ। ਰਾਜ ਸਭਾ ਮੈਂਬਰ ਨੇ ਕਾਲਾ ਸੰਘਿਆ ਡਰੇਨ 'ਚ ਸਾਫ਼ ਪਾਣੀ ਛੱਡੇ ਜਾਣ ਦਾ ਜਾਇਜ਼ਾ ਲਿਆ ਅਤੇ ਜਮਸ਼ੇ

0: ਦੇਰ ਵਿੱਚ ਸੀਬੀਜ਼ੀ ਪਲਾਂਟ ਅਤੇ ਵਰਦਾਣਾ ਵਿੱਚ ਬਾਇਓ ਮਾਈਨਿੰਗ ਪ੍ਰੋਜੈਕਟ ਦੀ ਵੀ ਸਮੀਖਿਆ ਕੀਤੀ। ਇਸ ਦੌਰਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਭਰੋਸਾ ਦਵਾਇਆ ਕਿ ਡਰੇਨਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ। ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ FDA ਨੇ ਪੰਜਾਬ 'ਚ ਦੁੱਧ ਦੇ ਨਮੂਨੇ ਲੈਣ ਲਈ ਦੋ ਰੋਜ਼ਾ ਮੁਹਿੰਮ ਮੁਕੰਮਲ ਕਰ ਲਈ ਏ। ਇਹ ਮੁਹਿੰਮ ਬੁੱਧਵਾਰ ਅਤੇ ਵੀਰਵਾਰ ਨੂੰ ਚਲਾਈ ਗਈ ਸੀ। ਇਸ ਮੁਹਿੰਮ ਬਾਰੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਸਾਰੇ ਪੰਜਾਬ 'ਚ ਤੜਕਸਾਰ ਨਾਕੇ ਲਗਾਏ ਗਏ ਸਨ, ਜਿਨ੍ਹਾਂ ਤਹਿਤ ਸ਼ਹਿਰੀ ਤੋਂ ਪੇਂਡੂ ਦੋਵਾਂ ਖੇਤਰਾਂ 'ਚ ਡੇਅਰੀ ਫਾਰਮਾਂ, ਸੰਗ੍ਰਹਿ ਕੇਂਦਰਾਂ, ਪ੍ਰੋਸੈਸਿੰਗ ਯੂਨਿਟਾਂ ਅਤੇ ਪ੍ਰਚੂਨ ਦੀਆਂ ਦੁਕਾਨਾਂ ਤੋਂ ਦੁੱਧ ਦੇ 200 ਨਮੂਨੇ ਇਕੱਤਰ ਕੀਤੇ ਗਏ। ਇਕੱਤਰ ਕੀਤੇ ਗਏ ਨਮੂਨਿਆਂ ਨੂੰ ਜਾਂਚ ਵਾਸਤੇ ਮਾਨਤਾ ਪ੍ਰਾਪਤ ਸਟੇਟ ਫੂਡ ਲੈਬਾਰਟਰੀ 'ਚ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਜੇ ਕੋਈ ਖੁਰਾਕ ਕਾਰੋਬਾਰੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਰਾਸ਼ਟਰੀ ਜਨਤਕ ਪ੍ਰਸਾਰਣ ਸੇਵਾ ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਦੇ ਜਸ਼ਨ ਮੌਕੇ ਇਸ ਦੇ ਜਲੰਧਰ ਕੇਂਦਰ ਵੱਲੋਂ ਅੱਜ ਵਾਕਾਥੋਨ ਕਰਵਾਈ ਗਈ। ਇਸ ਵਿੱਚ ਸੈਂਕੜੇ ਸਰੋਤਿਆਂ, ਸਟਾਫ ਮੈਂਬਰਾਂ, ਐਂਕਰਾਂ ਅਤੇ ਪੇਸ਼ਕਾਰਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਦੀ ਵਾਕਾਥੋਨ ਪਟਿਆਲਾ ਕੇਂਦਰ ਵਿੱਚ ਵੀ ਕਰਵਾਈ ਗਈ। ਜਲੰਧਰ 'ਚ ਇਸ ਨੂੰ ਆਕਾਸ਼ਵਾਣੀ ਜਲੰਧਰ ਦੇ ਕਲੱਸਟਰ ਮੁਖੀ ਅਤੇ ਉਪ ਮਹਾਂਨਿਰਦੇਸ਼ਕ ਰਣਜੀਤ ਮੀਨਾ, ਦੂਰਦਰਸ਼ਨ ਜਲੰਧਰ ਦੇ ਉਪ ਮਹਾਂਨਿਰਦੇਸ਼ਕ RL ਜਲੰਗਰ, ਖਬਰਾਂ ਅਤੇ ਪ੍ਰੋਗਰਾਮ ਮੁਖੀਆਂ ਨਾਲ ਮਿਲ ਕੇ ਝੰਡੀ ਦਿਖਾ ਕੇ ਰਵਾਨਾ ਕੀਤਾ। ਵਾਕਾਥੋਨ ਨੂੰ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੋੜਿਆ ਗਿਆ ਸੀ। ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਨਾਂ ਨੇ ਆਨ ਏਅਰ ਆਪਣੇ ਤਜਰਬੇ ਸਾਂਝੇ ਕੀਤੇ, ਜਦਕਿ FM ਸਟੂਡੀਓ ਵਿੱਚ ਐਂਕਰਾਂ ਨੇ ਚੋਣਵੇਂ ਗੀਤ ਪੇਸ਼ ਕੀਤੇ। ਨੌਜਵਾਨ ਐਂਕਰਾਂ ਅਤੇ ਪੇਸ਼ਕਾਰਾਂ ਨੇ ਵੱਖ ਵੱਖ ਗੀਤਾਂ ਦੀਆਂ ਧੁਨਾਂ 'ਤੇ ਨੱਚ ਕੇ ਮਾਹੌਲ ਰੌਣਕ ਵਾਲਾ ਬਣਾ ਦਿੱਤਾ। ਬਹੁਜਨ ਹਿਤਾਏ ਬਹੁਜਨ ਸੁਖਾਏ ਦੇ ਆਪਣੇ ਆਦਰਸ਼ਾਂ 'ਤੇ ਖਰਾ ਉਤਰਦਿਆਂ, ਜਿਸ ਦਾ ਅਰਥ ਹੈ ਬਹੁਤਿਆਂ ਦੀ ਭਲਾਈ ਲਈ, ਬਹੁਤਿਆਂ ਦੀ ਖੁਸ਼ਹਾਲੀ ਲਈ ਤਹਿਤ ਰਾਸ਼ਟਰੀ ਪ੍ਰਸਾਰਕ ਆਕਾਸ਼ਵਾਣੀ ਪਿਛਲੇ 9 ਦਹਾਕਿਆਂ ਤੋਂ 591 ਕੇਂਦਰਾਂ ਰਾਹੀਂ ਵੱਖ ਵੱਖ ਪ੍ਰੋਗਰਾਮਾਂ, ਖਬਰਾਂ ਅਤੇ ਬੁਲੇਟਿਨਾਂ ਦੇ ਜ਼ਰੀਏ ਜਾਣਕਾਰੀ, ਸਿੱਖਿਆ ਅਤੇ ਮਨ ਪ੍ਰਚਾਰਾ ਮੁਹੱਈਆ ਕਰਵਾ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ, ਜਿਸ ਦੀ ਪਹੁੰਚ ਦੇਸ਼ ਦੀ 98% ਆਬਾਦੀ ਤੱਕ ਹੈ। 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰਾਡਕਾਸਟਿੰਗ ਸਰਵਿਸ ਦਾ ਨਾਂ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ ਸੀ। ਆਜ਼ਾਦੀ ਤੋਂ ਬਾਅਦ ਆਲ ਇੰਡੀਆ ਰੇਡੀਓ ਤੇਜ਼ੀ ਨਾਲ ਵਿਸਥਾਰ ਹੋਇਆ ਅਤੇ 1956 ਵਿੱਚ ਇਸ ਨੂੰ ਆਕਾਸ਼ਵਾਣੀ ਨਾਂ ਦਿੱਤਾ ਗਿਆ ਸੀ। ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਹਦਾਇਤਾਂ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ ਅਤੇ ਸਬ ਡਿਵੀਜ਼ਨਾਂ 'ਤੇ ਕੌਮੀ ਲੋਕ ਅਦਾਲਤ ਲਗਾਈ ਗਈ ਏ। ਇਸ ਦੌਰਾਨ ਵੱਖ ਵੱਖ ਮੁਕੱਦਮਿਆਂ ਦਾ ਨਿਬੇੜਾ ਆਪਸੀ ਸਹਿਮਤੀ ਨਾਲ ਕੀਤਾ ਗਿਆ। ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਸ਼ੋਕ ਕੁਮਾਰ ਚੌਹਾਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਮੁਕੱਦਮਿਆਂ ਦੀ ਸੁਣਵਾਈ ਲਈ ਕੁੱਲ 11 ਬੈਂਚਾਂ ਦਾ ਗਠਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਲੋਕ ਅਦਾਲਤ ਵੱਲੋਂ ਕੀਤੇ ਗਏ ਫੈਸਲਾ ਆਖਰੀ ਹੁੰਦਾ ਹੈ ਅਤੇ ਇਸ ਦੀ ਅਗਾਂਹ ਕੋਈ ਅਪੀਲ ਨਹੀਂ ਹੁੰਦੀ। ਪੰਜਾਬ 'ਚ ਜਾਰੀ ਮੁਹਿੰਮ ਗੈਂਗਸਟਰਾਂ 'ਤੇ ਵਾਰ ਦੇ 108ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ 'ਚ 548 ਟਿਕਾਣਿਆਂ 'ਤੇ ਛਾਪਾਮਾਰੀ ਕੀਤੀ। ਇਸ ਦੌਰਾਨ 261 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਕੋਲੋਂ ਅਸਲਾ ਬਰਾਮਦ ਕੀਤਾ ਗਿਆ। ਪੁਲਿਸ ਟੀਮਾਂ ਨੇ ਇਸ ਕਾਰਵਾਈ ਦੌਰਾਨ 4 ਭਗੌੜੇ ਮੁਲਜ਼ਮਾਂ ਨੂੰ ਵੀ ਹਿਰਾਸਤ 'ਚ ਲਿਆ ਏ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ। ਤੁਹਾਡੇ ਮਨੋਰੰਜਨ ਲਈ ਲੈ ਕੇ ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਨਗਮੇ। ਤੁਹਾਡੇ ਨਜ਼ਰ ਕਰਨ ਜਾ ਰਹੀ ਹਾਂ ਹਮ ਆਪਕੇ ਹੈਂ ਕੌਣ ਫਿਲਮ ਦਾ ਗੀਤ, ਆਵਾਜ਼ SP ਬਾਲਾ ਸੁਬਰਮਨੀਅਮ ਦੀ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ ਤੁਹਾਡੇ ਨਜ਼ਰ ਕਰਨ ਜਾ ਰਹੀ ਹਾਂ ਪਾਪਾ ਕਹਤੇ ਹੈ ਫਿਲਮ 'ਚੋਂ ਲਿਆ ਗਿਆ ਗੀਤ। ਆਵਾਜ਼ਾਂ ਦਿੱਤੀਆਂ ਨੇ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਨੇ, ਗੀਤਕਾਰ ਨੇ ਜਾਵੇਦ ਅਖਤਰ ਅਤੇ ਸੰਗੀਤਕਾਰ ਰੌਸ਼ਨ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਨੀ, ਅਗਲੇ ਚੀਫ ਆਫ ਡਿਫੈਂਸ ਸਟਾਫ ਸੀ ਡੀ ਐਸ ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਖਾੜੀ ਇਲਾਕੇ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਜੈਪੁਰ ਵਿੱਚ 7:30 ਰਾਜਸਥਾਨ ਰੋਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸਵਿੰਦੁ ਅਧਿਕਾਰੀ ਨੇ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਇੱਕ ਸਮਾਰੋਹ ਵਿੱਚ ਪੱਛਮੀ ਬੰਗਾਲ ਦੇ ਪਹਿਲੇ ਬੀ ਜੇ ਪੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
1: ਅਮੀ ਸ਼ੁਭੇਂਦੁ ਅਧਿਕਾਰੀ ঈশ্বরের নামে শপথ করিতেছি যে বিধি দ্বারা স্থাপিত ভারতের সংবিধানের প্রতি আমি অকৃত্রিম নিষ্ঠা ও আনুগত্য পোষণ করিব। আমি ভারতের সার্বভৌমত্ব ও অখণ্ডতা রক্ষা করিব।
0: মুখ্যমন্ত্রী দেনাল পাঁচ মন্ত্রী নে ভি সো চুকি। রাজ্যপাল আর এন রবি নে মন্ত্রী নে অহদে তে পেদ গুপ্ত রাখন দি সো চুকাই। শ্রী অধিকারী তো ইলাভা সো চুকন ওয়ালে পাঁচ মন্ত্রী নে দিলীপ ঘোষ, অগ্নিমিত্র পল, ਅਸ਼ੋਕ ਕੀਰਤਨੀਆ, ਨਿਸ਼ਚਿਤ ਪ੍ਰਮਾਣਿਕ ਅਤੇ ਖੁਦੀ ਰਾਮ ਟੂਡੂ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਨਾਲ ਕਈ ਕੇਂਦਰੀ ਮੰਤਰੀ ਅਤੇ ਬੀਜੇਪੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਪਹਿਲਾਂ ਪ੍ਰਧਾਨ ਮੰਤਰੀ ਨੇ ਬ੍ਰਿਗੇਡ ਗਰਾਊਂਡ ਪਹੁੰਚਣ ਤੋਂ ਪਹਿਲਾਂ ਇੱਕ ਰੋਡ ਸ਼ੋਅ ਕੀਤਾ। ਉੱਧਰ ਤਾਮਿਲਨਾਡੂ ਵਿੱਚ ਟੀ ਵੀ ਕੇ ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਜਾਰੀ ਹੈ। ਨਵਾਂ ਮੋੜ ਉਦੋਂ ਆਇਆ ਜਦੋਂ ਆਈ ਯੂ ਐੱਮ ਐੱਲ ਨੇ ਟੀ ਵੀ ਕੇ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦੀਆਂ ਖਬਰਾਂ ਨੂੰ ਰੱਦ ਕੀਤਾ। ਸੀ ਪੀ ਆਈ ਐੱਮ ਦੇ ਰਾਸ਼ਟਰੀ ਜਨਰਲ ਸਕੱਤਰ ਬੇਬੀ ਨੇ ਕਿਹਾ ਕਿ ਇਹ ਰਾਜਪਾਲ ਦਾ ਫਰਜ਼ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ। ਚੇਨਈ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਰਾਜਪਾਲ 'ਤੇ ਦਿੱਲੀ ਤੋਂ ਆਉਣ ਵਾਲੇ ਆਦੇਸ਼ਾਂ 'ਤੇ ਨਿਰਭਰ ਰਹਿੰਦਿਆਂ ਦੇਰੀ ਦੀਆਂ ਚਾਲਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲਾਇਆ ਹੈ। ਲੈਫਟੀਨੈਂਟ ਜਨਰਲ ਐਨ ਐੱਸ ਰਾਜਾ ਸੁਬਰਾਮਨੀ ਅਗਲੇ ਚੀਫ ਆਫ ਡਿਫੈਂਸ ਸਟਾਫ ਸੀ ਡੀ ਐੱਸ ਹੋਣਗੇ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਉਣਗੇ। ਲੈਫਟੀਨੈਂਟ ਜਨਰਲ ਸੁਬਰਾਮਨੀ ਭਾਰਤੀ ਫੌਜ ਦੇ ਇੱਕ ਬਹੁਤ ਹੀ ਤਜਰਬੇਕਾਰ ਅਤੇ ਪ੍ਰਤਿਸ਼ਠਤ ਅਧਿਕਾਰੀ ਨੇ। ਇਸ ਸਮੇਂ ਉਹ ਸਤੰਬਰ 2025 ਤੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿੱਚ ਮਿਲਟਰੀ ਐਡਵਾਈਜ਼ਰ ਵਜੋਂ ਸੇਵਾ ਨਿਭਾ ਰਹੇ ਨੇ। ਇਸ ਤੋਂ ਪਹਿਲਾਂ ਉਹ ਉਪ ਸੈਨਾ ਮੁਖੀ ਅਤੇ ਕੇਂਦਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਵੀ ਰਹਿ ਚੁੱਕੇ ਨੇ। ਸਰਕਾਰ ਨੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੂੰ ਸਮੁੰਦਰੀ ਫੌਜ ਦਾ ਮੁਖੀ ਨਿਯੁਕਤ ਕੀਤਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਵਾਈਸ ਐਡਮਿਰਲ ਸਵਾਮੀਨਾਥਨ ਇਸ ਸਮੇਂ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾ ਨਿਭਾ ਰਹੇ ਨੇ। ਉਹਨਾਂ ਨੂੰ ਭਾਰਤੀ ਸਮੁੰਦਰੀ ਫੌਜ ਵਿੱਚ ਲਗਭਗ 4 ਦਹਾਕੇ ਦੀ ਸ਼ਾਨਦਾਰ ਸੇਵਾ ਦਾ ਅਨੁਭਵ ਹੈ। ਉਹ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਦੀ ਥਾਂ ਲੈਣਗੇ ਜੋ 31 ਮਈ ਨੂੰ ਸੇਵਾ ਮੁਕਤ ਹੋ ਰਹੇ ਨੇ। ਅੱਜ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ 165ਵੀਂ ਜਯੰਤੀ ਹੈ। ਇਸ ਮੌਕੇ ਵਿਸ਼ਵ ਪੱਧਰ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਪੱਛਮੀ ਬੰਗਾਲ ਵਿੱਚ ਸ਼ਾਂਤੀ ਨਿਕੇਤਨ, ਵਿਸ਼ਵ ਭਾਰਤੀ ਯੂਨੀਵਰਸਿਟੀ ਅਤੇ ਬੰਗਲਾਦੇਸ਼ 'ਚ ਵਿਸ਼ੇਸ਼ ਤੌਰ 'ਤੇ ਸਮਾਰੋਹ ਹੋ ਰਹੇ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੋਸ਼ੀਚੇ ਵਿਸਾਖ ਮੌਕੇ 'ਤੇ ਗੁਰੂਦੇਵ ਰਵਿੰਦਰਨਾਥ ਟੈਗੋਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਨੇ 11 ਸਾਲ ਪੂਰੇ ਕਰ ਲਏ ਨੇ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਹਨਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਉਦੇਸ਼ ਸਾਰਿਆਂ ਨੂੰ, ਖਾਸ ਕਰਕੇ ਸਮਾਜ ਦੇ ਕਮਜ਼ੋਰ ਅਤੇ ਹਾਸ਼ੀਆਗਤ ਵਰਗਾਂ ਨੂੰ ਕਿਫਾਇਤੀ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 27 ਕਰੋੜ ਤੋਂ ਵੱਧ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 58 ਕਰੋੜ ਅਤੇ ਅਟਲ ਪੈਨਸ਼ਨ ਯੋਜਨਾ ਤਹਿਤ 9 ਕਰੋੜ ਨਾਂ ਦਰਜ ਕੀਤੇ ਗਏ ਨੇ। ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜੀਵਨ ਜੋਤੀ ਬੀਮਾ ਯੋਜਨਾ ਤਹਿਤ 10,70,000 ਤੋਂ ਵੱਧ ਪਰਿਵਾਰਾਂ ਦੇ 21,500 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 1,84,00,000 ਤੋਂ ਵੱਧ ਪਰਿਵਾਰਾਂ ਦੇ ਲਗਭਗ 3,660 ਕਰੋੜ ਰੁਪਏ ਦੇ ਦਾਅਵੇ ਨਿਪਟਾਏ ਗਏ ਨੇ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ 'ਤੇ ਆਕਾਸ਼ਵਾਣੀ ਜਲੰਧਰ ਸਟੇਸ਼ਨ ਵੱਲੋਂ ਅੱਜ ਇੱਕ ਵਾਕਾਥੋਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਆਕਾਸ਼ਵਾਣੀ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਰੋਤਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕਾਥੋਨ ਪਟਿਆਲਾ ਸਟੇਸ਼ਨ 'ਤੇ ਵੀ ਆਯੋਜਿਤ ਕੀਤਾ ਗਿਆ।

ਜਲੰਧਰ 'ਚ ਵਾਕਾਥੋਨ ਨੂੰ ਆਕਾਸ਼ਵਾਣੀ ਪੰਜਾਬ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਰਣਜੀਤ ਮੀਣਾ ਅਤੇ ਜਲੰਧਰ ਦੂਰਦਰਸ਼ਨ ਦੇ DDG RL ਜਰੰਗਲ ਨੇ ਨਿਊਜ਼ ਅਤੇ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਰਵਾਨਾ ਕੀਤਾ। ਇਹ ਪ੍ਰੋਗਰਾਮ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੁੜਿਆ ਹੋਇਆ ਸੀ, ਜਿੱਥੇ ਸਰੋਤਿਆਂ, ਸਾਬਕਾ ਕਰਮਚਾਰੀਆਂ ਅਤੇ ਹੋਰ ਭਾਗੀਦਾਰਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਆਕਾਸ਼ਵਾਣੀ ਆਪਣੇ 591 ਸਟੇਸ਼ਨਾਂ ਦੇ ਵਿਸ਼ਾਲ ਨੈੱਟਵਰਕ ਰਾਹੀਂ ਸਰੋਤਿਆਂ ਨੂੰ ਲਗਾਤਾਰ ਸੂਚਨਾ, ਗਿਆਨ ਅਤੇ ਮਨੋਰੰਜਨ ਮੁਹੱਈਆ ਕਰਵਾ ਰਿਹਾ ਹੈ। ਆਕਾਸ਼ਵਾਣੀ ਦੇ ਪ੍ਰੋਗਰਾਮ ਦੇਸ਼ ਦੀ ਲਗਭਗ 98% ਆਬਾਦੀ ਤੱਕ ਪਹੁੰਚਦੇ ਨੇ। ਖਾੜੀ ਇਲਾਕੇ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਓਮਾਨ ਦੀ ਖਾੜੀ ਵਿੱਚ ਇੱਕ ਤੇਲ ਟੈਂਕਰ ਨੂੰ ਕਬਜ਼ੇ 'ਚ ਲੈਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਈਰਾਨੀ ਝੰਡੇ ਵਾਲੇ 2 ਟੈਂਕਰਾਂ ਨੂੰ ਰੋਕਿਆ ਜੋ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਦੀ ਉਲੰਘਣਾ ਕਰ ਰਹੇ ਸਨ। ਇਸ ਦੌਰਾਨ ਈਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅਮਰੀਕਾ ਸਮਰਥਿਤ ਇੱਕ ਖਰੜਾ ਮਤੇ ਨੂੰ ਰੱਦ ਕਰਨ ਦਾ ਅਪੀਲ ਕੀਤੀ ਹੈ। ਇਹ ਮਤਾ ਹੋਰਮੂਜ਼ ਸਟੇਟ ਵਿੱਚ ਜਹਾਜ਼ਾਂ ਦੀ ਸੁਰੱਖਿਆ ਨਾਲ ਸੰਬੰਧਿਤ ਸੀ। ਈਰਾਨ ਨੇ ਇਸ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਅਤੇ ਅਮਰੀਕੀ ਹਿੱਤਾਂ ਦੀ ਪੂਰਤੀ ਲਈ ਇੱਕ ਕਦਮ ਕਰਾਰ ਦਿੱਤਾ ਹੈ। ਈਰਾਨ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਤਜਵੀਜ਼ਸ਼ੁਦਾ ਮਤੇ ਦਾ ਸਮਰਥਨ ਨਾ ਕਰਨ ਦੀ ਅਪੀਲ ਕੀਤੀ ਹੈ। ਹੋਰਮੂਜ਼ ਸਟੇਟ ਨੇੜੇ ਕੱਲ੍ਹ ਲੱਕੜ ਦੀ ਕਿਸ਼ਤੀ ਵਿੱਚ ਅੱਗ ਲੱਗਣ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ 4 ਹੋਰ ਝੁਲਸ ਗਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੋਲੋਂ ਲੰਘ ਰਹੇ ਇੱਕ ਜਹਾਜ਼ ਨੇ ਕਿਸ਼ਤੀ ਦੇ ਚਾਲਕ ਦਲ ਨੂੰ ਬਚਾਇਆ ਹੈ। ਜ਼ਖਮੀਆਂ ਦਾ ਦੁਬਈ ਵਿੱਚ ਇਲਾਜ ਚੱਲ ਰਿਹਾ ਅਤੇ ਉਹ ਸੁਰੱਖਿਅਤ ਨੇ। ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਭਾਰਤੀ ਕੌਂਸੂਲੇਟ ਦੇ ਅਧਿਕਾਰੀਆਂ ਨੇ ਬਚਾਏ ਗਏ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਹੈ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਵੱਧ ਰਹੇ ਖਤਰੇ ਦੀ ਸਥਿਤੀ 'ਤੇ ਚਿੰਤਾ ਪ੍ਰਗਟਾਈ ਹੈ। ਸੁਪਰੀਮ ਕੋਰਟ ਨੇ ਰਾਜ ਵੱਲੋਂ ਨਸ਼ੀਲੇ ਪਦਾਰਥਾਂ ਨਾਲ ਨਿਪਟਣ ਦੇ ਤਰੀਕੇ ਵਿੱਚ ਇੱਕ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਮਨੁੱਖੀ ਨੁਕਸਾਨ ਚਿੰਤਾਜਨਕ ਹੈ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲੇ ਬਾਗਚੀ ਦੀ ਬੈਂਚ ਨੇ ਇੱਕ ਤਾਜ਼ਾ ਘਟਨਾ ਦਾ ਹਵਾਲਾ ਦਿੱਤਾ, ਜਿਸ ਵਿੱਚ ਇੱਕ ਮਾਂ ਨੇ ਆਪਣੇ ਸਾਰੇ 5 ਪੁੱਤਰਾਂ ਨੂੰ ਨਸ਼ਿਆਂ ਦੀ ਲੱਤ ਕਾਰਨ ਗੁਆ ਦਿੱਤਾ। ਬੈਂਚ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਖਤਰਾ ਇੱਕ ਅਜਿਹੇ ਬਿੰਦੂ 'ਤੇ ਪਹੁੰਚ ਗਿਆ ਜਿੱਥੇ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਜ਼ਰੂਰੀ ਹੋ ਸਕਦੀ ਹੈ। ਚੀਫ਼ ਜਸਟਿਸ ਨੇ ਰਾਜ ਅਤੇ ਕੇਂਦਰੀ ਏਜੰਸੀਆਂ ਦੋਵਾਂ ਨੂੰ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਖਤਮ ਕਰਨ ਲਈ ਕੰਮ ਕਰਨ ਲਈ ਕਿਹਾ ਹੈ। ਬੈਂਚ ਨੇ ਪ੍ਰਚਾਰ ਲਈ ਹੇਠਲੇ ਪੱਧਰ ਦੇ ਅਪਰਾਧੀਆਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਵੱਡੇ ਤਸਕਰਾਂ ਨੂੰ ਖੁੱਲ੍ਹੇਆਮ ਛੱਡਣ ਲਈ ਰਾਜ ਪੁਲਿਸ ਦੀ ਨੁਕਤਾਚੀਨੀ ਵੀ ਕੀਤੀ ਹੈ। IPL ਕ੍ਰਿਕਟ ਵਿੱਚ ਅੱਜ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਸਮੇਤ ਦੱਖਣੀ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨੂੰ ਵਿਸ਼ਵ ਪੱਧਰੀ ਤਕਨਾਲੋਜੀ ਤੱਕ ਪਹੁੰਚ ਦੇਣਾ ਚਾਹੁੰਦਾ ਹੈ ਤਾਂ ਜੋ ਉਹ ਵਿਰੋਧੀ ਦੇਸ਼ਾਂ 'ਤੇ ਨਿਰਭਰ ਨਾ ਰਹਿਣ। ਅਮਰੀਕੀ ਵਿਦੇਸ਼ ਵਿਭਾਗ ਵਿੱਚ ਉਪ ਸਹਾਇਕ ਮੰਤਰੀ ਬੈਥਨੀ ਮੋਰੀਸਨ ਨੇ ਇਹ ਗੱਲ ਅਮਰੀਕਾ ਭਾਰਤ AI ਅਤੇ ਇਮਰਜਿੰਗ ਟੈਕਨੋਲੋਜੀ ਫੋਰਮ ਵਿੱਚ ਕਹੀ। ਉਹਨਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਵਿਕਾਸ ਨਾਲ ਸਪਸ਼ਟ ਨਿਯਮਾਂ ਅਤੇ ਸੁਰੱਖਿਆ ਜ਼ਰੂਰੀ ਹੈ। ਮੋਰੀਸਨ ਨੇ ਕਿਹਾ ਕਿ ਅਮਰੀਕਾ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਦੁਨੀਆ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਜੋ ਹੋਰ ਦੇਸ਼ ਇਸ ਤੋਂ ਲਾਭ ਉਠਾ ਸਕਣ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ TVK ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ ਅਗਲੇ ਚੀਫ ਆਫ ਡਿਫੈਂਸ ਸਟਾਫ ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਖਾੜੀ ਇਲਾਕੇ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ ਅਤੇ IPL ਕ੍ਰਿਕਟ ਵਿੱਚ ਅੱਜ ਜੈਪੁਰ ਵਿੱਚ ਸ਼ਾਮੀ 7:30 ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫੌਜੀ ਵੀਰੋ, ਤੁਹਾਨੂੰ ਸੁਣਾਉਣ ਜਾ ਰਹੇ ਹਾਂ ਟਸ਼ਨ ਫਿਲਮ 'ਚੋਂ ਲਿਆ ਗਿਆ ਗੀਤ। ਆਵਾਜ਼ਾਂ ਦਿੱਤੀਆਂ ਨੇ ਉਦਿਤ ਨਾਰਾਇਣ ਅਤੇ ਮਹਾਲਕਸ਼ਮੀ ਅਈਅਰ ਨੇ। ਗੀਤਕਾਰ ਅਤੇ ਸੰਗੀਤਕਾਰ ਵਿਸ਼ਾਲ ਸ਼ੇਖਰ।

ਰੰਗਲੀ ਧਰਤੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਰਾਜਵੀਰ ਕੌਰ ਕੈਂਥ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਮਿਰਜ਼ਾ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਰੰਗਲੀ ਧਰਤੀ। ਅੱਜ ਤੁਸੀਂ ਰਾਜਵੀਰ ਕੌਰ ਕੈਂਥ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਮਾਇਆ।

ਰੰਗਲੀ ਧਰਤੀ ਪ੍ਰੋਗਰਾਮ ਦੇ ਅਖੀਰ 'ਚ ਆਓ ਹੁਣ ਸੁਣਦੇ ਹਾਂ ਰਾਜਵੀਰ ਕੌਰ ਕੈਂਥ ਦੀ ਆਵਾਜ਼ 'ਚ ਉੱਚੀਆਂ ਲੰਮੀਆਂ ਟਾਹਲੀਆਂ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੀ ਤੁਸੀਂ ਰਾਜਵੀਰ ਕੌਰ ਕੈਂਥ ਦੀ ਆਵਾਜ਼ 'ਚ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: ਨਮਸਕਾਰ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ ਦੁਪਹਿਰ ਦੇ 3 ਵੱਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਤਮਿਲਨਾਡੂ ਵਿੱਚ TVK ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ ਅਗਲੇ ਚੀਫ ਆਫ ਡਿਫੈਂਸ ਸਟਾਫ CDS ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜਾਂ ਦੇ ਅਗਲੇ ਮੁਖੀ ਹੋਣਗੇ। ਅੱਜ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ 165ਵੀਂ ਜਯੰਤੀ ਹੈ। ਇਸ ਮੌਕੇ ਵਿਸ਼ਵ ਪੱਧਰ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ 'ਤੇ ਆਕਾਸ਼ਵਾਣੀ ਜਲੰਧਰ ਸਟੇਸ਼ਨ ਵੱਲੋਂ ਅੱਜ ਇੱਕ ਵਾਕਥੋਨ ਦਾ ਆਯੋਜਨ ਕੀਤਾ ਗਿਆ। ਖਾੜੀ ਇਲਾਕੇ ਵਿੱਚ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ। ਰਾਜ ਸਭਾ ਮੈਂਬਰ ਅਤੇ ਵਾਤਾਵਰਨ

ਪ੍ਰੇਮੀ ਸੰਤ ਸੀਤੇਵਾਲ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਾਲਾ ਸਿੰਘਿਆ ਦੇ ਜਮਸ਼ੇਦ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਰੇ ਵਿਭਾਗਾਂ ਨੂੰ ਠੋਸ ਨੀਤੀ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ ਅਤੇ ਸਬ ਡਿਵੀਜ਼ਨ ਪੱਧਰ 'ਤੇ ਕੌਮੀ ਲੋਕ ਅਦਾਲਤਾਂ ਲਗਾਈ ਗਈ। ਗੈਂਗਸਟਰਾਂ ਦੇ ਬਾਰ 'ਤੇ 108ਵੇਂ ਦਿਨ ਅੱਜ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਵਿੱਚ 548 ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ 261 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਜੈਪੁਰ ਵਿੱਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਲਸ ਨਾਲ ਹੋਵੇਗਾ। ਸੋ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

ਇੱਥੋਂ ਅਸੀਂ ਬੜਾ ਹੀ ਖੂਬਸੂਰਤ ਗੀਤ ਸੁਣਿਆ ਸਰਬਜੀਤ ਕੌਰ ਦੀ ਆਵਾਜ਼ ਦੇ ਵਿੱਚ, ਅਤੇ ਮੈਂ ਤੁਹਾਨੂੰ ਆਪਣਾ ਤਾਰੁਫ ਕਰਵਾ ਦੇਵਾਂ ਕਿ ਮੈਂ ਤੁਹਾਡਾ ਹੋਸਟ ਅਤੇ ਦੋਸਤ ਕ੍ਰਾਂਤੀ ਕੇ ਸ਼ਰਮਾ ਤੁਹਾਡੇ ਲਈ ਪੇਸ਼ ਕਰ ਰਿਹਾ ਹਾਂ ਇਹ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਅੱਜ ਮੈਂ ਗੱਲ ਕਰ ਰਿਹਾ ਹਾਂ ਮੀਡੀਆ ਦੀ। ਸੋ ਇੱਕ ਸਮਾਂ ਹੁੰਦਾ ਸੀ ਜਦੋਂ ਲਗਭਗ 50-60 ਸਾਲ ਪਹਿਲਾਂ, ਜਦੋਂ ਪ੍ਰਿੰਟ ਮੀਡੀਆ ਹੀ ਹੋਂਦ ਵਿੱਚ ਹੁੰਦਾ ਸੀ,

ਅਖਬਾਰਾਂ ਲੋਕਾਂ ਤੱਕ ਖਬਰਾਂ ਪਹੁੰਚਾਉਣ ਦਾ ਕੰਮ ਕਰਦੀਆਂ ਸਨ ਅਤੇ ਇਹ ਕੰਮ ਹੱਥ ਨਾਲ ਹੀ ਕੀਤਾ ਜਾਂਦਾ ਸੀ। ਪਹਿਲਾਂ ਤਾਂ ਖਬਰਾਂ ਲਈ ਕੇਵਲ ਸਿਆਹੀ ਅਤੇ ਪੇਪਰ ਉੱਪਰ ਹੱਥ ਨਾਲ ਖਬਰਾਂ ਲਿਖੀਆਂ ਜਾਂਦੀਆਂ ਸਨ। ਬਾਅਦ ਵਿੱਚ ਮਸ਼ੀਨਾਂ ਦਾ ਸਹਾਰਾ ਲਿਆ ਜਾਣ ਲੱਗਾ ਜਿਸ ਵਿੱਚ ਬਹੁਤਾ ਕੰਮ ਮਨੁੱਖ ਦੁਆਰਾ ਹੀ ਕੀਤਾ ਜਾਂਦਾ ਸੀ, ਪਰ ਹੁਣ ਇਹ ਪ੍ਰਿੰਟ ਮੀਡੀਆ ਕੰਪਿਊਟਰ ਅਤੇ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਲੈ ਲਿਆ ਹੈ ਅਤੇ ਇਸ ਦੇ ਨਾਲ ਨਾਲ ਹੀ ਇਲੈਕਟ੍ਰੋਨਿਕ ਮੀਡੀਆ ਅਤੇ ਰੇਡੀਓ ਅਤੇ ਟੀ ਵੀ ਅਤੇ ਸੋਸ਼ਲ ਮੀਡੀਆ ਵਿੱਚ ਵੀ ਵਿੱਚ ਜਿਹੜਾ ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਟੈਲੀਗ੍ਰਾਮ ਜਾਂ ਵਟਸਐਪ ਵਰਗੇ ਪਲੇਟਫਾਰਮ ਆ ਗਏ ਹਨ। ਸੋ ਇਸ ਤਰ੍ਹਾਂ ਜੋ ਮੀਡੀਆ ਹੈ ਉਹ ਇੱਕ ਪ੍ਰਿੰਟ ਮੀਡੀਆ ਤੋਂ ਇੱਥੇ ਤੱਕ ਇਸਦਾ ਇਹ ਸਫ਼ਰ ਹੈ। ਸੋ ਵੱਧਦੇ ਹਾਂ ਤੁਹਾਡੀਆਂ ਅਗਲੀਆਂ ਚਿੱਠੀਆਂ ਵੱਲ। ਅਗਲੀ ਚਿੱਠੀ ਜੋ ਹੈ ਸਾਨੂੰ ਆਈ ਹੈ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ। ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ। ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜਗ੍ਹਾ ਢੋਲਾ ਕਿੰਗਰਾਂ ਤੋਂ। ਅਗਲਾ ਸਾਨੂੰ ਖਤਾ ਹੈ ਜੀ ਪਿੰਡ ਜਲਵਾਲ ਜੰਡਵਾਲਾ ਚੜ੍ਹਤ ਸਿੰਘ ਤੋਂ। ਲਿਖਣ ਵਾਲੇ ਨਿਰਕੇਸ਼, ਨਰੇਸ਼, ਜਗਦੀਸ਼, ਅਨਿਕੇਤ, ਅੰਸ਼, ਬਲਦੇਵ, ਪ੍ਰੇਮੀ, ਬਿੰਦਰ, ਪੁਣੀਆਂ, ਫੂਨਾ, ਕਾਲੀ, ਅਗਲਾ ਅੰਗਰੇਜ਼ ਪੱਟੀ। ਅਤੇ ਅਗਲਾ ਜਿਹੜਾ ਸਾਨੂੰ ਖਤ ਆਇਆ ਹੈ ਜੀ ਉਹ ਮਾਲਵਾ ਰੇਡੀਓ ਸ਼੍ਰੋਤਾ ਸੰਘ, ਪ੍ਰਮਿਲਾਗੰਜ ਅਲੋਟ, ਜ਼ਿਲ੍ਹਾ ਰਤਲਾਮ, ਮੱਧ ਪ੍ਰਦੇਸ਼ ਤੋਂ। ਬਲਵੰਤ ਕੁਮਾਰ ਵਰਮਾ, ਰਾਜੂ ਬਾਈ ਵਰਮਾ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ, ਪਾਇਲ ਵਰਮਾ, ਪ੍ਰਿਆਂਸ਼ ਵਰਮਾ, ਰਿਸ਼ੀ ਵਰਮਾ। ਅਗਲਾ ਸਾਨੂੰ ਖਤ ਆਇਆ ਜੀ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜ਼ੂ ਜਜੋਰੀਆ, ਪਟੇਲ ਨਗਰ ਮਲੋਟ, ਪੰਜਾਬ ਤੋਂ। ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਜੀ ਜਸਵੀਰ ਜੱਸੀ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ।

ਸੋ ਇਹ ਬੜਾ ਹੀ ਖੂਬਸੂਰਤ ਗੀਤ ਤੋਂ ਸੁਣਿਆ ਜਸਵੀਰ ਜੱਸੀ ਦੀ ਆਵਾਜ਼ ਦੇ ਵਿੱਚ। ਸੋ ਮੈਂ ਗੱਲ ਕਰ ਰਿਹਾ ਸੀ ਕਿ ਮੀਡੀਆ ਦਾ ਕੰਮ ਬਸ ਇੰਨਾ ਹੀ ਹੈ ਕਿ ਦੇਸ਼ ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਲੋਕਾਂ ਤੱਕ ਪਹੁੰਚਾਵੇ, ਪਰੰਤੂ ਹੁਣ ਮੀਡੀਆ ਦੇ ਲੋਕ ਆਪਣੀ ਰਾਏ ਦੇਣ ਵਿੱਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ। ਸਰਕਾਰੀ ਮੀਡੀਆ, ਦੂਰਦਰਸ਼ਨ ਜਾਂ ਆਕਾਸ਼ਵਾਣੀ ਅੱਜ ਵੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਤਸਵੀਰ ਲੋਕਾਂ ਸਾਹਮਣੇ ਲੈ ਕੇ ਆਉਂਦਾ ਹੈ, ਪਰੰਤੂ ਪ੍ਰਾਈਵੇਟ ਚੈਨਲਸ ਆਪਣੀ TRP ਵਧਾਉਣ ਦੇ ਚੱਕਰ ਵਿੱਚ ਖਬਰਾਂ ਵਿੱਚ ਮਿਰਚ ਮਸਾਲਾ ਲਗਾ ਕੇ ਪੇਸ਼ ਕਰਦੇ ਨੇ, ਜਿਸ ਨਾਲ ਸਮਾਜ ਵਿੱਚ ਇੱਕ ਗਲਤ ਸੁਨੇਹਾ ਜਾ ਰਿਹਾ ਹੈ। ਸੋ ਮੀਡੀਆ ਦੀ ਜ਼ਿੰਮੇਵਾਰੀ ਸਾਡੇ ਸਮਾਜ ਪ੍ਰਤੀ ਬਹੁਤ ਹੀ ਜ਼ਿਆਦਾ ਬਣਦੀ ਹੈ ਕਿ ਉਹ ਕੋਈ ਗਲਤ ਖਬਰ ਜਾਂ ਗਲਤ ਚੀਜ਼ ਨਾ ਪਰੋਸੇ, ਜਿਸ ਨਾਲ ਸਮਾਜ ਨੂੰ ਜਿਹੜਾ ਹੈ ਉਹ ਸਮਾਜ ਜਿਹੜਾ ਹੈ ਦੂਸਰੇ ਪਾਸੇ ਤੁਰ ਪਵੇ। ਸੋ ਵਧਦੇ ਹਾਂ ਤੁਹਾਡੀਆਂ ਅਗਲੀਆਂ ਚਿੱਠੀਆਂ ਵੱਲ। ਅਗਲੀ ਜਿਹੜੀ ਸਾਨੂੰ ਚਿੱਠੀ ਆਈ ਹੈ ਉਹ ਆਈ ਹੈ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ, ਬਾਬੂ ਸਿੰਘ ਧਮਾਨ, ਬਲਜਿੰਦਰ ਕੌਰ ਧਮਾਨ, ਰਵਨੀਤ ਅਤੇ ਨਿਸ਼ੂ ਮੁਕਤਸਰ ਤੋਂ। ਅਗਲਾ ਸਾਨੂੰ ਖਾਤਾ ਹੈ ਜੀ ਪੁਰਾਣੀ ਤਹਿਸੀਲ ਚੌਂਕ ਫਤਿਹਬਾਦ ਹਰਿਆਣਾ ਤੋਂ ਬਿੱਟੂ ਮੋਹਰ ਵਾਲਾ, ਗਗਨ ਅਮਰਪੁਰੀ, ਯੁਵਰਾਜ ਭੂਵਿਕ ਵ ਜੀਵਨ ਸਿੰਘ ਬੂਕ। ਅਗਲਾ ਸਾਨੂੰ ਖਾਤਾ ਹੈ ਜੀ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, JS ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਕਿਰਨ ਠਾਕੁਰ, ਜਗਮੋਹਨ ਪ੍ਰਜਾਪਤੀ, ਹਰੀ ਪਾਲ ਕੌਰ, ਨਰਿੰਦਰ ਤਨੇਜਾ, ਜੱਗੀ ਦੁਆ, ਇਸ਼ਪ੍ਰੀਤ ਸ਼ਰਮਾ ਔਰ ਬਿਪਾਸ਼ਾ ਸ਼ਰਮਾ। ਤੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਅਨੁਰਾਧਾ ਪੋਟਵਾਲ ਅਤੇ ਮਹਿੰਦਰ ਕਪੂਰ ਨੇ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਸੋ ਇਹ ਬੜਾ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਮਹਿੰਦਰ ਕਪੂਰ ਅਤੇ ਅਨੁਰਾਧਾ ਪੋਟਵਾਲ ਦੀਆਂ ਆਵਾਜ਼ਾਂ ਦੇ ਵਿੱਚ। ਸੋ ਮੈਂ ਗੱਲ ਕਰ ਰਿਹਾ ਸੀ ਕਿ ਸੋਸ਼ਲ ਮੀਡੀਆ ਤਾਂ ਅਜਿਹਾ ਪਲੇਟਫਾਰਮ ਹੈ ਜਿੱਥੇ ਕੋਈ ਵੀ ਵਿਅਕਤੀ ਜੋ ਵੀ ਮਨ ਕਰਦਾ ਹੈ ਪਾ ਦਿੰਦਾ ਹੈ, ਭਾਵੇਂ ਉਸ ਨਾਲ ਕਿਸੇ ਨੂੰ ਵੀ ਕੋਈ ਵੀ ਫਰਕ ਪੈਂਦਾ ਹੋਵੇ। ਸੋਸ਼ਲ ਮੀਡੀਆ ਜੋ ਕਿ ਸਮਾਜ ਦੀ ਤਾਕਤ ਬਣ ਸਕਦਾ ਹੈ, ਉਹ ਅੱਜ ਸਮਾਜਿਕ ਕੁਰੀਤੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ। ਕੁਝ ਅਣਚਾਹੀਆਂ ਖਬਰਾਂ ਜੋ ਕਿ ਕਿਸੇ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾ ਸਕਦੀਆਂ ਹਨ, ਉਹ ਆਮ ਵਾਇਰਲ ਕਰ ਦਿੱਤੀਆਂ ਜਾਂਦੀਆਂ ਹਨ। ਬਿਨਾਂ ਸੱਚ ਨੂੰ ਜਾਣੇ ਕੁਝ ਵੀ ਮਸਾਲੇਦਾਰ ਸਮਾਜ ਅੱਗੇ ਪਰੋਸ ਦਿੱਤਾ ਜਾਂਦਾ ਹੈ, ਜਿਸ ਨਾਲ ਸਮਾਜ ਨੂੰ ਗਲਤ ਸੁਨੇਹਾ ਪੁੱਜਦਾ ਹੈ। ਸੋ ਵੱਧਦੇ ਹਾਂ ਤੁਹਾਡੀਆਂ ਅਗਲੀਆਂ ਚਿੱਠੀਆਂ ਵੱਲ। ਅਗਲੀ ਜਿਹੜੀ ਸਾਨੂੰ ਚਿੱਠੀ ਆਈ ਹੈ ਉਹ ਆਈ ਹੈ ਪਿੰਡ ਆਜਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਂਤ ਸਿੰਘ ਬੂਕ, ਸੀਰਤ ਕੌਰ, ਕਿਰਤ ਕੌਰ, ਦਾਦੀ ਜਸਵੰਤ ਕੌਰ, ਬਲਵਿੰਦਰ ਕੌਰ, ਅਮਰ ਲਾਲ, ਸੁਰਿੰਦਰ ਕੌਰ, ਰਾਜ ਮਿਸਤਰੀ ਮਾਹਵਾਣਾ ਬੋਦਲਾਂ ਤੋਂ, ਬਲਦੇਵ ਸਿੰਘ, ਚੱਕ ਸਾਧੂ ਸਾਹਿਬ ਵਾਲੇ, ਜਗਮੀਰ ਸਿੰਘ ਟੇਲਰ ਅਤੇ ਅਮਰ ਲਾਲ ਜੀ। ਅਗਲਾ ਸਾਨੂੰ ਖਤਾ ਹੈ ਜੀ ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ ਅਤੇ ਗੁਰਲੀਨ ਕਾਠਪਾਲ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ। ਪਿੰਡ ਵਾਲਦ ਖੁਰਦ ਨੇੜੇ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਤੋਂ ਸਰੋਤੇ ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ ਗਰਗ, ਪ੍ਰਿੰਕਾ ਗਰਗ। ਅਗਲਾ ਸਾਨੂੰ ਖਤ ਆਇਆ ਹੈ ਜੀ ਮੈਸ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਸੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਨਛੱਤਰ ਗਿੱਲ ਨੇ। ਤੁਸੀਂ ਸੁਣ ਰਹੇ ਹੋ ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ 'ਤੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਆਪਣੇ ਦੋਸਤ ਅਤੇ ਹੋਸਟ ਕ੍ਰਾਂਤੀ ਕੇ ਸ਼ਰਮਾ ਦੇ ਨਾਲ।

ਸੋ ਇਹ ਬੜਾ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ। ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਮੇਰੇ ਦੁਆਰਾ ਪੇਸ਼ ਕੀਤਾ ਗਿਆ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਪਸੰਦ ਆ ਰਿਹਾ ਹੋਵੇਗਾ, ਅਤੇ ਜੇਕਰ ਤੁਹਾਨੂੰ ਇਹ ਪਸੰਦ ਆ ਰਿਹਾ ਹੈ ਤਾਂ ਕਿਰਪਾ ਕਰਕੇ ਇਸ ਬਾਰੇ ਆਪਣੀ ਰਾਏ ਜ਼ਰੂਰ ਲਿਖਣਾ। ਅਗਰ ਮੇਰੇ 'ਚ ਕੋਈ ਕਮੀ ਪੇਸ਼ੀ ਹੈ ਮੈਂ ਉਸਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ, ਅਤੇ ਜੇਕਰ ਤੁਸੀਂ ਕੁਝ ਹੋਰ ਮੇਰੇ ਤੋਂ ਤਵੱਕੋ ਕਰਦੇ ਹੋ ਅਤੇ ਮੈਂ ਉਹ ਵੀ ਤੁਹਾਡੇ ਲਈ ਪੇਸ਼ ਕਰਾਂਗਾ। ਸੋ ਮੈਂ ਗੱਲ ਕਰ ਰਿਹਾ ਸੀਗਾ ਕਿ ਮੀਡੀਆ ਦੀ, ਹਾਲਾਂਕਿ ਸੋਸ਼ਲ ਮੀਡੀਆ ਦੀ ਜੇਕਰ ਸਹੀ ਵਰਤੋਂ ਕੀਤੀ ਜਾਵੇ ਤਾਂ ਇਸ ਵਰਗਾ ਖਜ਼ਾਨਾ ਸਮਾਜ ਦੀ ਵਿੱਚ ਹੋਰ ਕੋਈ ਨਹੀਂ ਹੈ। ਇੱਕ ਸਮਾਂ ਹੁੰਦਾ ਸੀ ਜਦੋਂ ਵਿਦਿਆਰਥੀਆਂ ਨੂੰ ਪੜ੍ਹਨ ਲਈ ਕਿਤਾਬਾਂ ਖਰੀਦਣੀਆਂ ਜਾਂ ਲਾਇਬ੍ਰੇਰੀ ਤੋਂ ਲੈਣੀਆਂ ਪੈਂਦੀਆਂ ਸਨ, ਪਰ ਅੱਜ ਕੱਲ੍ਹ ਹਰੇਕ ਤਰ੍ਹਾਂ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਉਪਲਬਧ ਹੈ। ਕੋਈ ਵੀ ਪ੍ਰੋਬਲਮ ਦਾ ਹੱਲ ਗੂਗਲ 'ਤੇ ਲੱਭ ਸਕਦਾ ਹੈ। ਪਹਿਲਾਂ ਅੰਗਰੇਜ਼ੀ ਦੇ ਸ਼ਬਦਾਂ ਦਾ ਅਰਥ ਲੱਭਣ ਲਈ ਡਿਕਸ਼ਨਰੀ ਫਰੋਲਣੀ ਪੈਂਦੀ ਸੀ, ਪਰ ਅੱਜ ਸਭ ਕੁਝ ਇੱਕ ਮਿੰਟ ਵਿੱਚ ਤੁਹਾਡੇ ਹੱਥ ਵਿੱਚ ਹੈ। ਹੱਥ ਵਿੱਚ ਹੈ ਕਿਉਂਕਿ ਫੜੇ ਮੋਬਾਈਲ ਦੇ ਵਿੱਚ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹੈ ਉਹ ਜਿਹੜੀ ਹੈ ਉਹ ਲੈ ਸਕਦੇ ਹੋ। ਤੋ ਵੱਧਦੇ ਹਾਂ ਤੁਹਾਡੀਆਂ ਅਗਲੀਆਂ ਚਿੱਠੀਆਂ ਵੱਲ। ਅਗਲਾ ਜਿਹੜਾ ਸਾਨੂੰ ਖੱਤ ਆਇਆ ਹੈ ਉਹ ਆਇਆ ਹੈ ਜੀ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ। ਸਤਿ ਸ਼੍ਰੀ ਅਕਾਲ, ਲਿਖਿਆ ਹੈ ਜੀ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬੜੇ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ, ਦੋਸਤ ਕੁਲਵੰਤ ਮਲੋਟ ਬਲਤੇਜ। ਅਗਲਾ ਸਾਨੂੰ ਜਿਹੜਾ ਖੱਤ ਆਇਆ ਹੈ ਉਹ ਆਇਆ ਹੈ ਜੀ ਮਸੀਤਾ ਡੱਬਾਲੀ ਤੋਂ, ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਦਾ। ਡੱਬਾਲੀ ਤੋਂ ਜੀ ਕੇ ਬਕੌਲੀਆ ਜੀ, ਸ਼੍ਰੀਮਤੀ ਸੁਨੀਤਾ ਬਕੌਲੀਆ, ਸੰਜੇ, ਅਨਿਲ, ਮੀਨੂ ਬਕੌਲੀਆ ਜੀ, ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ, ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ, ਸੁੱਖਾ ਸਰਪੰਚ, ਕੋਠੇ ਢਾਬਾ ਵਾਲੇ, ਦੇਬੀ ਕੋਟਲੀ, ਕਿੰਦਾ ਕੁੰਡਾ ਫਾਰਮ, ਬਰਾੜ ਮੋਟਰਾਂ ਵਾਲਾ, ਨੀਲਾ ਸਰਾਂ, ਕਾਲਾ ਹਲਵਾਈ, ਰੂਪ ਸਰਵਿਸ ਸਟੇਸ਼ਨ ਅਤੇ ਗੁਰਪ੍ਰੀਤ ਕੋਟਲੀ ਜੀ ਦਾ। ਅਤੇ ਅਗਲਾ ਜਿਹੜਾ ਸਾਨੂੰ ਬੜਾ ਖਾਸ ਖੱਤ ਆਇਆ ਹੈ ਜੀ ਜ਼ਿਲ੍ਹਾ ਲੁਧਿਆਣਾ ਤੋਂ, ਪੁਰਾਣੀ ਮੰਡੀ ਮੁੱਲਾਪੁਰ ਤੋਂ, ਰਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ, ਅਤੇ ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੇ ਬੀ ਰਾਓ, ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ। ਤੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਅਗਲਾ ਜਿਹੜਾ ਖੱਤ ਹੈ, ਅਗਲਾ ਜਿਹੜਾ ਸਾਡਾ ਜਿਹੜਾ ਗੀਤ ਹੈ ਉਹ ਹੈ ਆਸ਼ਾ ਭੋਂਸਲੇ ਅਤੇ ਚੰਨੀ ਸਿੰਘ ਦੀ ਆਵਾਜ਼ਾਂ ਦੇ ਵਿੱਚ। ਅਤੇ ਇਸ ਗਾਣੇ ਨੂੰ ਸੁਣਨ ਲਈ ਖਾਸ ਫਰਮਾਇਸ਼ ਸਾਨੂੰ ਹੁਸ਼ਿਆਰਪੁਰ ਤੋਂ ਵੀ ਆਈ ਹੈ, ਇਹ ਆਈ ਹੈ ਜੀ ਹੁਨਰ ਔਰ ਸਰਗੀ ਦੀ। ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ। ਆਓ ਸੁਣਦੇ ਹਾਂ ਆਸ਼ਾ ਭੋਂਸਲੇ ਅਤੇ ਚੰਨੀ ਸਿੰਘ ਦੀਆਂ ਆਵਾਜ਼ਾਂ ਦੇ ਵਿੱਚ ਇਹ ਪਿਆਰਾ ਜਿਹਾ ਗੀਤ।

ਸੋ ਇਹ ਬੜਾ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਆਸ਼ਾ ਭੋਂਸਲੇ ਅਤੇ ਚੰਨੀ ਸਿੰਘ ਦੀਆਂ ਆਵਾਜ਼ਾਂ ਦੇ ਵਿੱਚ। ਸੋ ਮੈਂ ਗੱਲ ਕਰ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਅਤੇ ਸਾਡੇ ਸਮਾਜ ਦਾ ਅਸਰ। ਸੋਸ਼ਲ ਮੀਡੀਆ 'ਤੇ ਕਈ ਵਾਰੀ ਇਸ ਤਰ੍ਹਾਂ ਦੇ ਕੰਟੈਂਟ ਵਿੱਚ ਵੀ ਹੁਣ ਦੇਖਣਾ ਜ਼ਰੂਰੀ ਹੈ ਕਿ ਜਿਹੜਾ ਕੰਟੈਂਟ ਜੋ ਸੋਸ਼ਲ ਮੀਡੀਆ 'ਤੇ ਪੇਸ਼ ਕੀਤਾ ਜਾ ਰਿਹਾ ਕਿ ਉਹ ਸਹੀ ਹੈ ਜਾਂ ਗਲਤ ਹੈ। ਕਈ ਵਾਰੀ ਗਲਤ ਜਾਣਕਾਰੀ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ। ਸੋ ਜਾਣਕਾਰੀ ਕੇਵਲ ਜਿਹੜੀਆਂ ਔਥੈਂਟੀਕੇਟਡ ਸਾਈਟਸ ਤੋਂ ਹੀ ਲਈ ਜਾਵੇ। ਕਈ ਵਾਰੀ ਸੋਸ਼ਲ ਮੀਡੀਆ 'ਤੇ ਔਨਲਾਈਨ ਸਮਾਨ ਵੇਚਣ ਲਈ ਸਾਈਟਸ ਦਿਖਾਈਆਂ ਜਾਂਦੀਆਂ ਨੇ ਅਤੇ ਉਸ ਤੋਂ ਬੜੇ ਹੀ ਆਕਰਸ਼ਕ ਢੰਗ ਨਾਲ ਅਤੇ ਬੜੇ ਹੀ ਕੰਪੈਰੀਟਿਵਲੀ ਸਸਤੇ ਭਾਅ ਦੇ ਜਿਹੜੇ ਸਮਾਨ ਤੁਹਾਨੂੰ ਦਿਖਾਏ ਜਾਂਦੇ ਨੇ, ਪਰ ਉਹਨੂੰ ਜਿਹੜਾ ਤੁਹਾਨੂੰ ਦਿਖਾਇਆ ਜਾਂਦਾ ਹੈ ਉਹ ਕੁਝ ਹੋਰ ਹੁੰਦਾ ਹੈ, ਅਤੇ ਜਿਹੜਾ ਤੁਹਾਡੇ ਕੋਲ ਬਾਅਦ ਵਿੱਚ ਪਾਰਸਲ 'ਚ ਜਾਂ ਉਸ ਤਰ੍ਹਾਂ ਆਉਂਦਾ ਹੈ ਫਿਰ ਉਹ ਕੁਝ ਹੋਰ ਹੁੰਦਾ ਹੈ। ਸੋ ਇਸ ਕਰਕੇ ਜਦੋਂ ਵੀ ਕੋਈ ਤੁਸੀਂ ਚੀਜ਼ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਕਈ ਵਾਰੀ ਉਸ ਦੀ ਕੁਆਲਿਟੀ ਉਨੀ ਵਧੀਆ ਨਹੀਂ ਹੁੰਦੀ ਜੋ ਸੋਸ਼ਲ ਮੀਡੀਆ 'ਤੇ ਤੁਹਾਨੂੰ ਕੋਈ ਵੀ ਦਿਖਾਈ ਜਾਂਦੀ ਹੈ। ਸੋ ਇਸ ਕਰਕੇ ਕੇਵਲ ਔਥੈਂਟੀਕੇਟਡ ਜਿਹੜੀਆਂ ਸਾਈਟਸ ਨੇ ਉਹਨਾਂ ਤੋਂ ਹੀ ਸਮਾਨ ਜਿਹੜਾ ਹੈ ਉਹ ਖਰੀਦਿਆ ਜਾਵੇ। ਸੋ ਇਸ ਕਰਕੇ ਇਸ ਗੱਲ ਦਾ ਵੀ ਬੜਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਸੋ ਵੱਧਦੇ ਹਾਂ ਤੁਹਾਡੀਆਂ ਅਗਲੀਆਂ ਚਿੱਠੀਆਂ ਵੱਲ। ਅਗਲੀ ਜਿਹੜੀ ਸਾਨੂੰ ਚਿੱਠੀ ਆਈ ਹੈ ਉਹ ਇਹ ਹੈ ਜੀ, ਭਵਨਾਲ ਹਾਜੀਪੁਰ ਤੋਂ ਚੌਧਰੀ ਗੋਕਲਦਾਸ, ਰਜਨੀਸ਼ ਕੌਂਡਲ ਅਤੇ ਆਰ ਕੇ ਕੌਂਡਲ। ਅਗਲਾ ਸਾਨੂੰ ਖਤ ਆਇਆ ਹੈ ਜੀ ਮਹਾਂ ਦੇਵ ਅਮਲੇਸ਼ਵਰ ਸੇ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਿਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਸੁਜਲਾ ਠਾਕੁਰ, ਜੋਤੀ ਠਾਕੁਰ, ਰਿਆਂਸ਼ ਠਾਕੁਰ। ਅਗਲਾ ਸਾਨੂੰ ਖਤ ਆਇਆ ਹੈ ਜੀ, ਇਹ ਖਤ ਸਾਨੂੰ ਆਇਆ ਹੈ ਜੀ ਅਰਾਇਣ ਜ਼ਿਲ੍ਹਾ ਗੰਗਾਨਗਰ ਰਾਜਸਥਾਨ ਤੋਂ, ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਸੋਲੰਕੀ, ਰਾਜਵੀਰ ਸੋਲੰਕੀ, ਜਗਵੀਰ ਸੋਲੰਕੀ ਅਤੇ ਸਾਰਾ ਪਰਿਵਾਰ। ਅਗਲਾ ਸਾਨੂੰ ਖਤ ਆਇਆ ਹੈ ਪਿੰਡ ਭੰਗਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਣ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਅਤੇ ਜਗਤਾਰ ਗਿੱਲ। ਅਗਲਾ ਸਾਨੂੰ ਖਤ ਆਇਆ ਹੈ ਜੀ ਰਾਜਪੁਰਾ ਤੋਂ, ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਜਗਸੀਰ ਸਿੰਘ, ਡਾਕਟਰ ਧਰਮਵੀਰ ਝੋਰੜ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਟ ਤੋਂ। ਸੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਜੀ ਰਣਜੀਤ ਰਾਣਾ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ। ਆਓ ਸੁਣਦੇ ਹਾਂ ਇਹ ਗੀਤ।

ਰਾਣੀ ਨੱਥਾ ਸਿੰਘ, ਰਾਣਾ ਹਲਵਾਈ ਪਿੰਡ ਚੱਕੀ ਪੱਖ ਤੋਂ ਲਾਲ, ਅਤੇ ਅਗਲਾ ਜਿਹੜਾ ਸਾਨੂੰ ਖਾਤਾ ਹੈ ਇਹ ਪਿੰਡ ਬਰਿੰਗ ਖੇੜਾ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਟੇਕ ਸਿੰਘ ਸਿੱਧੂ, ਪਿੰਡ ਸੰਤਪੁਰਾ ਰਾਜਸਥਾਨ ਵਾਲੇ ਵਕੀਲ ਸਿੰਘ ਚਹਿਲ, ਪਿੰਡ ਬੱਲੂਆਣਾ ਵਾਲੇ, ਅਤੇ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ। ਆਓ ਸੁਣਦੇ ਹਾਂ ਇਹ ਗੀਤ।

ਸੋ ਇਹ ਬੜਾ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਸਲੀਮ ਦੀਆਂ ਆਵਾਜ਼ਾਂ ਦੇ ਵਿੱਚ। ਸੋ ਮੈਂ ਗੱਲ ਕਰ ਰਿਹਾ ਸੀ ਕਿ ਮੀਡੀਆ ਦਾ ਸਾਡੀ ਸਮਾਜ ਦੇ ਉੱਤੇ ਅਸਰ, ਤੋਂ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਮਾਜ ਦਾ ਚੌਥਾ ਸਤੰਭ ਮੀਡੀਆ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰੇ, ਸਮਾਜ ਵਿੱਚ ਪਈਆਂ ਕੁਰੀਤੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ ਅਤੇ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਲਈ ਕੰਮ ਕਰੇ। ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਇੱਕ ਸੈਂਸਰ ਬੋਰਡ ਅਜਿਹਾ ਬਣੇ ਜਿਸ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਕੰਟਰੋਲ ਕਰੇ ਅਤੇ ਸੋਸ਼ਲ ਮੀਡੀਆ ਉਹਦੇ ਲਈ ਜਵਾਬਦੇਹ ਹੋਵੇ ਅਤੇ ਨਫ਼ਰਤ ਫੈਲਾਉਣ ਵਾਲੇ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਸੋ ਵੱਧਦੇ ਹਾਂ ਤੁਹਾਡੀਆਂ ਅਗਲੀਆਂ ਚਿੱਠੀਆਂ ਵੱਲ। ਅਗਲੀ ਚਿੱਠੀ ਜਿਹੜੀ ਸਾਨੂੰ ਆਈ ਹੈ ਉਹ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਜੀ ਦਾ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦੀਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਗਿੱਦੜਵਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਨਾਸ਼ਾ, ਬੇਬੀ ਕੈਰਵੀ। ਅਤੇ ਅਗਲਾ ਜਿਹੜਾ ਸਾਨੂੰ ਖਤ ਆਇਆ ਹੈ ਭਾਟਾਪਾਰਾ ਦਤਰੰਗੀ ਤੋਂ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਵਰਮਾ, ਦੀਪਕ ਕੁਮਾਰ ਵਰਮਾ, ਜਵੇਂਦਰ ਕੁਮਾਰ ਵਰਮਾ ਛੱਤੀਸਗੜ੍ਹ ਤੋਂ। ਸੋ ਇਹਨਾਂ ਸਭ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਮਨ ਕਲਿਆਣਪੁਰ ਦਾ ਇਹ ਪਿਆਰਾ ਜਿਹਾ ਗੀਤ ਸੁਣਦੇ ਹਾਂ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ ਸੁਮਨ ਕਲਿਆਣਪੁਰ ਦੀ ਆਵਾਜ਼ ਦੇ ਵਿੱਚ।

0: ਸੋ ਇਸ ਪਿਆਰੇ ਜਿਹੇ ਗੀਤ ਦੇ ਨਾਲ ਹੀ ਆਪਣੇ ਦੋਸਤ ਅਤੇ ਹੋਸਟ ਕ੍ਰਾਂਤਿਕੇ ਸ਼ਰਮਾ ਨੂੰ ਇਜਾਜ਼ਤ ਦਿਓ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ। ਅਤੇ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਅਤੇ ਜੇਕਰ ਤੁਹਾਨੂੰ ਪਸੰਦ ਆਇਆ ਹੈ ਤਾਂ ਪਲੀਜ਼ ਕਿਰਪਾ ਕਰਕੇ ਇਸ ਬਾਰੇ ਜ਼ਰੂਰ ਆਪਣੀ ਰਾਏ ਭੇਜਣਾ। ਅਤੇ ਜੇਕਰ ਤੁਸੀਂ ਚਿੱਠੀਆਂ ਮਿੱਠੀਆਂ ਵਿੱਚ ਆਪਣਾ ਪਸੰਦੀਦਾ ਕੋਈ ਵੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਲਿਖ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਕੇਅਰ ਆਫ ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਅਤੇ ਸਾਡਾ ਪਿੰਨ ਕੋਡ ਹੈ 144001। ਤੁਸੀਂ ਇਸ ਪਤੇ 'ਤੇ ਸਾਨੂੰ ਜਿਹੜਾ ਹੈ ਉਹ ਖਤ ਭੇਜ ਸਕਦੇ ਹੋ। ਅਤੇ ਇਸ ਦੇ ਨਾਲ ਹੀ ਆਪਣੇ ਦੋਸਤ ਕ੍ਰਾਂਤੀ ਸ਼ਰਮਾ ਨੂੰ ਇਜਾਜ਼ਤ ਦਿਓ ਅਤੇ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਜਿਹੜਾ ਰੀਜਨਲ ਕੇਂਦਰ ਹੈ ਆਪਣੇ ਬਾਕੀ ਪ੍ਰੋਗਰਾਮ ਸੁਣਨ ਲਈ।
1: ਤੋਂ ਬੋਲ ਰਹੇ ਹਾਂ, ਪੇਸ਼ ਹੈ ਹੁਣ ਤੱਕ ਦੀਆਂ ਚੋਣਵੀਆਂ ਖ਼ਬਰਾਂ।

ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਏ। ਤਾਮਿਲਨਾਡੂ ਵਿੱਚ ਟੀ ਵੀ ਕੇ ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਏ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਮਣੀ ਅਗਲੇ ਚੀਫ ਆਫ ਡਿਫੈਂਸ ਸਟਾਫ ਸੀ ਡੀ ਐਸ ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਅੱਜ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ 165ਵੀਂ ਜਯੰਤੀ ਏ। ਇਸ ਮੌਕੇ ਵਿਸ਼ਵ ਪੱਧਰ ਤੇ ਸਭਿਆਚਾਰਕ ਪ੍ਰੋਗਰਾਮ ਕਰਾਏ ਜਾ ਰਹੇ ਨੇ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਜਲੰਧਰ ਸਟੇਸ਼ਨ ਵੱਲੋਂ ਅੱਜ ਇੱਕ ਵਾਕੇਥੋਨ ਦਾ ਆਯੋਜਨ ਕੀਤਾ ਗਿਆ। ਖਾੜੀ ਇਲਾਕੇ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਏ।

0: ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਤੇ ਜਮਸ਼ੇਰ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਰੇ ਵਿਭਾਗਾਂ ਨੂੰ ਠੋਸ ਨੀਤੀ ਅਪਣਾਉਣ ਤੇ ਜ਼ੋਰ ਦਿੱਤਾ ਏ। ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ ਤੇ ਸਬ ਡਿਵੀਜ਼ਨ ਪੱਧਰ ਤੇ ਕੌਮੀ ਲੋਕ ਅਦਾਲਤ ਲਗਾਈ ਗਈ। ਗੈਂਗਸਟਰਾਂ ਤੇ ਵਾਰ ਦੇ 108ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ 'ਚ 548 ਟਿਕਾਣਿਆਂ ਤੇ ਛਾਪੇਮਾਰੀ ਦੌਰਾਨ 261 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਏ। ਤੇ IPL ਕ੍ਰਿਕਟ ਵਿੱਚ ਅੱਜ ਜੈਪੁਰ ਵਿੱਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ ਅਤੇ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ।
1: ਖੇਡ ਸੰਸਾਰ। ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਨਮਸਕਾਰ। ਪੂਰੇ ਹਫ਼ਤੇ ਦੀਆਂ ਖੇਡ ਸਰਗਰਮੀਆਂ ਬਾਰੇ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ 'ਚ ਜਿਨ੍ਹਾਂ ਖੇਡ ਗਤੀਵਿਧੀਆਂ ਬਾਰੇ ਗੱਲਬਾਤ ਹੋਏਗੀ ਉਹਦੀ ਤੁਹਾਨੂੰ ਜਾਣਕਾਰੀ ਦੇ ਦਈਏ। ਅੰਡਰ 15 ਅਤੇ ਅੰਡਰ 17 ਬਾਕਸਿੰਗ ਏਸ਼ੀਆ ਕੱਪ ਵਿੱਚ ਭਾਰਤੀ ਮੁੱਕੇਬਾਜ਼ ਨਾਮ ਕਮਾ ਰਹੇ ਨੇ, ਇਹਦਾ ਜ਼ਿਕਰ ਕਰਾਂਗੇ। ਚੀਨ ਵਿੱਚ ਚੱਲ ਰਹੇ ਤੀਰਅੰਦਾਜ਼ੀ ਦੇ ਵਰਲਡ ਕੱਪ ਵਿੱਚ ਭਾਰਤੀ ਤੀਰਅੰਦਾਜ਼ਾਂ ਦੇ ਪ੍ਰਦਰਸ਼ਨ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਇੰਡੀਅਨ ਸੁਪਰ ਲੀਗ ਫੁੱਟਬਾਲ ਮੁਕਾਬਲਿਆਂ ਦੇ ਵਿੱਚ ਕਿਹੜੀ ਟੀਮ ਹੈ ਅੱਗੇ ਅਤੇ ਪੰਜਾਬ ਦੇ ਕਿਹੜੇ ਕਿਹੜੇ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਨੇ, ਇਹਦਾ ਜ਼ਿਕਰ ਹੋਏਗਾ। IPL ਕ੍ਰਿਕਟ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਜਾਏਗੀ ਅਤੇ ਸਾਡੇ ਪੰਜਾਬ ਵਿੱਚ ਹੋ ਰਹੀਆਂ ਖੇਡ ਗਤੀਵਿਧੀਆਂ ਦਾ ਜ਼ਿਕਰ ਵੀ ਕਰਾਂਗੇ। ਪੰਜਾਬ ਵਿੱਚ ਹੁਣੇ ਹੁਣੇ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ ਅਤੇ ਇਹਦੇ ਨਾਲ ਨਾਲ ਜਿਹੜੀ ਬਾਸਕਟਬਾਲ ਲੀਗ ਚੱਲ ਰਹੀ ਹੈ ਇਹਦੇ ਬਾਰੇ ਵੀ ਗੱਲਬਾਤ ਹੋਏਗੀ। ਸੋ ਸੁਣਦੇ ਰਹੋ ਪ੍ਰੋਗਰਾਮ ਖੇਡ ਸੰਸਾਰ। ਪੂਰੇ ਦੇਸ਼ ਵਿੱਚ ਇਸ ਗੱਲ ਦਾ ਉਤਸ਼ਾਹ, ਇਸ ਗੱਲ ਦੀ ਖੁਸ਼ੀ ਹੈ ਕਿ ਆਕਾਸ਼ਵਾਣੀ ਆਪਣੇ 90 ਸਾਲ ਪੂਰੇ ਕਰਨ ਜਾ ਰਿਹਾ ਹੈ। ਲੋਕ ਪ੍ਰਸਾਰਕ ਦੇ ਤੌਰ ਤੇ ਆਕਾਸ਼ਵਾਣੀ ਨੇ ਆਪਣੀ ਜ਼ਿੰਮੇਵਾਰੀ ਬਹੁਤ ਵਧੀਆ ਤਰੀਕੇ ਦੇ ਨਾਲ ਨਿਭਾਈ ਹੈ। ਇਸੇ ਸੰਬੰਧ ਵਿੱਚ ਅੱਜ ਜਲੰਧਰ ਵਿੱਚ ਇੱਕ ਵਾਕੇਥੋਨ ਦਾ ਆਯੋਜਨ ਕੀਤਾ ਗਿਆ। ਆਕਾਸ਼ਵਾਣੀ ਜਲੰਧਰ ਦੇ ਅਧਿਕਾਰੀਆਂ ਕਰਮਚਾਰੀਆਂ ਨੇ ਇਸ ਵਾਕੇਥੋਨ ਵਿੱਚ ਹਿੱਸਾ ਲਿਆ। ਇਕੱਠੇ ਹੋ ਕੇ ਸ਼ਹਿਰ ਵਿੱਚ ਤੁਰਨ ਦਾ ਮਤਲਬ ਇਹ ਸੀ ਕਿ ਆਕਾਸ਼ਵਾਣੀ 90 ਸਾਲਾਂ ਤੋਂ ਲੋਕਾਂ ਦੀਆਂ ਜ਼ਰੂਰਤਾਂ ਦੇ ਨਾਲ, ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਉਹਨਾਂ ਨੂੰ ਸਿਹਤਮੰਦ ਜਾਣਕਾਰੀ ਵੀ ਦਿੰਦਾ ਰਿਹਾ। ਖੇਡਾਂ ਦੇ ਖੇਤਰ ਦੀ ਗੱਲ ਕਰੀਏ ਤੇ ਆਕਾਸ਼ਵਾਣੀ ਦਾ ਖੇਡ ਪ੍ਰਸਾਰਣ ਵਿੱਚ ਵੀ ਬਹੁਤ ਵੱਡਮੁੱਲਾ ਯੋਗਦਾਨ ਰਿਹਾ। ਖੇਡ ਪ੍ਰਸਾਰਕ ਦੇ ਤੌਰ ਤੇ ਇਹਨਾਂ 90 ਸਾਲਾਂ 'ਚ ਆਕਾਸ਼ਵਾਣੀ ਦੀ ਭੂਮਿਕਾ ਕਿੱਦਾਂ ਦੀ ਰਹੀ ਹੈ, ਆਓ ਇਸ ਬਾਰੇ ਕੁਲਵਿੰਦਰ ਸਿੰਘ ਕੰਗ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੁਲਵਿੰਦਰ ਸਿੰਘ ਕੰਗ ਜੋ ਦਹਾਕਿਆਂ ਤੋਂ ਹਾਕੀ ਤੇ ਕ੍ਰਿਕਟ ਦੀ ਕਮੈਂਟਰੀ ਕਰਦੇ ਰਹੇ ਨੇ। ਕੁਲਵਿੰਦਰ ਸਿੰਘ ਕੰਗ ਜੀ, ਆਕਾਸ਼ਵਾਣੀ ਜਲੰਧਰ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ।
2: ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਔਰ ਵਰਿੰਦਰ ਤੁਹਾਨੂੰ ਵੀ, ਔਰ ਖੇਡ ਸੰਸਾਰ 'ਚ ਮੈਂ ਜੁੜ ਰਿਹਾ, ਇਹ ਬੜਾ ਮੇਰੇ ਵਾਸਤੇ ਅੱਛੀ ਗੱਲ ਹੈ।
1: ਆਕਾਸ਼ਵਾਣੀ ਨੇ 90 ਸਾਲ ਆਪਣੇ ਪੂਰੇ ਕੀਤੇ ਨੇ ਔਰ ਜਦੋਂ ਅਸੀਂ ਇਹਨਾਂ ਸਾਲਾਂ ਦੇ ਵਿੱਚ ਖੇਡ ਪ੍ਰਸਾਰਣ ਨੂੰ ਵੇਖਦੇ ਹਾਂ ਤੇ ਮੇਜਰ ਧਿਆਨ ਚੰਦ ਦੇ ਗੋਲਾਂ ਤੋਂ ਲੈ ਕੇ ਹਰਮਨਪ੍ਰੀਤ ਦੇ ਪੈਨਲਟੀ ਕਾਰਨਰਸ ਨੂੰ ਲੋਕਾਂ ਤੱਕ ਪਹੁੰਚਾਉਣਾ, ਸੁਨੀਲ ਗਾਵਸਕਰ ਦੀ ਕਲਾਸਿਕ ਕਮੈਂਟਰੀ ਤੋਂ ਲੈ ਕੇ ਸਚਿਨ ਤੇਂਦੁਲਕਰ ਤੋਂ ਹੁੰਦੇ ਹੋਏ ਫਿਰ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਨੂੰ ਸੁਣਨ ਵਾਲਿਆਂ ਤੱਕ ਪਹੁੰਚਾਉਣਾ, ਇਸ ਸਾਰੇ ਖੇਡ ਸਫ਼ਰ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਜੀ, ਪ੍ਰਸਾਰਕ ਦੇ ਤੌਰ ਤੇ ਆਕਾਸ਼ਵਾਣੀ ਦੇ ਪ੍ਰਸਾਰਣ ਦੇ ਤੌਰ ਤੇ?
2: ਦੇਖੋ, ਇਹ ਬਹੁਤ ਵੱਡਾ ਆਕਾਸ਼ਵਾਣੀ ਨੂੰ ਇਸ ਚੀਜ਼ ਦਾ ਸ਼੍ਰੇਅ ਜਾਂਦਾ ਹੈ ਕਿ ਕੋਈ ਵੀ ਖੇਡ ਹੋਵੇ, ਖਾਸ ਤੌਰ ਤੇ ਕ੍ਰਿਕਟ ਹੋਇਆ ਜਿਹਨੂੰ ਪਹਿਲਾਂ ਲੋਕੀ ਨਹੀਂ ਸੀ ਜਾਣਦੇ, ਇਹ ਸਿਰਫ ਆਕਾਸ਼ਵਾਣੀ ਦੀ ਕਮੈਂਟਰੀ ਕਰਕੇ ਹੀ ਲੋਕਾਂ 'ਚ ਇੰਨਾ ਪਾਪੂਲਰ ਹੋਇਆ ਹੈ। ਹਾਕੀ ਹੋਵੇ,

0: ਕ੍ਰਿਕਟ ਹੋਵੇ, ਫੁੱਟਬਾਲ ਹੋਵੇ, ਅਸੀਂ ਜਨ ਜਨ ਤੱਕ ਪਹੁੰਚਦੇ ਹਾਂ। ਔਰ ਮੈਂ ਸਰੋਤਿਆਂ ਨੂੰ ਇਹ ਗੱਲ ਵੀ ਕਹਿਣਾ ਚਾਹੂੰਗਾ ਕਿ ਜਿਹੜੀ ਰੇਡੀਓ ਦੀਆਂ ਕਿਰਨਾਂ ਹੁੰਦੀਆਂ ਹੈ ਉਹ ਸੂਰਜ ਦੀ ਰੋਸ਼ਨੀ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੀਆਂ ਪੂਰੀ ਦੁਨੀਆਂ 'ਚ, ਜਿਹੜੀਆਂ ਪੂਰੀ ਦੁਨੀਆਂ ਨੂੰ ਕਵਰ ਕਰਦੀਆਂ ਹੈ। ਸੂਰਜ ਦੀ ਕਿਰਨਾਂ ਪਹਿਲੇ ਨੰਬਰ ਤੇ ਔਰ ਰੇਡੀਓ ਦੀ ਤਰੰਗਾਂ ਦੂਜੇ ਨੰਬਰ ਤੇ, ਇੰਨਾ ਕਵਰੇਜ ਕਿਸੇ ਦਾ ਨਹੀਂ। ਸੋ ਆਕਾਸ਼ਵਾਣੀ ਦੀ ਜਿਹੜੀ ਕਮੈਂਟਰੀ ਹੈ, ਇਸਨੇ ਸਨ 1971-71 ਦੀ ਸੀਰੀਜ਼ ਇੰਡੀਆ ਜਿੱਤ ਗਿਆ ਹੈ ਉਹ ਆਕਾਸ਼ਵਾਣੀ ਨੇ ਸੁਣਾਈ। ਉਸ ਤੋਂ ਬਾਅਦ ਫਿਰ 1974 ਚ ਆਏ, ਫਿਰ ਗਾਵਸਕਰ ਦੇ ਨੇ ਰਿਕਾਰਡ, ਸਚਿਨ ਤੇਂਦੁਲਕਰ, ਇਹ ਜਿਹੜੇ ਇੱਕ ਸਟੈਪ ਬਾਏ ਸਟੈਪ ਚੱਲਦਾ ਰਿਹਾ, ਇਹ ਰੇਡੀਓ ਕਮੈਂਟਰੀ ਕਰਕੇ ਹੀ ਲੋਕਾਂ 'ਚ ਇੰਨਾ ਮਾਣ ਪਹੁੰਚਿਆ, ਲੋਕਾਂ 'ਚ ਇੰਨਾ ਕ੍ਰਿਕਟ ਨੂੰ ਸਨਮਾਨ ਮਿਲਿਆ। ਔਰ ਦੂਜੀ ਗੱਲ ਕਿ ਇਹ ਕ੍ਰਿਕਟ ਕਮੈਂਟਰੀ ਹੀ ਹੈ ਜਾਂ ਰੇਡੀਓ ਕਮੈਂਟਰੀ ਕਹਿ ਸਕਦੇ ਹਾਂ, ਪ੍ਰਸਾਰਣ 'ਚ ਰੇਡੀਓ ਕਮੈਂਟਰੀ ਤੋਂ ਇਲਾਵਾ ਰੇਡੀਓ ਪ੍ਰਸਾਰਣ ਵੀ ਕਹਿ ਸਕਦੇ ਹਾਂ, ਜਿਹੜਾ ਹਰ ਨੁੱਕ ਐਂਡ ਕਾਰਨਰ 'ਚ ਪਹੁੰਚਦਾ। ਚਾਹੇ ਸਾਡੇ ਕਿਸਾਨ ਖੇਤਾਂ 'ਚ ਕੰਮ ਕਰਦੇ, ਉਹਨਾਂ ਕੋਲ ਵੀ ਰੇਡੀਓ ਪਹੁੰਚਦਾ, ਉਹ ਨਾਲੇ ਟਰੈਕਟਰ 'ਤੇ ਵਾਹੀ ਕਰਦੇ, ਗਾਣੇ ਸੁਣਦੇ, ਨਾਲੇ ਖਬਰਾਂ ਸੁਣਦੇ। ਗਿਆਨ, ਮਨੋਰੰਜਨ ਔਰ ਸੂਚਨਾ, ਇਹ ਸਾਡੇ ਤਿੰਨ ਜਿਹੜੇ ਉਦੇਸ਼ ਹੈ ਉਹਨੂੰ ਸਿਰਫ ਆਕਾਸ਼ਵਾਣੀ ਹੀ ਪੂਰਾ ਕਰ ਰਿਹਾ ਹੈ। ਜਿਹੜੇ ਬਾਰਡਰ 'ਤੇ ਸਾਡੇ ਜਵਾਨ ਇਸ ਵੇਲੇ ਦੇਸ਼ ਦੀ ਰੱਖਿਆ 'ਚ ਲੱਗੇ, ਕਿਸੇ ਪਾਸੇ ਵੀ ਬਾਰਡਰ 'ਚ ਹੈ, ਈਸਟ ਹੈ, ਵੈਸਟ ਹੈ, ਨੌਰਥ, ਸਾਊਥ ਹੈ, ਚਾਹੇ ਨੇਵੀ ਹੈ, ਉੱਥੇ ਉਹਨਾਂ ਦਾ ਮਨੋਰੰਜਨ ਦਾ ਸਾਧਨ ਹੀ ਆਕਾਸ਼ਵਾਣੀ ਹੈ। ਸੋ ਜਦੋਂ ਆਕਾਸ਼ਵਾਣੀ ਚੱਲ ਰਿਹਾ ਸੀ, ਬਹੁਤ ਪਾਪੂਲਰ ਸੀ, ਬਾਅਦ 'ਚ ਕਹਿੰਦੇ ਜੀ ਟੈਲੀਵਿਜ਼ਨ ਆ ਗਿਆ, ਦੂਰਦਰਸ਼ਨ ਆ ਗਿਆ, ਆਕਾਸ਼ਵਾਣੀ ਦੀ ਸ਼ਾਇਦ ਵੈਲਿਊ ਘੱਟ ਜਾਏਗੀ। ਆਕਾਸ਼ਵਾਣੀ ਅੱਜ ਵੀ ਉੱਥੇ ਹੀ ਹੈ, ਕਰੋੜਾਂ ਲਿਸਨਰ ਹੈ ਇਹਦੇ। ਔਰ ਉਸ ਤੋਂ ਬਾਅਦ ਭਾਵੇਂ ਪ੍ਰਾਈਵੇਟ ਰੇਡੀਓ ਚੈਨਲ ਆ ਗਏ, ਭਾਵੇਂ ਪ੍ਰਾਈਵੇਟ ਟੀਵੀ ਚੈਨਲ ਆ ਗਏ, ਪਰ ਰੇਡੀਓ ਦਾ ਜਿੰਨੀ ਕਵਰੇਜ ਹੈ ਜਾਂ ਦੂਰਦਰਸ਼ਨ ਦੀ ਜਿੰਨੀ ਕਵਰੇਜ ਹੈ ਉਹਨੂੰ ਕੋਈ ਜੱਫਾ ਨਹੀਂ ਪਾ ਸਕਦਾ, ਉਹਦੇ ਤੱਕ ਪਹੁੰਚ ਨਹੀਂ ਸਕਦਾ ਜਿੰਨੀ ਕਵਰੇਜ ਰੇਡੀਓ ਦੇ ਸਕਦਾ। ਸੋ ਇਸ ਰੇਡੀਓ ਨੇ ਖੇਡਾਂ ਨੂੰ ਇੱਕ ਐਸੇ ਮਿਆਰ ਤੱਕ ਪਹੁੰਚਾ ਦਿੱਤਾ ਜਿੱਥੇ ਪੂਰੀ ਦੁਨੀਆਂ 'ਚ ਹਾਲ ਦੀ ਹਾਲ ਹੱਥੋਂ ਹੱਥ ਵੀ ਅਖਬਾਰਾਂ ਦੇ ਜਿਹੜੇ ਹੁੰਦੇ ਹੈ ਪ੍ਰਿੰਟ ਮੀਡੀਆ, ਉਹ ਤਾਂ ਸ਼ਾਇਦ ਅਗਲੇ ਦਿਨ ਛਾਪੇਗਾ ਸਵੇਰੇ ਸੋਸ਼ਲ ਮੀਡੀਆ 'ਤੇ ਜਦੋਂ ਆਏਗਾ। ਇਹ ਤਾਂ ਆਂਖੋਂ ਦੇਖਾ ਹਾਲ, ਉੱਧਰ ਚੌਕਾ ਲੱਗਿਆ ਤੇ ਇੱਧਰ ਕਮੈਂਟੇਟਰ ਨੇ ਦੱਸਤਾ। ਤੁਸੀਂ ਵੀ ਕਮੈਂਟਰੀ ਕਰਦੇ ਹੋ ਵਰਿੰਦਰ, ਤੁਸੀਂ ਦੱਸਦੇ ਹੀ ਹੋ, ਇੰਨੀ ਸਕਿੰਟਾਂ 'ਚ ਗੱਲ ਕਰੋੜਾਂ ਲੋਕਾਂ ਕੋਲ ਪਹੁੰਚ ਜਾਂਦੀ ਹੈ, ਪੂਰੀ ਇੰਡੀਆ ਕਨੈਕਟ ਹੋ ਜਾਂਦਾ।
1: ਖੇਡ ਸੰਸਾਰ ਪ੍ਰੋਗਰਾਮ ਨਾਲ ਕੁਲਵਿੰਦਰ ਸਿੰਘ ਕੰਗ ਸਨ, ਜੋ ਦਹਾਕਿਆਂ ਬੱਧੀ ਹਾਕੀ ਅਤੇ ਕ੍ਰਿਕਟ ਦੀ ਕਮੈਂਟਰੀ ਕਰਦੇ ਰਹੇ ਨੇ ਅਤੇ ਸਾਨੂੰ ਦੱਸ ਰਹੇ ਸਨ ਕਿ ਆਕਾਸ਼ਵਾਣੀ ਦਾ ਖੇਡ ਪ੍ਰਸਾਰਕ ਦੇ ਤੌਰ 'ਤੇ ਕਿੱਦਾਂ ਦਾ ਰੋਲ ਰਿਹਾ। ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਇਸ ਵੇਲੇ ASBC ਏਸ਼ੀਆਈ ਅੰਡਰ 15 ਅਤੇ ਅੰਡਰ 17 ਬਾਕਸਿੰਗ ਚੈਂਪੀਅਨਸ਼ਿਪ ਚੱਲ ਰਹੀ ਹੈ, ਜਿਸ ਵਿੱਚ ਭਾਰਤੀ ਮੁੱਕੇਬਾਜ਼ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਨੇ। ਭਾਰਤੀ ਟੀਮ ਨੇ ਹੁਣ ਤੱਕ ਕਈ ਤਮਗੇ ਪੱਕੇ ਕਰ ਲਏ ਨੇ ਅਤੇ ਕਈ ਮੁਕਾਬਲਿਆਂ ਵਿੱਚ ਵਿਰੋਧੀਆਂ ਨੂੰ ਇੱਕ ਤਰਫਾ ਮੁਕਾਬਲਿਆਂ 'ਚ ਹਰਾਇਆ। ਅੰਡਰ 17 ਜੂਨੀਅਰ ਵਰਗ ਵਿੱਚ ਕੁੜੀਆਂ ਦਾ ਦਬਦਬਾ ਜਾਰੀ ਹੈ। ਭਾਰਤੀ ਅੰਡਰ 17 ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੁਣ ਤੱਕ 12 ਤਮਗੇ ਪੱਕੇ ਕਰ ਲਏ ਨੇ। 46 ਕਿਲੋਗ੍ਰਾਮ ਭਾਰ ਵਰਗ ਵਿੱਚ ਰਾਖੀ ਨੇ ਚੀਨ ਤਾਇਪਾਈ ਦੇ ਖਿਲਾਫ 5-0 ਨਾਲ ਜਿੱਤ ਦਰਜ ਕੀਤੀ। 48 ਕਿਲੋਗ੍ਰਾਮ ਵਿੱਚ ਖੁਸ਼ੀ, 52 ਕਿਲੋਗ੍ਰਾਮ ਵਿੱਚ ਮਮਤਾ, 54 ਕਿਲੋਗ੍ਰਾਮ ਵਿੱਚ ਲਕਸ਼ਮੀ ਤੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਇਸ਼ਿਕਾ ਨੇ ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। ਖੇਡ ਸੰਸਾਰ ਪ੍ਰੋਗਰਾਮ 'ਚ ਇਸ ਵੇਲੇ ਜਤਿੰਦਰ ਰਾਜ ਸਿੰਘ ਸਾਡੇ ਨਾਲ ਨੇ, ਜੋ ਕਿ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਅੰਡਰ 17 ਕੁੜੀਆਂ ਦੀ ਟੀਮ ਦੇ ਹੈੱਡ ਕੋਚ ਨੇ। ਅਸੀਂ ਫੋਨ ਦੇ ਜ਼ਰੀਏ ਇਹਨਾਂ ਦੇ ਨਾਲ ਗੱਲਬਾਤ ਕਰਕੇ ਮੁਕਾਬਲਿਆਂ ਦਾ ਜਾਇਜ਼ਾ ਲਿਆ।
2: ਲੜਕੀਆਂ ਬਹੁਤ ਵਧੀਆ ਪਰਫਾਰਮੈਂਸ ਦੇ ਰਹੀਆਂ ਨੇ ਸਾਡੀਆਂ, 13 ਵਿੱਚੋਂ 12 ਕੁੜੀਆਂ ਸੈਮੀਫਾਈਨਲ 'ਚ ਪਹੁੰਚ ਚੁੱਕੀਆਂ ਨੇ, ਇੱਕ ਕੁੜੀ ਸਾਡੀ ਰਹਿ ਰਹੀ ਉਜ਼ਬੇਕਿਸਤਾਨ ਤੋਂ, ਬਾਕੀ 12 ਕੁੜੀਆਂ ਸੈਮੀਫਾਈਨਲ 'ਚ ਹੈ। ਬਹੁਤ ਵਧੀਆ ਪਰਫਾਰਮੈਂਸ ਦਿੱਤੀਆਂ ਕੁੜੀਆਂ ਨੇ
1: ਜੀ,
2: ਪਿਛਲੇ 4-5 ਸਾਲਾਂ ਤੋਂ ਸਾਡੀ ਕੁੜੀਆਂ ਇੰਡੀਆ ਦੀ ਕਾਫੀ ਅੱਛੀ ਪਰਫਾਰਮੈਂਸ ਦੇ ਰਹੀਆਂ ਨੇ ਹਰ ਲੈਵਲ ਤੇ, ਸਬ ਜੂਨੀਅਰ ਹੋ, ਜੂਨੀਅਰ ਹੋ, ਸੀਨੀਅਰ ਹੋਏ।
1: ਇਹ ਦੱਸੋ ਕਿ ਤਿਆਰੀ ਇਹਨਾਂ ਦੀ ਕਿੱਦਾਂ ਕਰਵਾਈ ਗਈ, ਕਿੰਨੀ ਕੁ ਦੇਰ ਦਾ ਕੈਂਪ ਸੀ?
2: ਤਿਆਰੀ ਦੇਖੋ, ਤਿਆਰੀ ਤੇ ਇੰਜ ਹੈ ਕਿ ਕੈਂਪ ਤੇ ਹੈਗਾ ਹੀ ਹੈ, ਲੇਕਿਨ ਤਿਆਰੀ ਸ਼ੁਰੂ ਤੋਂ ਹੀ ਚੱਲਦੀ ਹੈ। ਜਿਵੇਂ ਪਹਿਲਾਂ ਇਹਨਾਂ ਨੈਸ਼ਨਲਸ ਹੋਏ ਨੇ, ਉਸ ਤੋਂ ਬਾਅਦ ਸਾਡਾ ਕੈਂਪ ਲੱਗਾ, ਫਿਰ ਸਾਡੇ ਇੱਥੇ ਵੀ ਟੂਰਨਾਮੈਂਟ ਕਾਫੀ ਲੰਬਾ ਚੱਲਦਾ ਪਿਆ, ਇਹਦੇ ਦੌਰਾਨ ਵੀ ਅਸੀਂ ਟ੍ਰੇਨਿੰਗ ਕਰਦੇ ਰਹਿੰਦੇ ਹਾਂ। ਔਰ ਬੱਚੇ ਸਾਡੇ ਕੋਲ, ਜਿਹੜੇ ਸਾਡੇ ਕੋਲ ਬੱਚੇ ਨੇ ਪਿਛਲੇ 2 ਸਾਲ ਤੋਂ ਸਾਡੇ ਕੋਲ ਟ੍ਰੇਨਿੰਗ ਕਰਦੇ ਪਏ ਨੇ, ਕਈ ਕੁੜੀਆਂ ਸਾਡੇ ਕੋਲ 2 ਸਾਲ ਦੀਆਂ ਹੈਗੀਆਂ, ਪਿਛਲੇ ਸਾਲ ਦੀ ਚੈਂਪੀਅਨ ਵੀ ਹੈਗੀ ਹੈ, ਪਿਛਲੇ ਸਾਲ ਸਾਡੇ ਯੂਥ ਏਸ਼ੀਅਨ ਗੇਮਸ 'ਚ ਵੀ ਕਈ 2-3 ਕੁੜੀਆਂ ਹੈਗੀਆਂ ਜੋ ਚੈਂਪੀਅਨ ਬਣੀਆਂ ਸਨ, ਤੇ ਬੱਚੇ ਜਿਹੜੇ ਏਜ ਗਰੁੱਪ ਹੈਗਾ ਸਾਡੇ ਕੋਲ ਪਿਛਲੇ 1-2 ਸਾਲ ਤੋਂ ਹੈਗੇ ਨੇ।
1: ਇਹ ਦੱਸੋ ਕਿ ਇਸ ਜਿਹੜੀ ਚੈਂਪੀਅਨਸ਼ਿਪ ਵਿੱਚ ਕੰਪੀਟੀਸ਼ਨ ਕਿੱਦਾਂ ਦਾ ਹੈ ਜੀ, ਮੁਕਾਬਲੇ ਕਿੰਨੇ ਕੁ ਸਖਤ ਨੇ ਤੇ ਕਿਹੜੇ ਕਿਹੜੇ ਮੁਲਕਾਂ ਤੋਂ ਬਾਕਸਰਸ ਆਏ ਨੇ?
2: ਕੰਪੀਟੀਸ਼ਨ ਦੇਖੋ ਤੁਸੀਂ, ਵਰਲਡ ਵਾਈਡ ਦੇਖੋ ਤੇ ਅੱਜ ਦੀ ਡੇਟ ਦੇ ਵਿੱਚ ਏਸ਼ੀਆ ਹੀ ਸਭ ਤੋਂ ਜ਼ਿਆਦਾ ਡੋਮੀਨੇਟ ਕਰਦਾ ਪਿਆ ਹੈ। ਪਿਛਲੇ ਓਲੰਪਿਕ ਵੀ ਤੁਸੀਂ ਚੱਕ ਕੇ ਵੇਖ ਲਓ ਤੇ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਠੀਕ ਹੈ, ਸਾਡਾ ਚਾਈਨਾ, ਜਪਾਨ, ਇਹੀ ਕੰਟਰੀਜ਼ ਨੇ ਜੋ ਵਰਲਡ ਪਾਵਰ ਬਣੀਆਂ ਹੈ ਬੋਕਸਿੰਗ ਦੇ ਵਿੱਚ, ਤੇ ਇਹਨਾਂ ਦੇ ਵਿੱਚ ਸਾਡਾ ਇੰਡੀਆ ਵੀ ਇੱਕ ਪਾਵਰ ਹੈਗੀ ਹੈ ਜੋ ਉਭਰ ਕੇ ਆ ਰਿਹਾ ਹੈ। ਤੇ ਹੁਣ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ

0: 26 ਕੰਟਰੀਆਂ ਆ ਰਹੀਆਂ ਅੱਖੀਆਂ ਨੇ ਓਵਰਆਲ ਦੇਖਿਆ ਜਾਏ ਤੇ ਜਿਹਦੇ ਵਿੱਚ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਚਾਈਨਾ ਸਾਰੀ ਕੰਟਰੀਜ਼ ਆਈ ਹੋਈਆਂ ਨੇ
1: ਜੀ,
0: ਤੇ ਜੋ ਵਰਲਡ ਪਾਵਰ ਨੇ ਬਾਕਸਿੰਗ ਦੇ ਵਿੱਚ
1: ਜੀ ਜੀ
0: ਅਬੇ ਪਿਛਲੇ ਅਗਰ ਤੁਸੀਂ ਓਲੰਪਿਕਸ ਤੇ ਵੀ ਗੱਲ ਕਰੋਗੇ ਤੇ ਮੁੰਡਿਆਂ ਦੇ ਵਿੱਚ ਵੀ ਜਿਵੇਂ 8 ਵਿੱਚੋਂ 5 ਗੋਲਡ ਉਜ਼ਬੇਕਿਸਤਾਨ ਦੇ ਸਨ। ਹਾਂਜੀ, ਤੇ ਵਰਲਡ ਪਾਵਰ ਇਸ ਟਾਈਮ ਏਸ਼ੀਆ ਹੀ ਹੈਗਾ ਬਾਕਸਿੰਗ ਦੇ ਜਗਤ ਨੂੰ ਦੇਖਿਆ। ਔਰ ਇਹਦੇ ਅੰਦਰ ਸਾਡਾ ਅਗਰ ਲਾਸਟ ਈਅਰ ਸਾਡੇ ਯੂਥ ਏਸ਼ੀਅਨ ਗੇਮਸ ਵਿੱਚ ਬਾਹਰੇਨ ਦੇ ਵਿੱਚ ਅਗਰ ਤੁਸੀਂ ਦੇਖੋ ਤੇ 7 ਕੁੜੀਆਂ ਸਾਡੀ ਗਈਆਂ ਸਨ। ਇਹ ਏਸ਼ੀਅਨ ਗੇਮਸ ਅੱਜ ਤੱਕ ਦਾ ਬੈਸਟ ਪਰਫਾਰਮੈਂਸ ਰਹੀ ਹੈ ਇੰਡੀਆ ਦੀ। ਤੇ ਉਹਦੇ ਵਿੱਚ ਸਾਡੀ ਕੁੜੀਆਂ ਦੇ 4 ਗੋਲਡ ਔਰ 1 ਸਿਲਵਰ ਆਇਆ ਸੀ, ਜੋ ਅੱਜ ਤੱਕ ਦੀ ਸਭ ਤੋਂ ਬੈਸਟ ਪਰਫਾਰਮੈਂਸ ਸੀ, ਜਿਹਦੇ ਵਿੱਚ ਚਾਈਨਾ ਵੀ ਸੀ, ਉਜ਼ਬੇਕਿਸਤਾਨ ਵੀ ਸੀ, ਕਜ਼ਾਕਿਸਤਾਨ ਵੀ ਸੀ, ਸਾਰੀ ਕੰਟਰੀਜ਼ ਆਈਆਂ ਹੋਈਆਂ ਸਨ। ਤੇ ਉਹਨਾਂ ਏਸ਼ੀਆ ਨੂੰ ਦੇਖਿਆ ਜਾਏ ਤਾਂ ਏਸ਼ੀਆ ਦੇ ਅਗਰ ਵਰਲਡ ਦੇ ਵਿੱਚ ਜੋ ਅਗਰ ਬਾਕਸਿੰਗ ਪਾਵਰਫੁਲ ਹੋ ਰਹੀ ਹੈ ਉਹ ਏਸ਼ੀਆ ਦੇ ਵਿੱਚ ਹੀ ਹੈ। ਔਰ ਉਹਦੇ ਵਿੱਚ ਵੀ ਅਸੀਂ ਪਿਛਲੇ ਸਾਲ ਅਸੀਂ ਡੋਮੀਨੇਟ ਕੀਤਾ ਸੀ, 4 ਗੋਲਡ ਲੈ ਕੇ ਆਏ ਸਨ ਔਰ 1 ਸਿਲਵਰ ਲੈ ਕੇ ਆਏ ਸਨ। ਪਿਛਲੇ 3-4 ਸਾਲ ਤੋਂ ਅਸੀਂ ਅੱਛਾ ਕਰਦੇ ਪਏ ਹਾਂ ਆਪਣੇ ਜੂਨੀਅਰ ਲੈਵਲ ਤੇ ਔਰ ਜੂਨੀਅਰ ਯੂਥ ਲੈਵਲ ਤੇ, ਤੇ ਇਸ ਸਾਲ ਵੀ ਆਪਾਂ ਕੋਸ਼ਿਸ਼ ਕਰਾਂਗੇ ਅੱਛਾ ਕਰੀਏ।
1: ਜੀ ਜਤਿੰਦਰ ਯਾਦਵ ਜੀ, ਜੂਨੀਅਰ ਚ ਬਾਕਸਿੰਗ ਕਰਦੀਆਂ ਲੜਕੀਆਂ ਵੇਖ ਕੇ ਨਾ ਕੁਛ ਨੂੰ ਦੇਖ ਕੇ ਲੱਗਦਾ ਹੁੰਦਾ ਕਿ ਇਹਦੇ 'ਚ ਸੰਭਾਵਨਾ ਹੈ ਕਿ ਓਲੰਪਿਕ 'ਚ ਮੈਡਲ ਲੈ ਕੇ ਆਏਗੀ ਜਾਂ ਇਹ ਵੱਖਰੀ ਦਿਸਦੀ ਹੈ। ਕੁਛ ਇੱਦਾਂ ਦੀਆਂ ਪਰਫਾਰਮਰਸ ਤੁਹਾਨੂੰ ਇਸ ਟੀਮ 'ਚ ਨਜ਼ਰ ਆਈਆਂ ਹੋਣ ਜੂਨੀਅਰ 'ਚ?
0: ਹਾਂਜੀ ਹਾਂਜੀ ਬਿਲਕੁਲ ਹੈਗੇ ਨੇ। ਪਿਛਲੇ ਜਿਹੜੇ 2-3 ਸਾਲ ਦੇ ਕੁੜੀਆਂ ਦਾ ਹੈਗਾ ਹੈ, ਕਾਫੀ ਅੱਛੀ ਕੁੜੀਆਂ ਸਾਡੇ ਕੋਲ ਉੱਭਰ ਕੇ ਆ ਰਹੀਆਂ ਨੇ, ਜਿਹਦੇ ਵਿੱਚ ਇੱਕ ਦਿੱਲੀ ਦੀ ਆਹਨਾ ਸ਼ਰਮਾ ਹੈਗੀ ਹੈ, ਪੰਜਾਬ ਦੀ ਕੁੜੀ ਹੈ ਮੁਸਕਾਨ ਹੈ, ਔਰ 2-3 ਕੁੜੀਆਂ ਇਹਦੀਆਂ ਨੇ ਜੋ ਸਾਨੂੰ ਲੱਗਦਾ ਹੈ ਕਿ ਅੱਗੇ ਨੀਅਰ ਫਿਊਚਰ ਦੇ ਵਿੱਚ 32-36 ਦੇ ਵਿੱਚ ਸਾਨੂੰ ਓਲੰਪਿਕ ਦੇ ਵਿੱਚ ਪੱਕਾ ਗੋਲਡ ਦੇ ਸਕਦੀਆਂ ਨੇ
1: ਜੀ। ਔਰ ਇਹ ਜਿਹੜੇ ਮੁਕਾਬਲੇ ਨੇ ਅੰਤਰਰਾਸ਼ਟਰੀ ਪੱਧਰ ਦੇ ਜੂਨੀਅਰ ਬਾਕਸਿੰਗ ਦੇ, ਇਹ ਇਹਨਾਂ ਬੱਚਿਆਂ 'ਚ ਕਿੰਨਾ ਕੁ ਕੌਨਫੀਡੈਂਸ ਭਰਦੇ ਨੇ ਜੀ?
0: ਬਹੁਤ ਜ਼ਿਆਦਾ ਕੌਨਫੀਡੈਂਸ ਆਉਂਦਾ ਹੈ ਜੀ। ਤੁਸੀਂ ਦੇਖੋ, ਅਗਰ ਤੁਸੀਂ ਕੰਟਰੀ ਵੇਖੋ, ਉਜ਼ਬੇਕਿਸਤਾਨ, ਕਜ਼ਾਕਿਸਤਾਨ, ਇਹ ਦੇਖੋ ਨੀਅਰ ਬਿਲਕੁਲ ਨੇੜੇ ਕੰਟਰੀਆਂ ਨੇ, ਇਹਨਾਂ ਦੇ ਵਿੱਚ ਇਸ ਵਾਸਤੇ ਅੱਜ ਉੱਭਰ ਕੇ ਇਸ ਵਾਸਤੇ ਆ ਰਹੇ ਕਿਉਂਕਿ ਇਹਨਾਂ ਦੇ ਆਪਸ 'ਚ ਬੜਾ ਅੱਛਾ ਕੰਪੀਟੀਸ਼ਨ ਚੱਲ ਰਹਿੰਦਾ। ਠੀਕ ਹੈ, ਜਿਵੇਂ ਸਾਡੇ ਨੇਬਰਿੰਗ ਕੰਟਰੀਜ਼ ਹੋ ਗਏ ਜਿਵੇਂ ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਇਹਦੇ ਵਿੱਚ ਇਹਨਾਂ ਦੇ ਵਿੱਚ ਅਜੇ ਬਾਕਸਿੰਗ ਇੰਨੀ ਅੱਛੀ ਨਹੀਂ ਹੈਗੀ
1: ਜੀ।
0: ਇਹ ਬਲਕਿ ਉਜ਼ਬੇਕ, ਕਜ਼ਾਕ, ਰਸ਼ੀਆ, ਇਹ ਟੋਟਲ ਮਿਲਾ ਕੇ ਔਰ ਬਾਕੀ ਤੁਰਕਮਨਿਸਤਾਨ, ਇਹ ਸਾਰੀ ਕੰਟਰੀ ਨੀਅਰ ਬਾਈ, ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੰਪੀਟੀਸ਼ਨ ਕਾਫੀ ਚੱਲਦਾ ਰਹਿੰਦਾ। ਤੇ ਇਸ ਚੱਕਰ ਦੇ ਵਿੱਚ ਹੀ ਬੱਚੇ ਆਪਸ 'ਚ ਕਰਦੇ ਨੇ ਤੇ ਕੌਨਫੀਡੈਂਸ ਇਹਨਾਂ ਦਾ ਸਬ ਜੂਨੀਅਰ ਜੂਨੀਅਰ ਲੈਵਲ ਤੋਂ ਇਹਨਾਂ ਦੇ ਅੰਦਰ ਇੰਨਾ ਕੌਨਫੀਡੈਂਸ ਆਉਂਦਾ ਕਿ ਸੀਨੀਅਰ ਲੈਵਲ ਤੱਕ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ। ਸਾਡੀ ਸਰਕਾਰ ਵੀ ਔਰ ਪਲੱਸ ਸਾਡੀ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਵੀ ਕਾਫੀ ਕੋਸ਼ਿਸ਼ ਕਰਦੀ ਪਈ ਹੈ ਕਿ ਸਾਨੂੰ ਵੀ ਇਸ ਦਾ ਐਕਸਪੋਜ਼ਰ ਮਿਲਦਾ ਰਹੇ। ਜਿਵੇਂ ਲਾਸਟ 'ਚ ਸਾਨੂੰ ਐਕਸਪੋਜ਼ਰ ਮਿਲਿਆ ਸੀ, ਆਪਾਂ ਉਸ ਪਹਿਲਾਂ ਜੋਰਡਨ ਗਏ ਸੀ ਏਸ਼ੀਅਨ ਚੈਂਪੀਅਨਸ਼ਿਪ ਵਾਸਤੇ, ਉਸ ਤੋਂ ਬਾਅਦ ਅਸੀਂ ਚਾਈਨਾ ਗਏ ਟ੍ਰੇਨਿੰਗ ਟੂਰ ਵਾਸਤੇ, ਔਰ ਉਸ ਤੋਂ ਬਾਅਦ ਬਾਹਰੇਨ ਦੇ ਵਿੱਚ ਜੋ ਪ੍ਰਿਪਰੇਸ਼ਨ ਸੀ ਸਾਡੀ ਯੂਥ ਏਸ਼ੀਅਨ ਗੇਮਸ ਵਾਸਤੇ ਸੀ। ਦੇਖੋ, ਇਹ ਗੇਮਸ ਜੋ ਹੁੰਦਾ ਉਹ ਮੱਚ ਵੱਡਾ ਇਵੈਂਟ ਹੁੰਦਾ
1: ਜੀ,
0: ਉਹਦੇ ਵਾਸਤੇ ਪ੍ਰਿਪਰੇਸ਼ਨ ਵਾਸਤੇ ਸਾਡਾ ਕੈਂਪ ਵੀ ਲੰਬੇ ਲੱਗੇ, ਸਾਨੂੰ ਉਸ ਤੋਂ ਪਹਿਲਾਂ ਸਾਨੂੰ ਐਕਸਪੋਜ਼ਰ ਵੀ ਮਿਲ ਗਏ, ਤਾਂ ਬੱਚਿਆਂ ਨੂੰ ਬੜਾ ਫਾਇਦਾ ਮਿਲਿਆ ਔਰ ਜਿਹਦਾ ਫਾਇਦਾ ਸਾਨੂੰ ਏਸ਼ੀਅਨ ਗੇਮਸ 'ਚ ਮਿਲਿਆ। ਔਰ ਏਸ਼ੀਅਨ ਗੇਮਸ 'ਚ ਸਾਡੇ ਫਿਰ ਜਾ ਕੇ 7 ਵਿੱਚੋਂ ਦੇਖੋ ਅਸੀਂ ਓਵਰਆਲ ਚੈਂਪੀਅਨ ਬਣੇ ਸਾਂ, 7 ਵਿੱਚੋਂ ਸਾਡੇ ਹੀ 4 ਗੋਲਡ ਨੇ
1: ਜੀ
0: ਔਰ 1 ਸਿਲਵਰ ਆਇਆ ਸੀ
1: ਜੀ।
0: ਤੇ ਐਕਸਪੋਜ਼ਰ ਤਾਂ ਬਹੁਤ ਜ਼ਰੂਰੀ ਹੈ, ਬੱਚਿਆਂ ਨੂੰ ਐਕਸਪੋਜ਼ਰ ਮਿਲਦਾ ਰਹੇਗਾ ਔਰ
1: ਲੜਕੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਬਾਰੇ। ਖੇਡ ਸੰਸਾਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ। ਚੀਨ ਦੇ ਸ਼ਿੰਘਾਈ ਵਿੱਚ ਇਸ ਵੇਲੇ ਤੀਰਅੰਦਾਜ਼ੀ ਵਿਸ਼ਵ ਕੱਪ ਦਾ ਦੂਜਾ ਦੌਰ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਤੇ ਭਾਰਤੀ ਤੀਰਅੰਦਾਜ਼ਾਂ ਨੇ ਇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ੰਘਾਈ ਵਿੱਚ ਚੱਲ ਰਹੇ ਵਿਸ਼ਵ ਕੱਪ ਦੇ ਦੂਜੇ ਪੜਾਅ ਵਿੱਚ ਭਾਰਤ ਨੇ ਇਤਿਹਾਸਿਕ ਪ੍ਰਾਪਤੀਆਂ ਕੀਤੀਆਂ ਨੇ। ਮਹਿਲਾ ਰਿਕਰਵ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਦੀਪਿਕਾ ਕੁਮਾਰੀ, ਅੰਕਿਤਾ ਭਗਤ, ਕੁਮਕੁਮ ਮਹੋਦ, ਇਸ ਭਾਰਤੀ ਮਹਿਲਾ ਰਿਕਰਵ ਟੀਮ ਨੇ ਸੈਮੀਫਾਈਨਲ ਵਿੱਚ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣ ਕੋਰੀਆ ਨੂੰ 5-1 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਿਮਰਨਜੀਤ ਕੌਰ ਨੇ ਵੀ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਦੇ ਵਿਅਕਤੀਗਤ ਰਿਕਰਵ ਮੁਕਾਬਲੇ ਦੇ ਸੈਮੀਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ ਹੈ। ਕੰਪਾਊਂਡ ਤੀਰਅੰਦਾਜ਼ੀ ਵਿੱਚ ਓਜਸ ਪ੍ਰਵੀਨ ਦਿਓਤਾਲੇ ਤੇ ਸਾਹਿਲ ਜਾਧਵ ਨੇ ਕੁਆਲੀਫਾਈਂਗ ਦੌਰ ਵਿੱਚ ਕ੍ਰਮਵਾਰ 7ਵਾਂ ਤੇ 8ਵਾਂ ਰੈਂਕ ਹਾਸਲ ਕਰਕੇ ਮਜ਼ਬੂਤ ਸ਼ੁਰੂਆਤ ਕੀਤੀ ਹੈ। ਤੀਰਅੰਦਾਜ਼ੀ ਵਿਸ਼ਵ ਕੱਪ ਬਾਰੇ ਆਓ ਗੱਲਬਾਤ ਕਰਦੇ ਹਾਂ ਪੰਕਜ ਅਠਾਵਲੇ ਹੋਰਾਂ ਨਾਲ, ਜੋ ਮੁੰਬਈ ਤੋਂ ਨੇ, ਸਾਬਕਾ ਤੀਰਅੰਦਾਜ਼ ਨੇ ਤੇ ਤੀਰਅੰਦਾਜ਼ੀ ਦੀ ਕੋਚਿੰਗ ਵੀ ਕਰ ਚੁੱਕੇ ਨੇ। ਪੰਕਜ ਜੀ, ਵਿਸ਼ਵ ਕੱਪ ਦੇ ਇਸ ਦੂਜੇ ਦੌਰ ਵਿੱਚ ਭਾਰਤ ਦੇ ਪ੍ਰਦਰਸ਼ਨ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਜੀ?
2: ਭਾਰਤ ਕੇ ਪ੍ਰਦਰਸ਼ਨ ਕੇ ਦੇਖੇ ਤੋ ਇਸ ਵਾਰ ਇੰਟਰੈਸਟਿੰਗ ਬਾਤ ਯੇ ਹੋਈ ਹੈ ਕਿ ਇਤਨੇ ਸਾਲੋਂ ਤੱਕ ਜਾਂ ਪਿਛਲੇ ਕੁਝ ਸਾਲੋਂ ਮੇਂ ਹਮਨੇ ਕੰਪਾਊਂਡ ਜੋ ਕੈਟੇਗਰੀ ਹੈ ਉਸਮੇਂ ਭਾਰਤ ਕੇ ਪ੍ਰਦਰਸ਼ਨ

0: ਬਣਾ ਕੇ ਉਹ ਦੂਜੇ ਨੰਬਰ ਤੇ ਨੇ ਤੇ ਉਹਨਾਂ ਦਾ ਸਟ੍ਰਾਈਕ ਰੇਟ ਇਸ ਮੁਕਾਬਲੇ 'ਚ 210.18 ਦਾ ਹੈ। ਕੇ ਐਲ ਰਾਹੁਲ ਨੇ ਵੀ ਵਿਕਟਾਂ ਦੇ ਚਾਰੋਂ ਪਾਸੇ ਸ਼ਾਟ ਮਾਰ ਕੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ ਤੇ ਉਹ ਤੀਜੇ ਨੰਬਰ ਤੇ ਨੇ 468 ਦੌੜਾਂ ਦੇ ਨਾਲ। ਸਨਰਾਈਜ਼ਰਸ ਹੈਦਰਾਬਾਦ ਦੇ ਇਸ਼ਾਨ ਕਿਸ਼ਨ 11 ਮੁਕਾਬਲਿਆਂ 'ਚ 409 ਦੌੜਾਂ ਬਣਾ ਕੇ ਚੌਥੇ ਨੰਬਰ ਤੇ ਨੇ। ਗੇਂਦਬਾਜ਼ੀ ਵਿੱਚ ਭੁਵਨੇਸ਼ਵਰ ਕੁਮਾਰ ਵੱਲ ਸਾਰਿਆਂ ਦਾ ਧਿਆਨ ਗਿਆ, ਜਿਨ੍ਹਾਂ ਨੇ 10 ਮੁਕਾਬਲਿਆਂ 'ਚ 17 ਵਿਕਟਾਂ ਹਾਸਲ ਕੀਤੀਆਂ ਨੇ ਤੇ ਵਿਕਟਾਂ ਲੈਣ ਦੇ ਸੰਬੰਧ ਵਿੱਚ ਉਹ IPL ਮੁਕਾਬਲੇ 'ਚ ਪਹਿਲੇ ਨੰਬਰ ਤੇ ਨੇ। ਦੂਜੇ ਨੰਬਰ ਤੇ CSK ਦੇ ਅੰਸ਼ੁਲ ਕੰਬੋਜ ਨੇ, ਜਿਨ੍ਹਾਂ ਨੇ 17 ਵਿਕਟਾਂ 10 ਮੁਕਾਬਲਿਆਂ 'ਚ ਹਾਸਲ ਕੀਤੀਆਂ ਨੇ। ਲਖਨਊ ਸੁਪਰ ਜਾਇੰਟਸ ਦੇ ਪ੍ਰਿੰਸ ਯਾਦਵ ਆਪਣੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਨਾਲ 16 ਵਿਕਟਾਂ ਹਾਸਲ ਕਰਕੇ ਤੀਜੇ ਨੰਬਰ ਤੇ ਨੇ। ਰਬਾਡਾ ਚੌਥੇ ਨੰਬਰ ਤੇ ਨੇ। IPL ਮੁਕਾਬਲੇ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਛਿੱਕੇ 15 ਸਾਲਾ ਵੈਭਵ ਸੂਰਿਆਵੰਸ਼ੀ ਨੇ ਮਾਰੇ ਨੇ। 10 ਮੁਕਾਬਲਿਆਂ 'ਚ ਉਹਨਾਂ ਨੇ 37 ਛਿੱਕੇ ਮਾਰ ਕੇ ਹੁਣ ਤੱਕ 404 ਦੌੜਾਂ ਬਣਾਈਆਂ ਨੇ। ਅਭਿਸ਼ੇਕ ਸ਼ਰਮਾ ਨੇ ਇਸ ਮੁਕਾਬਲੇ 'ਚ ਹੁਣ ਤੱਕ 36 ਛਿੱਕੇ ਮਾਰੇ ਨੇ ਤੇ ਰਿਆਨ ਰਿਕਲਟਨ ਛਿੱਕੇ ਮਾਰਨ ਦੇ ਮਾਮਲੇ 'ਚ ਤੀਜੇ ਨੰਬਰ ਤੇ ਨੇ 33 ਛਿੱਕਿਆਂ ਦੇ ਨਾਲ। ਪੂਲ ਟੇਬਲ ਵਿੱਚ ਸਨਰਾਈਜ਼ਰਸ ਹੈਦਰਾਬਾਦ 14 ਪੁਆਇੰਟਸ ਲੈ ਕੇ ਪਹਿਲੇ ਨੰਬਰ ਤੇ ਹੈ, ਪੰਜਾਬ ਕਿੰਗਸ 11 13 ਪੁਆਇੰਟਸ ਦੇ ਨਾਲ ਦੂਜੇ ਨੰਬਰ ਤੇ, ਰਾਇਲ ਚੈਲੇਂਜਰਸ ਬੈਂਗਲੁਰੂ 12 ਪੁਆਇੰਟਸ ਦੇ ਨਾਲ ਤੀਜੇ ਨੰਬਰ ਤੇ, ਰਾਜਸਥਾਨ ਰਾਇਲਸ ਚੌਥੇ ਤੇ ਗੁਜਰਾਤ ਟਾਈਟਨਸ 5ਵੇਂ ਨੰਬਰ ਤੇ ਹੈ। ਜਿੱਥੇ IPL ਕ੍ਰਿਕਟ ਦਾ ਰੋਮਾਂਚ ਸਿਖਰਾਂ ਤੇ ਹੈ, ਉੱਥੇ ਫੁੱਟਬਾਲ ਦੀ ਵੀ ਲੀਗ ਚੱਲ ਰਹੀ ਹੈ, ਜਿਹੜੀ ਸਾਡੇ ਦੇਸ਼ ਦੇ ਵੱਖ ਵੱਖ ਇਲਾਕਿਆਂ 'ਚ ਬਹੁਤ ਹਰਮਨ ਪਿਆਰੀ ਹੋ ਰਹੀ ਹੈ। ਫੁੱਟਬਾਲ ਦੀ ISL ਕਿੱਥੋਂ ਤੱਕ ਪਹੁੰਚੀ, ਕਿਸ ਟੀਮ ਦਾ ਦਬਦਬਾ, ਕਿੰਨਾ ਖਿਡਾਰੀਆਂ ਦਾ ਪ੍ਰਦਰਸ਼ਨ ਵਧੀਆ, ਇਸ ਬਾਰੇ ਆਓ ਅਸੀਂ ਜਾਣਦੇ ਹਾਂ ਫੁੱਟਬਾਲ ਕੋਚ ਮਨੂ ਸੂਦ ਹੋਰਾਂ ਤੋਂ, ਜਿਹੜੇ ਕਿ DAV ਕਾਲਜ ਜਲੰਧਰ ਵਿੱਚ ਸਪੋਰਟਸ ਦੇ ਹੈੱਡ ਆਫ ਦਾ ਡਿਪਾਰਟਮੈਂਟ ਨੇ ਤੇ ਫੁੱਟਬਾਲ ਦੇ ਕੋਚ ਨੇ।
1: ਜਿਹੜਾ ਟੂਰਨਾਮੈਂਟ ਹੈਗਾ ਹੈ, ਇਹ ਟੂਰਨਾਮੈਂਟ ਦਾ ਜਿਹੜਾ ਰਿਵਾਈਵਲ ਹੋਇਆ, ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵਿਲੱਖਣ ਗੱਲ ਹੈ, ਕਿਉਂਕਿ ਇਹ ਤਕਰੀਬਨ 12ਵਾਂ ਸੀਜ਼ਨ ਹੈ ਇਸ ਟੂਰਨਾਮੈਂਟ ਦਾ
0: ਜੀ,
1: ਔਰ 80% ਤਕਰੀਬਨ ਟੂਰਨਾਮੈਂਟ ਫਿਨਿਸ਼ ਹੋ ਚੁੱਕਾ, ਜਿਵੇਂ ਕਿ 91 ਮੈਚਿਸ ਤਕਰੀਬਨ ਟੋਟਲ ਹੋਣੇ ਸੀ ਔਰ ਅਰਾਊਂਡ 74 ਮੈਚ ਹੋ ਚੁੱਕੇ ਨੇ। ਔਰ ਇਸ ਟੂਰਨਾਮੈਂਟ ਦੇ ਵਿੱਚ ਜਿਹੜੀ ਵਿਸ਼ੇਸ਼ਤਾ ਇਹ ਹੈ ਕਿ ਉੱਪਰਲੀਆਂ ਜਿਹੜੀਆਂ 5-6 ਟੀਮਾਂ ਹੈ
0: ਜੀ,
1: ਇਹਨਾਂ ਦੇ ਵਿੱਚ ਮਾਰਜਿਨ ਆਫ ਡਿਫਰੈਂਸ ਸਿਰਫ 3 ਪੁਆਇੰਟ ਦਾ, ਸੋ ਕੰਪੀਟੀਸ਼ਨ ਬਹੁਤ ਜ਼ਿਆਦਾ ਟਾਈਟ ਹੈ। ਜਿੱਦਾਂ ਕਿ ਜਿਹੜੀ ਇਸ ਵੇਲੇ ਟੀਮ ਗਰੁੱਪ ਟੇਬਲ ਟੋਪ ਕਰ ਰਹੀ ਹੈ, ਮੋਹਨ ਬਗਾਨ ਜਾਇੰਟ ਟੇਬਲ ਟੋਪ ਕਰ ਰਹੀ ਹੈ, ਕਿਉਂਕਿ ਉਹਨਾਂ ਨੇ 9 ਮੈਚਾਂ ਦੇ ਵਿੱਚ 20 ਪੁਆਇੰਟ ਨੇ
0: ਜੀ,
1: ਜਦਕਿ ਈਸਟ ਬੰਗਾਲ ਆਫੀਸ਼ੀਅਲੀ ਜੇ ਦੂਸਰੇ ਤਰੀਕੇ ਨਾਲ ਦੇਖਿਆ ਜਾਵੇ ਉਹਨਾਂ ਦੇ 10 ਗੇਮਾਂ ਦੇ ਵਿੱਚ 21 ਪੁਆਇੰਟ।
0: ਅੱਛਾ ਜੀ,
1: ਸਿਮਿਲਰਲੀ ਜਮਸ਼ੇਦਪੁਰ ਦੇ ਵੀ 11 ਮੈਚਾਂ ਦੇ ਵਿੱਚ 21 ਪੁਆਇੰਟ ਨੇ, ਸੋ ਗੋਆ ਦੇ 11 ਮੈਚਾਂ 'ਚ 19 ਤੇ ਮੁੰਬਈ FC ਦੇ ਵੀ 11 ਮੈਚਾਂ 'ਚ 19 ਪੁਆਇੰਟ। ਜੇ ਆਪਾਂ ਦੇਖੀਏ ਤਾਂ ਇਸ ਵੇਲੇ ਪੰਜਾਬ ਦਾ ਜਿੱਦਾਂ ਮਤਲਬ ਇੰਡੀਆ ਦੀ ਟੀਮ ਦੇ ਕਪਤਾਨ ਗੁਰਪ੍ਰੀਤ ਸੰਧੂ ਜਿਹੜੇ ਬੈਂਗਲੁਰੂ FC ਦੇ ਗੋਲਕੀਪਰ ਨੇ, ਇਹ ਬਹੁਤ ਅੱਛਾ ਕਰ ਰਹੇ ਹੈ। ਫਿਰ ਪ੍ਰਭਸੁਖਨ ਹੈ, ਈਸਟ ਬੰਗਾਲ ਦੇ ਗੋਲਕੀਪਰ ਹੈ, ਉਹ ਵੀ ਲੜਕਾ ਬਹੁਤ ਅੱਛਾ ਕਰ ਰਿਹਾ
0: ਜੀ।
1: ਯੰਗਸਟਰ ਦੇ ਵਿੱਚ ਜੇ ਦੇਖ ਲਿਆ ਜਾਵੇ ਅਨਵਰ ਅਲੀ ਹੈਗਾ ਆ ਮੁੰਡਾ
0: ਜੀ,
1: ਡਿਫੈਂਸ ਦੇ ਵਿੱਚ ਹੈ ਮੁੱਚਾ, ਔਰ ਬਹੁਤ ਅੱਛਾ ਖੇਡ ਰਿਹਾ ਹੈ ਔਰ ਇਹਨੇ ਆਪਣੀ ਛਾਪ ਛੱਡੀ ਹੈ। ਬਾਕੀ ਕਈ ਟੀਮਾਂ ਦੇ ਵਿੱਚ ਆਪਣੇ ਬੱਚੇ ਆਪਣੇ ਪੰਜਾਬ ਦੇ ਪਲੇਅਰ ਖੇਡ ਰਹੇ ਆ ਜਿਹੜੇ ਕਿ ਬਹੁਤ ਅੱਛਾ ਪਰਫਾਰਮ ਕਰ ਰਹੇ ਹੈ।
0: ਫੁੱਟਬਾਲ ਦੇ ਕੋਚ ਮਨੂ ਸੂਦ ਸਾਨੂੰ ਦੱਸ ਰਹੇ ਸਨ ਕਿ ISL ਲੀਗ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ, ਕਿਹਦਾ ਦਬਦਬਾ ਹੈ ਤੇ ਪੰਜਾਬ ਦੇ ਕਿਹੜੇ ਕਿਹੜੇ ਪਲੇਅਰ ਨੇ ਜਿਹੜੇ ਇਸ ਲੀਗ ਵਿੱਚ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ। ਖੇਡ ਸੰਸਾਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਪਿਛਲੇ ਦਿਨੀ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਦੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ। ਲੜਕੇ ਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਰੋਪੜ ਨੇ ਬਾਜ਼ੀ ਮਾਰੀ। ਰੋਪੜ ਜ਼ਿਲ੍ਹੇ ਦੀ ਗੱਤਕਾ ਐਸੋਸੀਏਸ਼ਨ ਦੇ ਟ੍ਰੇਅਰ ਜਸਪ੍ਰੀਤ ਸੈਣੀ ਹੋਰਾਂ ਤੋਂ ਜਾਣਦੇ ਹਾਂ ਉਹਨਾਂ ਦੀ ਇਸ ਕਾਮਯਾਬੀ ਬਾਰੇ।
2: ਇਹ ਜਿਹੜਾ ਹੈਗਾ ਜੀ ਸਾਡੀ 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਜਿਹੜੀ ਇਸ ਸਾਲ ਕਰਵਾਈ ਗਈ 2026 ਦੇ ਵਿੱਚ, ਇਹ ਆਪਣੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਵਿੰਗ ਦੇ ਵਿੱਚ ਜਿਹੜੀ ਕਰਵਾਈ ਗਈ, ਜਿਹਦੇ ਵਿੱਚ ਤਕਰੀਬਨ 15 ਜ਼ਿਲ੍ਹਿਆਂ ਤੋਂ ਸਾਡੇ ਕੋਲ ਖਿਡਾਰੀਆਂ ਨੇ ਹਿੱਸਾ ਲਿਆ ਤੇ ਤਕਰੀਬਨ 350+ ਜਿਹੜੇ ਸਾਡੇ ਕੋਲ ਖਿਡਾਰੀ ਇੱਥੇ ਪਹੁੰਚੇ ਜੀ, ਉਹਨਾਂ ਨੇ ਪਾਰਟੀਸਪੇਟ ਕੀਤਾ ਸਾਡੇ ਕੋਲ, ਜਿਹਨਾਂ ਵਿੱਚੋਂ ਅਲੱਗ ਅਲੱਗ ਏਜ ਗਰੁੱਪ ਆਪਣਾ ਅੰਡਰ 14, 17, 19, 22 ਤੇ 25 ਦੇ ਏਜ ਗਰੁੱਪ ਦੇ ਜਿਹੜੇ ਸਾਡੇ ਕੋਲ ਬੱਚਿਆਂ ਨੇ ਪਾਰਟੀਸਪੇਟ ਕੀਤਾ।
0: ਰੋਪੜ ਦੀ ਗੱਤਕਾ ਜ਼ਿਲ੍ਹਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਤੋਂ ਜਾਣਦੇ ਹਾਂ ਗੱਤਕੇ ਦੇ ਮਾਹੌਲ ਬਾਰੇ ਤੇ ਇਹਨਾਂ ਪ੍ਰਾਪਤੀਆਂ ਬਾਰੇ।
2: ਵੈਸੇ ਤਾਂ ਸਰ ਅਸੀਂ ਕਾਫੀ ਸਮੇਂ ਤੋਂ ਪਿਛੜੇ ਹੋਏ ਸੀਗੇ ਜੀ, ਗੱਤਕਾ ਕਾਫੀ ਹੱਦ ਤੱਕ ਬਹੁਤ ਵਧੀਆ ਹੈ ਜੀ ਰੋਪੜ ਡਿਸਟ੍ਰਿਕਟ ਦੇ ਵਿੱਚ। ਇਹ ਸਪੋਰਟਸ ਗੱਤਕਾ ਹੈ ਜਿਹੜਾ, ਇਹਦੇ ਵਿੱਚ ਅਸੀਂ ਕਾਫੀ ਲੰਬੇ ਸਮੇਂ ਤੋਂ ਪਿਛੜੇ ਹੋਏ ਸਨ, ਪਰ ਪਿਛਲੇ 4 ਸਾਲਾਂ ਤੋਂ ਜਦੋਂ ਤੋਂ ਸਾਡੀ ਇਹ ਜਿਹੜੀ ਡਿਸਟ੍ਰਿਕਟ ਬਾਡੀ ਆ ਹੋਣ 'ਚ ਆਈ ਆ
0: ਜੀ,
2: ਉਦੋਂ ਤੋਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਫਿਰ ਜਿਹੜੇ ਪੁਰਾਣੇ ਅਖਾੜੇ ਚੱਲਦੇ ਆ ਉਹਨਾਂ ਨੂੰ ਸਪੋਰਟਸ ਵੱਲ ਨੂੰ ਲੈ ਕੇ ਆਉਂਦਾ, ਸਪੋਰਟਸ ਗੱਤਕੇ ਵੱਲ ਨੂੰ ਲੈ ਕੇ ਆਉਂਦਾ। ਉਸ ਤੋਂ

0: ਅਵਾ ਅਸੀਂ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਸਾਡੇ ਨਾਲ ਚੱਲੇ ਨੇ ਉਹਨਾਂ ਨੂੰ ਜਿਹੜੇ ਗੱਤਕਾ ਟੀਚਰ ਦਿੱਤੇ ਤੇ ਸਮਰ ਕੈਂਪ ਲਾਏ ਤੇ ਹਰ ਸਾਲ ਅਸੀਂ ਡਿਸਟ੍ਰਿਕਟ ਰੈਫਰੀ ਕੈਂਪ ਲਾਉਂਦੇ ਹਾਂ ਤੇ ਅਸੀਂ ਸਟੇਟ ਕੈਂਪ ਵੀ ਲਾ ਚੁੱਕੇ ਹਾਂ ਇੱਥੇ। ਉਹਦੇ ਨਾਲ ਸਾਡੇ ਕੋਲ ਕੋਚ ਵੀ ਪੈਦਾ ਹੋਏ 4 ਸਾਲਾਂ ਦੇ ਵਿੱਚ, ਤੇ 4 ਸਾਲਾਂ ਦੇ ਵਿੱਚ ਸਾਡੇ ਕੋਲ ਖਿਡਾਰੀ ਜਿਹੜੇ ਬਹੁਤ ਵੱਡੀ ਗਿਣਤੀ 'ਚ ਪੈਦਾ ਹੋਏ। ਪਿਛਲੇ ਸਮੇਂ ਦੌਰਾਨ ਸਾਡੇ ਕੋਲ ਸਾਡੀ ਗੁਰੂ ਨਾਨਕ ਗੱਤਕਾ ਅਕੈਡਮੀ ਲੋਧੀ ਮਾਜਰੇ ਤੋਂ ਬੱਚਾ ਅੰਡਰ 17 ਦੇ ਵਿੱਚ ਜਿਹੜੀ ਸਕੂਲੀ ਗੇਮਸ ਹੁੰਦੀਆਂ ਨੇ
1: ਜੀ,
0: ਉਹਦੇ ਵਿੱਚ ਉਸਨੇ ਜਿਹੜਾ ਗੋਲਡ ਮੈਡਲ ਹਾਸਲ ਕੀਤਾ ਛੱਤੀਸਗੜ੍ਹ ਦੇ ਵਿੱਚ ਨੈਸ਼ਨਲ ਦੇ ਵਿੱਚ।
1: ਰੋਪੜ ਦੇ ਗੱਤਕਾ ਜ਼ਿਲ੍ਹਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਦੱਸ ਰਹੇ ਸਨ ਕਿ ਰੋਪੜ ਜ਼ਿਲ੍ਹੇ ਵਿੱਚ ਗੱਤਕਾ ਦੇ ਨਾਲ ਜੁੜੀਆਂ ਕਿੱਦਾਂ ਦੀਆਂ ਖੇਡ ਸਰਗਰਮੀਆਂ ਚੱਲ ਰਹੀਆਂ ਨੇ, ਤੇ ਖੇਡ ਸੰਸਾਰ ਪ੍ਰੋਗਰਾਮ ਦੇ ਆਖਿਰ 'ਚ ਆਓ ਹੁਣ ਗੱਲ ਕਰਦੇ ਹਾਂ ਪਿੰਕਾ ਜਰਗੜ ਹੋਰਾਂ ਦੇ ਨਾਲ ਜਿਹੜੇ ਪੰਜਾਬ ਵਿੱਚ ਬਾਸਕਟਬਾਲ ਦੀ ਲੀਗ ਕਰਵਾ ਰਹੇ ਨੇ। ਪੰਜਾਬ ਵਿੱਚ ਪਹਿਲੀ ਵਾਰ ਬਾਸਕਟਬਾਲ ਦੀ ਇੱਦਾਂ ਦੀ ਲੀਗ ਕਰਵਾਈ ਜਾ ਰਹੀ ਹੈ ਜਿਸ ਵਿੱਚ ਹਰ ਖਿਡਾਰੀ ਨੂੰ ਪੈਸੇ ਮਿਲ ਰਹੇ ਨੇ ਭਾਗ ਲੈਣ ਦੇ, ਖੇਡਣ ਦੇ। ਅੱਜ ਕਿਹੜੇ ਪਿੰਡ ਵਿੱਚ ਇਹ ਮੁਕਾਬਲੇ ਚੱਲ ਰਹੇ ਨੇ ਤੇ ਇਹ ਲੀਗ ਕਿੱਥੋਂ ਤੱਕ ਪਹੁੰਚੀ ਹੈ, ਆਓ ਜਾਣਦੇ ਹਾਂ ਪਿੰਕਾ ਜਰਗੜ ਹੋਰਾਂ ਤੋਂ।
2: ਇਹਦੇ ਸਰ ਜੀ ਆਪਣੇ ਟੋਟਲ ਪਹਿਲਾਂ 3 ਮੈਚ ਹੋ ਚੁੱਕੇ ਆ ਜੀ
1: ਜੀ,
2: ਔਰ ਅੱਜ ਆਪਣਾ ਚੌਥਾ ਪਿੰਡ ਆ ਜਿਹੜਾ ਜੀ ਹੰਡਿਆਇਆ ਦੇ ਵਿੱਚ ਮੈਚ ਹੋਣਾ, ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਜੀ ਹੰਡਿਆਇਆ। ਹਾਂਜੀ, ਅੱਜ ਸਹੀ 5:30 ਵਜੇ ਆਪਣਾ ਮੈਚ ਸ਼ੁਰੂ ਹੋ ਜਾਣਾ ਜੀ। ਪਹਿਲਾ ਮੈਚ ਆ ਜੀ ਆਪਣੇ ਲੜਕੀਆਂ ਦਾ ਜੀ, ਤੇ ਦੂਜਾ ਮੈਚ ਮੁੰਡਿਆਂ ਦਾ ਜੀ।
1: ਅੱਛਾ, ਇਹ ਦੱਸੋ ਕਿ ਹੁਣ ਤੱਕ ਜਿਹੜੇ ਜਿਹੜੇ ਪਿੰਡਾਂ 'ਚ ਲੀਗ ਦੇ ਮੁਕਾਬਲੇ ਹੋਏ ਉੱਥੇ ਮਾਹੌਲ ਕਿੱਦਾਂ ਦਾ ਰਿਹਾ ਜੀ?
2: ਸਰ ਜੀ ਮਾਹੌਲ ਬਹੁਤ ਜ਼ਿਆਦਾ ਵਧੀਆ ਜੀ, ਬੜੇ ਹੀ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਜੀ। ਜਿਵੇਂ ਵੀ ਅਸੀਂ ਆਪਾਂ ਸ਼ੁਰੂ ਕੀਤਾ ਸੀ ਲੁਧਿਆਣੇ ਤੋਂ ਜੀ, ਲੁਧਿਆਣੇ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਪਿੰਡ ਗਏ ਬਾਘਾ, ਆਪਣੇ ਭੈਣੀ ਬਾਘਾ ਜੀ।
1: ਅੱਛਾ ਜੀ,
2: ਭੈਣੀ ਬਾਘਾ ਮਾਨਸੇ ਜ਼ਿਲ੍ਹੇ ਦਾ ਪਿੰਡ ਆ ਜੀ, ਉੱਥੇ ਬਹੁਤ ਵੱਡਾ ਇਕੱਠ ਹੋਇਆ, ਸਾਡੀ ਉਮੀਦ ਤੇ ਸੋਚ ਤੋਂ ਵੀ ਵੱਡਾ ਇਕੱਠ ਸੀ ਉੱਥੇ ਜੀ। ਬੜੀ ਸਾਰੇ ਲੋਕਾਂ ਨੇ ਖੁਸ਼ ਹੋ ਕੇ ਮੈਚ ਦੇਖਿਆ ਜੀ, ਆਨੰਦ ਮਾਣਿਆ, ਤੇ ਬੱਚੇ ਬੜਾ ਖੁਸ਼ ਹੋਏ ਉੱਥੇ ਖੇਡ ਕੇ ਜੀ।
1: ਬੱਚਿਆਂ ਦਾ ਉਤਸ਼ਾਹ ਤੁਹਾਨੂੰ ਕਿੱਦਾਂ ਦਾ ਲੱਗਾ ਔਰ ਕਿੱਦਾਂ ਦਾ ਟੈਲੈਂਟ ਇਹਨਾਂ ਮੁਕਾਬਲਿਆਂ 'ਚ ਹੁਣ ਤੱਕ ਵੇਖਣ ਨੂੰ ਮਿਲਿਆ ਜੀ?
2: ਸਰ ਜੀ ਦੇਖੋ ਜੀ, ਟੈਲੈਂਟ ਦੀ ਗੱਲ ਕਰੀਏ ਜੀ, ਜਿਹੜਾ ਆਪਣਾ ਸੂਬਾ ਪੰਜਾਬ ਆ, ਟੈਲੈਂਟ ਦੀ ਇੱਥੇ ਕੋਈ ਘਾਟ ਨਹੀਂ
1: ਜੀ,
2: ਤੇ ਬਹੁਤ ਟੈਲੈਂਟ ਆ ਜੀ। ਬਸ ਗੱਲ ਇਹ ਆ ਕਿ ਆਪਾਂ ਕਿਵੇਂ ਨਾ ਕਿਵੇਂ ਕਰਕੇ ਉਹ ਟੈਲੈਂਟ ਨੂੰ ਹੁਣ ਲੱਭ ਕੇ ਅੱਗੇ ਲੈ ਕੇ ਆਈਏ, ਜਿਹੜਾ ਕਿ ਕੰਮ ਅਸੀਂ ਕਰ ਰਹੇ ਹਾਂ। ਜਿਵੇਂ ਹੁਣ ਸਾਡਾ ਕਾਰਨ ਵੀ ਇਹੀ ਸੀ ਇਹ ਲੀਗ ਨੂੰ ਪਿੰਡਾਂ ਦੇ ਵਿੱਚ ਕਰਾਉਣ ਦਾ, ਕਿ ਅਸੀਂ ਵੱਧ ਤੋਂ ਵੱਧ ਉਹਨਾਂ ਬੱਚਿਆਂ ਤੱਕ ਪਹੁੰਚ ਸਕੀਏ ਜਿਹੜੇ ਵੱਡੇ ਸ਼ਹਿਰਾਂ ਦੇ ਉੱਤੇ ਫੁੱਟ ਚੱਲ ਕੇ ਨਹੀਂ ਆ ਸਕਦੇ। ਸੋ ਅਸੀਂ ਇਹੀ ਟਾਰਗੇਟ ਰੱਖਿਆ ਕਿ ਕਿਉਂ ਨਾ ਆਪਾਂ ਉਹਨੇ ਕੋਲ ਪਿੰਡਾਂ ਦੇ ਵਿੱਚ ਪਹੁੰਚ ਜਾਈਏ।
1: ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਹੋਇਆ। ਖੋਜ, ਆਲੇਖ, ਵਾਚਨ ਤੇ ਸੰਪਾਦਨ ਬੀਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਖੇਡ ਸੰਸਾਰ
3: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ। ਮੀਡੀਅਮ ਵੇਵ 343.6 meters ਯਾਨੀ 873 kHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਸਰਵਣ ਕਰਦੇ ਹਾਂ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਦੇ ਰੂਪ ਵਿੱਚ ਇਸ ਜਨਮ ਦੇ ਵਿੱਚ ਉੱਗੜ ਪਏ ਹਨ ਤਾਂ ਉਹ ਸਰਬ ਵਿਆਪਕ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਮਿਲ ਪਿਆ ਹੈ ਜੋ ਇੱਕ ਰਸ ਹੋ ਕੇ ਸਾਰੇ ਜੀਵਾਂ ਦੇ ਅੰਦਰ ਵਿਆਪਕ ਹੋ ਕੇ ਵਿਚਰ ਰਿਹਾ ਹੈ ਅਤੇ ਵਿਚਰਦਾ ਹੋਇਆ ਜਿੱਥੇ ਰਸਾਂ ਨੂੰ ਮਾਣਦਾ ਹੈ ਉੱਥੇ ਇਹਨਾਂ ਸਾਰਿਆਂ ਤੋਂ ਨਿਰਲੇਪ ਵੀ ਹੈ। ਹੁਣ ਜਦੋਂ ਉਸ ਪ੍ਰਭੂ ਨੇ ਆਪ ਕਿਰਪਾ ਕੀਤੀ ਹੈ ਤਾਂ ਪਿਛਲੇ ਜਨਮਾਂ ਦੀ ਕੀਤੀ ਹੋਈ ਘਾਲ ਉਸਨੇ ਥਾਂ ਪਾ ਦਿੱਤੀ ਹੈ ਅਤੇ ਮੈਨੂੰ ਆਨੰਦਮਈ ਜੀਵਨ ਬਖਸ਼ਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਬਾਣੀ ਦੇ ਅੰਦਰ ਫਰਮਾਉਂਦੇ ਹਨ ਕਿ ਉਹ ਪਰਮ ਪਿਤਾ ਪਰਮਾਤਮਾ ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ ਅਤੇ ਹਰੇਕ ਦੀ ਕੀਤੀ ਹੋਈ ਜਿਹੜੀ ਘਾਲ ਹੈ ਉਹਨੂੰ ਥਾਂ ਪਾਉਂਦਾ ਹੈ, ਕਿਸੇ ਦੀ ਕੀਤੀ ਹੋਈ ਘਾਲ ਨੂੰ ਰੱਖਦਾ ਨਹੀਂ ਹੈ। ਜਿਵੇਂ ਪੰਚਮ ਪਾਤਸ਼ਾਹ ਦਾ ਹੀ ਫੁਰਮਾਨ ਹੈ, ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੇ ਘਾਲੇ। ਸ਼ਬਦ ਦੇ ਵਿੱਚ ਅੱਗੇ ਸਤਿਗੁਰੂ ਫਰਮਾਉਂਦੇ ਹਨ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸ਼ਬਦ ਦੀਆਂ ਇਹਨਾਂ ਪੰਕਤੀਆਂ ਦੇ ਅੰਦਰ ਪੰਚਮ ਪਾਤਸ਼ਾਹ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦਾ

0: ਉਸਨੇ ਥਾਂ ਪਾ ਦਿੱਤੀ ਹੈ ਅਤੇ ਮੈਨੂੰ ਆਨੰਦਮਈ ਜੀਵਨ ਬਖਸ਼ਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਬਾਣੀ ਦੇ ਅੰਦਰ ਫਰਮਾਉਂਦੇ ਹਨ ਕਿ ਉਹ ਪਰਮ ਪਿਤਾ ਪਰਮਾਤਮਾ ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ ਅਤੇ ਹਰੇਕ ਦੀ ਕੀਤੀ ਹੋਈ ਜਿਹੜੀ ਘਾਲ ਹੈ ਉਹਨੂੰ ਥਾਂ ਪਾਉਂਦਾ ਹੈ, ਕਿਸੇ ਦੀ ਕੀਤੀ ਹੋਈ ਘਾਲ ਨੂੰ ਰੱਖਦਾ ਨਹੀਂ ਹੈ। ਜਿਵੇਂ ਪੰਚਮ ਪਾਤਸ਼ਾਹ ਦਾ ਹੀ ਫੁਰਮਾਨ ਹੈ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੇ। ਸ਼ਬਦ ਦੇ ਵਿੱਚ ਅੱਗੇ ਸਤਿਗੁਰੂ ਫਰਮਾਉਂਦੇ ਹਨ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸ਼ਬਦ ਦੀਆਂ ਇਹਨਾਂ ਪੰਕਤੀਆਂ ਦੇ ਅੰਦਰ ਪੰਚਮ ਪਾਤਸ਼ਾਹ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਸਮਾਪਤੀ ਕਰਦੇ ਹਨ ਕਿ ਪਰਮਾਤਮਾ ਨੂੰ ਮਿਲਦਿਆਂ ਹੀ ਜਗਿਆਸੂ ਜੀਵ ਇਸਤਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਅਤੇ ਉਸ ਦਾ ਨਾਮ ਰੂਪੀ ਦੀਵਾ ਹੈ ਹੀ ਹਨੇਰਾ ਦੂਰ ਕਰਨ ਵਾਲਾ। ਜਿਸ ਹਿਰਦੇ ਵਿੱਚ ਉਸ ਦੇ ਨਾਮ ਦਾ ਚਾਨਣ ਹੋ ਗਿਆ ਉੱਥੇ ਕੋਈ ਹਨੇਰਾ ਨਹੀਂ ਰਹੇਗਾ। ਮਨੁੱਖ ਦੇ ਮਨ ਵਿੱਚ ਚੱਲ ਰਹੇ ਵਿਕਾਰ ਅਤੇ ਮਾਇਆ ਦੀ ਅਨੇਕ ਭਾਵੀ ਖਿੱਚ ਹੀ ਉਸ ਦੇ ਮਨ ਵਿੱਚ ਹਨੇਰੇ ਦਾ ਅਸਲ ਕਾਰਨ ਹੈ, ਪਰ ਜਦੋਂ ਪਰਮਾਤਮਾ ਦਾ ਮਿਲਾਪ ਹੋ ਗਿਆ ਤਾਂ ਸਾਰੇ ਵਿਕਾਰਾਂ ਦਾ ਨਾਸ਼ ਹੋ ਗਿਆ, ਮਨ ਦੇ ਅੰਦਰ ਪਸਰਿਆ ਹਨੇਰਾ ਖਤਮ ਹੋਇਆ। ਇਸ ਤਰ੍ਹਾਂ ਹਨੇਰਾ ਦੂਰ ਹੋਇਆ ਤਾਂ ਪਰਮਾਤਮਾ ਦੇ ਮਿਲਾਪ ਦੇ ਬਾਅਦ ਹੀ ਦੂਰ ਹੋਇਆ ਹੈ ਅਤੇ ਚਿਰਾਂ ਤੋਂ ਮਾਇਆ ਦੇ ਮੂੰਹ ਵਿੱਚ ਸੁੱਤਾ ਹੋਇਆ ਮਨ ਜਾਗ ਪਿਆ ਹੈ। ਗੁਰੂ ਦਾ ਸ਼ਬਦ ਮਨ ਨੂੰ ਜਗਾਉਣ ਦੀ ਸਮਰੱਥਾ ਰੱਖਦਾ ਹੈ, ਕਿਉਂਕਿ ਉਹ ਆਪ ਸਤਿਗੁਰੂ ਜੋ ਹੈ ਉਹ ਜਾਗਦਾ ਹੈ ਅਤੇ ਉਸ ਦੀ ਸੇਵਾ ਕਰਨ ਵਾਲਾ ਹੀ ਜਾਗ ਸਕਦਾ ਹੈ ਅਤੇ ਉਹ ਹੀ ਅੱਗੇ ਜਗਾ ਸਕਦਾ ਹੈ। ਜਿਵੇਂ ਗੁਰਬਾਣੀ ਦਾ ਫੁਰਮਾਨ ਹੈ, ਇੱਕੋ ਸਤਿਗੁਰ ਜਾਗਦਾ ਹੋਰ ਜਗ ਸੂਤਾ, ਮੋਹ ਪਿਆਸ ਸਤਿਗੁਰ ਸੇਵਨ ਜਾਗਨ ਸੇ, ਜੋ ਰਤੇ ਹਰ ਨਾਮ ਗੁਣਤਾਸ।
1: ਪ੍ਰਭ ਮਿਲਬੈ ਕਉ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹੇ ਕਰੋ ਬੇਨਤੀ, ਕੋ ਸੰਤ ਮਿਲੈ ਬੜ ਭਾਗੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੁਖਵੰਤ ਸਿੰਘ। ਅਕਾਲ ਪੁਰਖ ਪਰਮੇਸ਼ਵਰ ਨਾਲ ਮਿਲਾਪ ਜਾਂ ਉਸ ਤੋਂ ਵਿਛੋੜਾ ਕੀਤੇ ਹੋਏ ਕਰਮਾਂ ਕਰਕੇ ਹੀ ਹੁੰਦਾ ਹੈ। ਪ੍ਰਭੂ ਮਿਲਾਪ ਦੀ ਬਖਸ਼ਿਸ਼ ਉਹਨਾਂ 'ਤੇ ਹੁੰਦੀ ਹੈ ਜਿਨ੍ਹਾਂ 'ਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਜਾਂ ਇੰਜ ਕਹਿ ਲਈਏ ਸੰਜੋਗ ਅਤੇ ਵਿਯੋਗ ਉਸ ਅਕਾਲ ਪੁਰਖ ਦੇ ਹੱਥ ਵਿੱਚ ਨੇ, ਉਸ ਦੀ ਕਿਰਪਾ 'ਤੇ ਆਧਾਰਿਤ ਨੇ। ਸੰਜੋਗ ਵਿਯੋਗ ਦੁਇਕਾਰ ਚਲਾਵੈ, ਲੇਖੇ ਆਵੈ ਭਾਗ। ਇਹ ਤਾਂ ਕਰਮਾਂ ਅਨੁਸਾਰ ਹੀ ਆਪੋ ਆਪਣੇ ਹਿੱਸੇ ਆਉਂਦੇ ਨੇ। ਗੁਰਬਾਣੀ ਵਿੱਚ ਸੰਜੋਗ ਅਤੇ ਵਿਯੋਗ ਦੇ ਸੰਕਲਪ ਨੂੰ ਗੁਰਬਾਣੀ ਪ੍ਰਮਾਣਾਂ ਰਾਹੀਂ ਸਪਸ਼ਟ ਕੀਤਾ ਗਿਆ ਹੈ। ਸੁਣਦੇ ਹਾਂ ਪ੍ਰਿੰਸੀਪਲ ਅਮਰਜੀਤ ਸਿੰਘ ਹੋਰਾਂ ਪਾਸੋਂ ਵਾਰਤਾ ਗੁਰਬਾਣੀ ਵਿੱਚ ਸੰਜੋਗ ਵਿਯੋਗ ਦਾ ਸੰਕਲਪ।
2: ਗੁਰਬਾਣੀ ਅੰਦਰ ਸੰਜੋਗ ਸ਼ਬਦ ਅਨੇਕ ਅਰਥਾਂ ਵਿੱਚ ਵਰਤਿਆ ਗਿਆ ਮਿਲਦਾ ਹੈ। ਸੰਗਿਆ ਰੂਪ ਵਿੱਚ ਸੰਜੋਗ ਪਦ ਦਾ ਅਰਥ ਹੈ ਸੰਬੰਧ, ਜਿਵੇਂ ਮਨਮੁੱਖ ਜਾਣੈ ਆਪਣੇ ਧੀਆਂ ਪੂਤ ਸੰਜੋਗ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਦ ਨੂੰ ਦੇਹ ਨਾਲ ਜੀਵਾਤਮਾ ਦੇ ਮਿਲਾਪ ਭਾਵ ਜਨਮ ਦੇ ਅਰਥਾਂ ਵਿੱਚ ਵੀ ਪ੍ਰਯੋਗ ਕੀਤਾ ਹੈ। ਸਾਹ ਸੰਜੋਗ ਵਿਆਹੋ ਵਿਯੋਗ, ਗੁਰੂ ਸਾਹਿਬ ਇਸ ਪਦ ਨੂੰ ਬਲਦਾਂ ਦੇ ਜੋੜਨ ਲਈ ਵੀ ਵਰਤਦੇ ਹਨ। ਗੁਰੂ ਸਾਹਿਬ ਅਨੁਸਾਰ ਕਰਤਾਰ ਦੀ ਯਾਦ ਬੱਤਰ ਹੈ ਅਤੇ ਨਾਮ ਸਿਮਰਨ ਦਾ ਵੇਲਾ ਹਲ ਜੋੜਨਾ ਹੈ। ਚੇਤਾ ਬੱਤਰ ਵਕਤ ਸੰਯੋਗ, ਗੁਰੂ ਅਰਜਨ ਦੇਵ ਜੀ ਇਸ ਪਦ ਦੀ ਵਰਤੋਂ ਗ੍ਰਹਿ ਰਾਸ਼ੀ ਦੇ ਯੋਗ ਆਦਿ ਦੇ ਮੇਲ ਦੇ ਅਰਥਾਂ ਵਿੱਚ ਕਰਦੇ ਹਨ। ਧਨ ਮੂਰਤ ਚਸੇ ਪਲ ਘੜੀਆਂ, ਧਨ ਸੋ ਓਏ ਸੰਯੋਗਾ ਜੀਓ। ਸੰਯੋਗ ਪਦ ਕਰਮ ਫਲ ਦੇ ਅਰਥਾਂ ਵਿੱਚ ਵੀ ਬਾਰਾਂ ਮਾਹ ਅੰਦਰ ਪ੍ਰਯੋਗ ਹੋਇਆ ਮਿਲਦਾ ਹੈ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਯੋਗ। ਦੂਜੇ ਪਾਸੇ ਵਿਯੋਗ ਪਦ ਵਿਛੋੜੇ ਦੇ ਅਰਥਾਂ ਵਿੱਚ ਆਇਆ ਹੈ। ਵਾਰ ਮਾਝ ਅੰਦਰ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ਹਰਖੋਂ ਸੋਗ ਵਿਯੋਗ ਉਪਾਏ ਖਪਾਇਆ। ਵਿਯੋਗ ਪਦ ਛਿਪਣ ਦੇ ਅਰਥਾਂ ਵਿੱਚ ਵੀ ਪ੍ਰਯੋਗ ਹੋਇਆ ਹੈ। ਸੂਰਜ ਦੇ ਚੜ੍ਹਨ ਅਤੇ ਵਿਯੋਗ ਭਾਵ ਛਿਪਣ ਨਾਲ ਮਨੁੱਖ ਦੀ ਉਮਰ ਘੱਟ ਰਹੀ ਹੈ। ਸੂਰਜ ਚੜ੍ਹੇ ਵਿਯੋਗ ਸਭ ਸਹਿ ਘਟੇ ਆਰਜਾ। ਜਪਜੀ ਸਾਹਿਬ ਅੰਦਰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਸੰਯੋਗ ਸੱਤਾ ਅਤੇ ਵਿਯੋਗ ਸੱਤਾ ਦੋਵੇਂ ਮਿਲ ਕੇ ਇਹ ਸੰਸਾਰ ਦੀ ਕਾਰ ਨੂੰ ਚਲਾ ਰਹੀਆਂ ਹਨ, ਭਾਵ ਪਿਛਲੇ ਸੰਯੋਗਾਂ ਕਰਕੇ ਜੀਵ ਇੱਥੇ ਆ ਕੇ ਇਕੱਠੇ ਹੁੰਦੇ ਹਨ। ਮਿਲੀ ਆਰਜਾ ਨੂੰ ਭੋਗਣ ਉਪਰੰਤ ਜੀਵ ਪ੍ਰਭੂ

0: ਪ੍ਰਜਾ ਵਿੱਚ ਫਿਰ ਵਿਛੜ ਵਿਛੜ ਕੇ ਆਪੋ ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ। ਸਭ ਜੀਵਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਦਰਜਾ ਬਦਰਜਾ ਸੁੱਖ ਦੁੱਖ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਸੰਯੋਗ ਵਿਯੋਗ ਦੋਏ ਕਾਰ ਚਲਾਵਹਿ ਲੇਖੇ ਆਵਹਿ ਭਾਗ। ਜਿਸ ਅਕਾਲ ਪੁਰਖ ਨੇ ਜੀਵਾਂ ਦੇ ਸੰਯੋਗ ਦੇ ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਨਹੀਂ ਹੈ, ਭਾਵ ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ। ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ, ਉਸੇ ਤਰ੍ਹਾਂ ਜੀਵ ਆਪਣੇ ਸੰਯੋਗ ਭੋਗਦੇ ਹਨ। ਅੱਖਰਾਂ ਸਿਰ ਸੰਯੋਗ ਵਖਾਣ। ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਨੇ ਸੰਯੋਗ ਅਤੇ ਵਿਯੋਗ ਰੂਪ ਨੇਮ ਬਣਾ ਕੇ ਜਗਤ ਰਚਨਾ ਦਾ ਮੁੱਢ ਬੰਨਿਆ ਹੈ। ਪ੍ਰਭੂ ਨੇ ਆਪਣੇ ਹੁਕਮ ਵਿੱਚ ਸ੍ਰਿਸ਼ਟੀ ਸਾਜੀ ਅਤੇ ਜੀਵਾਂ ਦੇ ਸਰੀਰਾਂ ਵਿੱਚ ਆਪਣੀ ਜੋਤ ਰਲਾਈ। ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤ ਤੋਂ ਹੀ ਹੋਇਆ ਹੈ। ਇਸ ਦੀ ਸੂਝ ਸਤਿਗੁਰੂ ਤੋਂ ਹੁੰਦੀ ਹੈ। ਪਰਮਾਤਮਾ ਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਪੈਦਾ ਕਰਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਦੇ ਵਿੱਚ ਪਾ ਦਿੱਤਾ ਹੈ। ਸੰਯੋਗ ਵਿਯੋਗ ਉਪਾਯੋਨ ਸ੍ਰਿਸ਼ਟੀ ਕਾ ਮੂਲ ਰਚਾਇਆ, ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ, ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ, ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਗੁਣ ਸਿਰ ਧੰਦੇ ਲਾਇਆ, ਮਾਇਆ ਕਾ ਮੂਲ ਰਚਾਇਓਨ ਤੁਰੀਆ ਸੁਖ ਪਾਇਆ। ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਜਿੰਦ ਅਤੇ ਸਰੀਰ ਦਾ ਮਿਲਾਪ ਅਤੇ ਵਿਛੋੜਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਪਰਮਾਤਮਾ ਦੇ ਹੁਕਮ ਵਿੱਚ ਹੀ ਪੰਜ ਤੱਤ ਇਕੱਠੇ ਕਰਕੇ ਸਰੀਰ ਬਣਦਾ ਹੈ ਅਤੇ ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਆਤਮਾ ਸਰੀਰ ਵਿੱਚ ਆ ਕੇ ਨਿਵਾਸ ਕਰਦਾ ਹੈ। ਸੰਯੋਗ ਵਿਯੋਗ ਧੁਰੋਂ ਹੀ ਹੂਆ, ਪੰਜ ਧਾਤ ਕਰ ਪੁਤਲਾ ਕੀਆ, ਸਾਹਿਕ ਹੈ ਫੁਰਮਾਇੜ ਹੈ ਜੀ ਦੇਹੀ ਵਿੱਚ ਜੀਉ ਆਏ ਪਿਆ। ਪਰਮਾਤਮਾ ਦੀ ਬਖਸ਼ ਦੇ ਸੰਯੋਗ ਨਾਲ ਜੀਵਾਂ ਨੂੰ ਹਰਿਮੰਦਰ ਰੂਪ ਸੋਹਣਾ ਮਨੁੱਖਾ ਸਰੀਰ ਮਿਲਦਾ ਹੈ, ਪਰ ਇਸ ਸਰੀਰ ਵਿੱਚ ਆ ਕੇ ਉਹ ਮਾਇਕ ਪਦਾਰਥਾਂ ਦੇ ਰਸਾਂ ਵਿੱਚ ਖਚਿਤ ਹੋ ਜਾਂਦੇ ਹਨ। ਜਦੋਂ ਪ੍ਰਭੂ ਦੀ ਰਜ਼ਾ ਵਿੱਚ ਮੌਤ ਆਉਂਦੀ ਹੈ ਤਾਂ ਮਨੁੱਖਾ ਸਰੀਰ ਨਾਲੋਂ ਜੀਵ ਆਤਮਾ ਦਾ ਵਿਛੋੜਾ ਹੋ ਜਾਂਦਾ ਹੈ, ਪਰ ਨਰੋਲ ਮਾਇਕ ਪਦਾਰਥਾਂ ਦੇ ਭੋਗਾਂ ਵਿੱਚ ਗ੍ਰਸੇ ਰਹਿਣ ਦੇ ਕਾਰਨ ਉਹਨਾਂ ਨੂੰ ਮੁੜ ਮੁੜ ਅਨੇਕਾਂ ਜਨਮਾਂ ਦੇ ਗੇੜਾਂ ਵਿੱਚੋਂ ਲੰਘਣਾ ਪੈਂਦਾ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਸੰਯੋਗੀ ਮੇਲ ਆਬੜਾ ਇਨ ਤਨ ਕੀਤੇ ਭੋਗ, ਵਿਯੋਗੀ ਮੇਲ ਵਿਛੜੇ ਨਾਨਕ ਭੀ ਸੰਯੋਗ। ਜਗਤ ਇੱਕ ਸੁਪਨੇ ਦੇ ਸਮਾਨ ਹੈ, ਜੋ ਪ੍ਰਭੂ ਵੱਲੋਂ ਰਚੀ ਹੋਈ ਇੱਕ ਖੇਡ ਬਣੀ ਹੋਈ ਹੈ। ਜੀਵ ਇਸ ਜਗਤ ਖੇਡ ਦਾ ਇੱਕ ਤੁੱਛ ਜਿਹਾ ਹਿੱਸਾ ਹੈ। ਉਹ ਆਪਣੀ ਮਿਲੀ ਆਰਜ਼ਾ ਨੂੰ ਭੋਗ ਕੇ ਇੱਕ ਦਿਨ ਜ਼ਿੰਦਗੀ ਦੀ ਖੇਡ ਖੇਡ ਕੇ ਇੱਥੋਂ ਤੁਰ ਜਾਂਦਾ ਹੈ। ਪ੍ਰਭੂ ਦੀ ਸੰਯੋਗ ਸੱਤਿਆ ਨਾਲ ਜਿਹੜੇ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਉਹ ਵਿਯੋਗ ਸੱਤਿਆ ਅਨੁਸਾਰ ਇੱਥੋਂ ਉੱਠ ਕੇ ਤੁਰ ਪੈਂਦੇ ਹਨ। ਇਸ ਜਗਤ ਖੇਡ ਦੇ ਨਿਯਮ ਪ੍ਰਭੂ ਦੇ ਬਣਾਏ ਹੋਏ ਹਨ। ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਉਸ ਦੇ ਉਲਟ ਹੋਰ ਕੁਝ ਨਹੀਂ ਕੀਤਾ ਜਾ ਸਕਦਾ। ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਲਾਏ, ਸੰਯੋਗੀ ਮਿਲ ਏਕ ਸੇ ਵਿਯੋਗੀ ਉੱਠ ਜਾਏ, ਜੋ ਤਿਸ ਭਾਣਾ ਸੋ ਥੀਐ ਅਭਰ ਨਾ ਕਰਨਾ ਜਾਏ। ਮਾਰੂ ਸੋਹਲਿਆਂ ਅੰਦਰ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਜੰਮ ਕੇ ਪਰਿਵਾਰ ਵਿੱਚ ਮਿਲਣਾ ਅਤੇ ਮਰ ਕੇ ਪਰਿਵਾਰ ਤੋਂ ਵਿਛੜਨਾ ਇਹ ਖੇਡ ਪਰਮਾਤਮਾ ਨੇ ਬਣਾਈ ਹੈ। ਜਗਤ ਪੈਦਾ ਕਰਕੇ ਦੁੱਖ ਸੁੱਖ ਵੀ ਉਸਨੇ ਹੀ ਦਿੱਤੇ ਹਨ। ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈ ਕੇ ਮਿੱਠੇ ਸੁਭਾਅ ਦਾ ਸੰਯੋਗ ਪਹਿਨਦੇ ਹਨ, ਉਹ ਦੁੱਖ ਸੁੱਖ ਤੋਂ ਨਿਰਲੇਪ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ਸੰਯੋਗ ਵਿਯੋਗ ਮੇਰੇ ਪ੍ਰਭ ਕੀਏ, ਸ੍ਰਿਸ਼ਟ ਉਪਾਏ ਦੁੱਖਾਂ ਸੁੱਖ ਦੀਏ, ਦੁੱਖ ਸੁੱਖ ਹੀ ਤੇ ਭਏ ਨਿਰਾਲੇ, ਗੁਰਮੁਖ ਸੀਲ ਸੁਨਾਹਾ ਹੈ। ਪਰਮਾਤਮਾ ਦੇ ਨਾਮ ਤੋਂ ਖੁੰਝਿਆ ਮਨੁੱਖ ਘੜੀ ਵਿੱਚ ਹੱਸ ਪੈਂਦਾ ਹੈ ਅਤੇ ਘੜੀ ਵਿੱਚ ਰੋ ਪੈਂਦਾ ਹੈ, ਭਾਵ ਉਹ ਹਰਖ ਸੋਗ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਇਸ ਲਈ ਮਾਇਆ ਦੇ ਮੋਹ ਵਿੱਚ ਫਸਾਈ ਰੱਖਣ ਵਾਲੀ ਖੋਟੀ ਮੱਤ ਦੇ ਰਾਹੀਂ ਜੀਵਨ ਮਨੋਰਥ ਸਫਲ ਨਹੀਂ ਹੁੰਦਾ। ਗੁਰੂ ਅਮਰਦਾਸ ਜੀ ਬਚਨ ਕਰਦੇ ਹਨ ਕਿ ਜੀਵਾਂ ਦੇ ਵੀ ਕੀ ਵੱਸ ਹੈ, ਹਰ ਨਾਮ ਵਿੱਚ ਜੁੜਨਾ ਅਤੇ ਹਰ ਨਾਮ ਤੋਂ ਵਿਛੜ ਜਾਣਾ ਪਿਛਲੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ ਆਪ ਜੀਵਾਂ ਦੇ ਮੱਥੇ ਉੱਤੇ ਲਿਖ ਰੱਖੇ ਹਨ। ਇਹ ਪੂਰਵਲੀ ਕਰਮ ਕਮਾਈ ਜੀ ਪਾਸੋਂ ਮਿਟਾਇਆ ਮਿਟਦੀ ਨਹੀਂ। ਖਿੰਨ ਮੈਂ ਹੱਸੈ ਖਿੰਨ ਮੈਂ ਰੋਵੈ, ਦੂਜੀ ਦੁਰਮਤ ਕਾਰਜ ਨਾ ਹੋਵੇ, ਸੰਯੋਗ ਵਿਯੋਗ ਕਰਤੇ ਲਿਖ ਪਾਏ, ਕਿਰਤ ਨਾ ਚੱਲੇ ਚਲਾਹਾ ਹੈ।
1: ਗੁਰਬਾਣੀ ਵਿੱਚ ਸੰਯੋਗ ਵਿਯੋਗ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਪ੍ਰਿੰਸੀਪਲ ਅਮਰਜੀਤ ਸਿੰਘ। ਉਸ ਪਰਮੇਸ਼ਵਰ ਨਾਲ

ਹੁਣ ਪੇਸ਼ ਹੈ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਸ਼ਾਮੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਕੰਮ ਦੀਆਂ ਗੱਲਾਂ। ਜੀਵ ਵਿਭਿੰਨਤਾ, ਪ੍ਰਵਾਸੀ ਪੰਛੀ, ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਤੇਜਦੀਪ ਕਲਾਰ। ਪੰਜਾਬੀ ਨਾਟਕ ਮੌਤ ਅਲੀ ਬਾਬੇ ਦੀ ਵੀ ਸੁਣਾਇਆ ਜਾਏਗਾ। ਸੱਤ ਵੱਜ ਕੇ 40 ਮਿੰਟ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਾਹਿਤਯ ਸੁਧਾ। ਸਾਹਿਤਯ ਸੁਧਾ ਵਿੱਚ ਵਿਸ਼ਵ ਬੰਧੂ ਤੱਤਵ ਦਾ ਮਹੱਤਵ, ਇਸ ਬਾਰੇ ਅੱਜ ਗੱਲਬਾਤ ਕੀਤੀ ਜਾਏਗੀ। ਸ਼ਾਮੀ 7:50 ਤੇ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਯੇ ਲਮਹੇ। ਰਾਤੀ 8 ਵਜੇ ਸੁਣਾਵਾਂਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤੀ

ਸਵਾ 8 ਵਜੇ ਹੋਏਗਾ ਪ੍ਰੋਗਰਾਮ ਸੁਲਸਾ ਦਿੱਤਾ, ਜਿਹਦੇ ਤਹਿਤ ਅੱਜ ਕਲਾਕਾਰ ਪ੍ਰਦਿਉਮਨ ਦੀ ਆਵਾਜ਼ ਦੇ ਵਿੱਚ ਗੀਤ ਸੁਣਾਏ ਜਾਣਗੇ। ਰਾਤੀ 8:45 ਤੇ ਹੋਏਗੀ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਸੰਸਕ੍ਰਿਤੀ ਭਾਰਤੀ, 10 ਵਜੇ ਸੰਗੀਤ ਕਾ ਅਖਿਲ ਭਾਰਤੀ ਕਾਰਿਕ੍ਰਮ, ਜਿਹਦੇ ਵਿੱਚ ਕਲਾਕਾਰ ਰਾਜਕੁਮਾਰ ਮਜੂਮਦਾਰ ਦਾ ਸੰਤੂਰ ਵਾਦਨ ਸੁਣਾਇਆ ਜਾਏਗਾ।

0: ਏਸੀ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਇਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਹੁਣ ਸੁਣਦੇ ਹਾਂ ਸਮੂਹ ਗਾਨ।

0: ਤੁਸੀਂ ਸੁਣ ਰਹੇ ਸੀ ਸਮੂਹ ਗਾਨ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।
4: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ।
5: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
6: ਜਾਣਕਾਰ ਬਣੋ, ਸੁਚੇਤ ਰਹੋ।
0: ਹੁਣ ਵੇਲਾ ਹੋ ਰਿਹਾ ਹੈ ਇੱਕ ਸਮੂਹ ਗਾਣ ਦਾ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਇੱਕ ਖਾਸ ਤੌਰ ਤੇ ਸਜਿਆ ਗੀਤ, ਇਹ ਆਕਾਸ਼ਵਾਣੀ ਹੈ ਸੁਨ ਮਹਿਰਮਾ।

0: ਹੁਣੇ ਤੁਸੀਂ ਸਮੂਹ ਗਾਨ ਸੁਣ ਰਹੇ ਸੀ। ਇਹ ਆਕਾਸ਼ਵਾਣੀ ਹੈ, ਸੁਨ ਮਹਿਰਮਾ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਪ੍ਰਾਦੇਸ਼ਿਕ ਖ਼ਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖ਼ਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਮਨੀ ਲਾਂਡਰਿੰਗ ਮਾਮਲੇ ਵਿੱਚ ED ਵੱਲੋਂ ਚੰਡੀਗੜ੍ਹ ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਦੇਸ਼ ਭਰ ਵਿੱਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਪੰਜਾਬ ਭਰ 'ਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਨੇ ਅੱਜ ਵਾਕੇਥੋਨ ਕਰਾਈ। ਹੁਸ਼ਿਆਰਪੁਰ ਵਿੱਚ ਇੱਕ ਬੇਕਾਬੂ ਟਰੱਕ ਹਾਦਸੇ ਵਿੱਚ ਇੱਕ ਔਰਤ ਸਮੇਤ 3 ਲੋਕਾਂ ਦੀ ਮੌਤ ਅਤੇ IPL ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖ਼ਬਰਾਂ ਵਿਸਥਾਰ ਨਾਲ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਸਰਕਾਰੀ ਹਲਕਿਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਮੰਤਰੀ, ਜੋ ਨਿਵੇਸ਼ ਨੂੰ ਉਤਸ਼ਾਹਿਤ ਕਰਨ ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰਾਲੇ ਦਾ ਚਾਰਜ ਵੀ ਸੰਭਾਲ ਰਹੇ ਨੇ, ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ED ਵੱਲੋਂ ਚੰਡੀਗੜ੍ਹ ਸਥਿਤ ਉਹਨਾਂ ਦੇ ਘਰ ਦੇ ਨਾਲ ਨਾਲ ਦਿੱਲੀ ਅਤੇ ਗੁੜਗਾਉਂ ਵਿੱਚ ਉਹਨਾਂ ਨਾਲ ਜੁੜੀਆਂ 5 ਥਾਵਾਂ ਦੀ ਤਲਾਸ਼ੀ ਲੈਣ ਤੋਂ ਕੁਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼੍ਰੀ ਅਰੋੜਾ ਨਾਲ ਜੁੜੇ ਹੈਮਟਨ ਸਕਾਈ ਰਿਐਲਟੀ ਲਿਮਿਟਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਨ੍ਹਾਂ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਮਨੀ ਲਾਂਡਰਿੰਗ ਦੀ ਰੋਕਥਾਮ ਬਾਰੇ ਕਾਨੂੰਨ 2002 ਦੀਆਂ ਧਾਰਾਵਾਂ ਤਹਿਤ ਕੀਤੀ ਗਈ ਸੀ। ਏਜੰਸੀ ਨੇ ਕਿਹਾ ਕਿ ਇਹ ਮਾਮਲਾ 100 ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਫੋਨਾਂ ਦੀ ਜਾਅਲੀ GST ਖਰੀਦਦਾਰੀ ਅਤੇ ਬਾਅਦ ਵਿੱਚ ਦੁਬਈ ਤੋਂ ਭਾਰਤ ਨੂੰ ਰਾਊਂਡ ਟ੍ਰਿਪ ਨਜਾਇਜ਼ ਫੰਡਾਂ ਨੂੰ ਬਰਾਮਦ ਕਰਕੇ ਕਥਿਤ ਤੌਰ 'ਤੇ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ ਨਾਲ ਸੰਬੰਧਿਤ ਏ। ED ਨੇ ਕਥਿਤ ਤੌਰ 'ਤੇ ਦਿੱਲੀ ਸਥਿਤ ਗੈਰ ਮੌਜੂਦ ਫਰਮਾਂ ਤੋਂ ਜਾਅਲੀ ਇਨਪੁੱਟ ਟੈਕਸ ਕ੍ਰੈਡਿਟ, ਬਰਾਮਦ ਕ੍ਰੈਡਿਟ ਅਤੇ GST ਰਿਫੰਡ ਅਤੇ ਡਿਊਟੀ ਡਰੋਪਬੋਕ ਲਾਭਾਂ ਦਾ ਦਾਅਵਾ ਕਰਨ ਲਈ ਕਈ ਜਾਅਲੀ GST ਖਰੀਦ ਬਿੱਲ ਪ੍ਰਾਪਤ ਕੀਤੇ ਨੇ। ਏਜੰਸੀ ਮੁਤਾਬਕ ਲੈਣ ਦੇਣ ਕਾਰਨ ਸਰਕਾਰੀ ਖਜ਼ਾਨੇ ਨੂੰ ਕਾਫ਼ੀ ਨੁਕਸਾਨ ਹੋਇਆ ਅਤੇ ਨਤੀਜੇ ਵਜੋਂ ਗਲਤ ਨਿੱਜੀ ਫਾਇਦੇ ਪਹੁੰਚੇ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ ਵਿੱਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਇਸੇ ਸੰਬੰਧ ਵਿੱਚ ਪੰਜਾਬ ਭਰ ਵਿੱਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਫਰੀਦਕੋਟ ਵਿੱਚ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਲਾਈ ਗਈ। ਇਸ ਲੋਕ ਅਦਾਲਤ ਵਿੱਚ 12,491 ਕੇਸਾਂ ਵਿੱਚੋਂ 8,368 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਵਿੱਚ ਕਰੀਬ 37,350 ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ।

0: ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਵਿੱਚ 12,885 ਕੇਸਾਂ ਦਾ ਨਿਪਟਾਰਾ ਕਰਾਇਆ ਗਿਆ। ਗੁਰਦਾਸਪੁਰ ਦੇ ਕਾਨੂੰਨੀ ਸੇਵਾ ਅਥਾਰਟੀ ਬਾਰੇ ਸਕੱਤਰ ਹਰਪ੍ਰੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ।
1: ਇਸ ਲੋਕ ਅਦਾਲਤ ਵਿੱਚ ਗੁਰਦਾਸਪੁਰ ਦੇ ਵਿੱਚ ਅਸੀਂ 12 ਬੈਂਚ ਬਣਾਏ ਨੇ ਤੇ ਬਟਾਲਾ ਦੇ ਵਿੱਚ 8 ਬੈਂਚ ਹੈਗੇ ਨੇ। ਟੋਟਲ 13,050 ਕੇਸ ਟੇਕਅਪ ਹੋ ਰਹੇ ਨੇ ਇਹਨਾਂ ਬੈਂਚਾਂ ਦੇ ਕੋਲ। ਇਹਨਾਂ ਵਿੱਚ ਬੈਂਕਾਂ ਦੇ ਰਿਕਵਰੀ ਦੇ ਕੇਸ, ਕ੍ਰਿਮੀਨਲ ਕੰਪਾਊਂਡੇਬਲ ਕੇਸ, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਕੇਸਿਸ ਤੇ ਜਿਹੜੇ ਹੈਗੇ ਨੇ ਮੋਟਰ ਐਕਸੀਡੈਂਟ ਕਲੇਮ ਦੇ, ਟ੍ਰੈਫਿਕ ਚਲਾਨ, ਇਹ ਸਾਰੇ ਕੇਸਿਸ ਟੇਕਅਪ ਹੋ ਰਹੇ ਨੇ। ਰੈਗੂਲਰ ਕੋਰਟਾਂ ਦੇ ਵਿੱਚ ਜਿਹੜੇ ਪੈਂਡਿੰਗ ਕੇਸਿਸ ਹੈਗੇ ਨੇ ਉਹ ਵੀ ਟੇਕਅਪ ਹੋ ਰਹੇ ਨੇ। ਉਹਨਾਂ ਦੇ ਮਸਲੇ ਨੂੰ ਸੁਲਝਾ ਕੇ ਜਲਦੀ ਤੇ ਫ੍ਰੀ ਨਿਆਂ ਦੇ ਰਹੇ ਹਾਂ।
0: ਫਾਜ਼ਿਲਕਾ ਵਿਖੇ ਨੈਸ਼ਨਲ ਲੋਕ ਅਦਾਲਤ ਵਿੱਚ 14,279 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਪਠਾਨਕੋਟ ਵਿਖੇ ਰਾਸ਼ਟਰੀ ਲੋਕ ਅਦਾਲਤ ਵਿੱਚ 11,198 ਕੇਸ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ 10,345 ਦਾ ਨਿਪਟਾਰਾ ਕੀਤਾ ਗਿਆ। ਇਸ ਬਾਰੇ ਦੱਸਦਿਆਂ ਪਠਾਨਕੋਟ ਦੇ ਡਿਸਟ੍ਰਿਕਟ ਐਂਡ ਸੈਸ਼ਨਸ ਜੱਜ ਰਜਨੀਸ਼ ਨੇ ਦੱਸਿਆ।
2: ਅੱਜ ਅਸੀਂ ਨੈਸ਼ਨਲ ਲੋਕ ਅਦਾਲਤ ਹੋਲਡ ਕੀਤੀ ਪਠਾਨਕੋਟ, ਜਿਹਦੇ 'ਚ ਅਸੀਂ 7 ਬੈਂਚ ਔਰਗਨਾਈਜ਼ ਕੀਤੇ ਸੀ ਜੀ। ਇੱਕ ਬੈਂਚ ਰੈਵਨਿਊ ਕੋਰਟ ਦਾ ਵੀ ਸੀ। ਟੋਟਲ 11,198 ਕੇਸ ਅਸੀਂ ਟੇਕਅਪ ਕੀਤੇ। ਜਿਹੜਾ ਲੋਕ ਅਦਾਲਤ ਦੇ ਫੈਸਲੇ ਹੁੰਦੇ ਉਹ ਫਾਈਨਲ ਫੈਸਲਾ ਹੁੰਦਾ, ਉਹਦੇ ਅੱਗੇ ਕੋਈ ਅਪੀਲ ਨਹੀਂ ਹੁੰਦੀ, ਕੇਸ ਇੱਥੇ ਹੀ ਖਤਮ ਹੋ ਜਾਂਦਾ ਅਤੇ ਇਹਦੇ 'ਚ ਸਾਰੇ ਕੇਸ ਦਿੰਦੇ ਹੈ।
0: ਮਾਨਸਾ ਵਿੱਚ 22,557 ਕੇਸਾਂ ਦਾ ਨਿਪਟਾਰਾ ਲੋਕ ਅਦਾਲਤ 'ਚ ਕੀਤਾ ਗਿਆ। ਜਲੰਧਰ ਵਿੱਚ 39,920 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਕਪੂਰਥਲਾ ਵਿੱਚ ਵੀ ਲੋਕ ਅਦਾਲਤ ਲਾ ਕੇ 6,503 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਸਟੇਸ਼ਨ ਨੇ ਅੱਜ ਇੱਥੇ ਵਾਕੇਥੋਨ ਕਰਾਈ। ਸੈਂਕੜੇ ਸਰੋਤਿਆਂ, ਆਕਾਸ਼ਵਾਣੀ ਦੇ ਸਟਾਫ ਮੈਂਬਰਾਂ, ਐਂਕਰਾਂ ਅਤੇ ਪ੍ਰੋਗਰਾਮ ਪੇਸ਼ਕਰਤਾਵਾਂ ਨੇ ਇਸ ਵਿੱਚ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕੇਥੋਨ ਪਟਿਆਲਾ ਸਟੇਸ਼ਨ ਵਿਖੇ ਵੀ ਕਰਵਾਇਆ ਗਿਆ। ਜਲੰਧਰ ਵਿੱਚ ਇਸ ਨੂੰ ਆਕਾਸ਼ਵਾਣੀ ਪੰਜਾਬ ਦੇ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ DDG ਰਣਜੀਤ ਮੀਨਾ ਅਤੇ DDG ਜਲੰਧਰ ਦੂਰਦਰਸ਼ਨ RL ਜਾਰੰਗਲ ਨੇ ਨਿਊਜ਼ ਅਤੇ ਪ੍ਰੋਗਰਾਮ ਮੁਖੀਆਂ ਨਾਲ ਵਾਕੇਥੋਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਾਕੇਥੋਨ ਨੂੰ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੋੜਿਆ ਗਿਆ। ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਾਂ ਨੇ FM ਸਟੂਡੀਓ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਐਂਕਰਾਂ ਵੱਲੋਂ ਬਿਹਤਰੀਨ ਗੀਤ ਪੇਸ਼ ਕੀਤੇ ਗਏ। ਪੇਸ਼ ਇੱਕ ਰਿਪੋਰਟ।
3: ਪੰਜਾਬ ਵਿੱਚ ਆਕਾਸ਼ਵਾਣੀ ਨੇ ਹਰੀ ਕ੍ਰਾਂਤੀ ਦੌਰਾਨ ਇੱਕ ਅਹਿਮ ਭੂਮਿਕਾ ਨਿਭਾਈ ਹੈ ਅਤੇ ਅੱਜ ਵੀ ਖੇਤੀਬਾੜੀ ਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਪ੍ਰੋਗਰਾਮਾਂ ਰਾਹੀਂ ਕਿਸਾਨਾਂ ਨੂੰ ਜਾਣਕਾਰੀਆਂ ਉਪਲਬਧ ਕਰਾ ਰਿਹਾ ਹੈ। ਅੱਜ ਦੇ ਵਾਕਾਥੋਨ ਦੌਰਾਨ ਆਕਾਸ਼ਵਾਣੀ ਦੇ ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਨਾਂ ਨੇ FM ਸਟੂਡੀਓ ਵਿੱਚ ਐਂਕਰਾਂ ਵੱਲੋਂ ਵਜਾਏ ਜਾ ਰਹੇ ਸ਼ਾਨਦਾਰ ਗੀਤਾਂ ਵਿਚਕਾਰ ਸਿੱਧੇ ਪ੍ਰਸਾਰਣ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ। ਵਾਕਾਥੋਨ ਦਾ ਮਾਹੌਲ ਹੋਰ ਵੀ ਜੀਵੰਤ ਹੋ ਗਿਆ ਜਦੋਂ ਸਾਰੇ ਲੋਕ ਵੱਖ ਵੱਖ ਗੀਤਾਂ ਦੀਆਂ ਧੁਨਾਂ ਤੇ ਨੱਚਣ ਲੱਗੇ। ਬਹੁਜਨ ਹਿਤਾਏ, ਬਹੁਜਨ ਸੁਖਾਏ ਦੇ ਆਪਣੇ ਆਦਰਸ਼ਾਂ ਤੇ ਖਰਾ ਉਤਰਦੇ ਹੋਏ ਇਹ ਰਾਸ਼ਟਰੀ ਪ੍ਰਸਾਰਕ ਪਿਛਲੇ 9 ਦਹਾਕਿਆਂ ਤੋਂ ਵੱਖ ਵੱਖ ਪ੍ਰੋਗਰਾਮਾਂ ਅਤੇ ਨਿਊਜ਼ ਬੁਲੇਟਿਨਾਂ ਰਾਹੀਂ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਪ੍ਰਦਾਨ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਪਟਿਆਲਾ ਵੱਲੋਂ ਵੀ ਇੱਕ ਵਿਸ਼ੇਸ਼ ਵਾਕੇਥੋਨ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਮੁਖੀ ਮੁਹੰਮਦ ਇਮਤਿਆਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਕੇਥੋਨ ਦੀ ਰਸਮੀ ਸ਼ੁਰੂਆਤ ਆਕਾਸ਼ਵਾਣੀ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸੰਦੇਸ਼ ਨੂੰ ਸਾਕਾਰ ਕਰਦਿਆਂ ਇੱਕ ਛੋਟੀ ਬੱਚੀ ਅਨਾਇਆ ਵੱਲੋਂ ਹਰੀ ਝੰਡੀ ਦੇ ਕੇ ਕਰਾਈ ਗਈ। ਇੱਕ ਅਰਸੇ ਤੋਂ ਆਕਾਸ਼ਵਾਣੀ ਦੇ ਸਰੋਤਾ ਰਹੇ ਬੰਸੀ ਲਾਲ ਨੇ ਕਿਹਾ,
4: ਬੜਾ ਅੱਛਾ ਲੱਗਿਆ ਜੀ, ਬਹੁਤ ਪਿਆਰ ਮਿਲਿਆ ਜੀ। ਆਕਾਸ਼ਵਾਣੀ ਜੋ ਹੈ ਬੜੀ ਸਲਾਹ ਦਿੱਤੇ ਹੈ, ਯਹਾਂ ਲੋਕੋ ਕੋ ਰਹਿਣੇ ਕੇ ਲੀਏ, ਪਾਣੀ ਕੇ ਬਾਰੇ ਮੇਂ, ਵੀ ਰੋਡ ਕੇ ਟ੍ਰੈਫਿਕ ਕੇ ਬਾਰੇ ਮੇਂ, ਹਰੇਕ ਚੀਜ਼ ਕੀ ਸਲਾਹ ਦਿੱਤੇ ਹੈ ਯਹਾਂ। ਬੜੇ ਅੱਛੇ ਪ੍ਰੋਗਰਾਮ ਚੱਲ ਰਹੇ ਹੈ ਜੀ, ਬੜੀ ਅੱਛੀ ਬੋਲਬਾਣੀ ਹੈ, ਭੈਣਾਂ ਕੀ ਵੀ ਔਰ ਭਾਈਆਂ ਕੀ, ਬਹੁਤ ਧੰਨਵਾਦ ਜੀ ਆਪਕੋ, ਹਮੇ ਇਕੱਠਾ ਹੋਣੇ ਕਾ ਮੌਕਾ ਮਿਲਿਆ।
0: ਹੋਰਨਾਂ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਮਾਗਮ ਨੂੰ ਯਾਦਗਾਰ ਬਣਾਇਆ। 8 ਜੂਨ 1936 ਨੂੰ ਭਾਰਤੀ ਰਾਜ ਪ੍ਰਸਾਰਣ ਸੇਵਾ ਦਾ ਨਾਂ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸੱਭਿਆਚਾਰਕ, ਸੂਚਨਾ ਅਤੇ ਪ੍ਰਸਾਰਣ ਇਤਿਹਾਸ ਵਿੱਚ ਇੱਕ ਖਾਸ ਪਲ ਨੂੰ ਦਰਸਾਉਂਦਾ ਜਦੋਂ ਪੀੜ੍ਹੀਆਂ ਤੱਕ ਇਸ ਦੀ ਗੂੰਜ ਲਈ ਇੱਕ ਆਵਾਜ਼ ਪੈਦਾ ਹੋਈ। ਆਜ਼ਾਦੀ ਤੋਂ ਬਾਅਦ AIR ਨੇ ਤੇਜ਼ੀ ਨਾਲ ਪ੍ਰਸਾਰ ਕੀਤਾ ਅਤੇ 1956 ਵਿੱਚ ਆਕਾਸ਼ਵਾਣੀ ਨਾਂ ਅਪਣਾਇਆ। ਇਹ ਰਾਸ਼ਟਰ ਦਾ ਇੱਕ ਅਜਿਹਾ ਵਿਰਸਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦਾ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਪੰਜਾਬ ਦੇ ਸਿੰਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਤਹਿਤ ਰੋਪੜ ਨਹਿਰੀ ਨੈਟਵਰਕ ਦਾ ਪਾਣੀ ਹੁਣ ਟੇਲਾਂ ਅਤੇ ਪੈਂਦੇ ਪਿੰਡਾਂ ਤੱਕ ਵੀ ਪਹੁੰਚ ਗਿਆ, ਜੋ ਨਾ ਕਿਸਾਨਾਂ ਲਈ ਇੱਕ ਵੱਡੀ ਤਬਦੀਲੀ ਹੈ ਜੋ ਲੰਮੇ ਸਮੇਂ ਤੋਂ ਜ਼ਮੀਨ ਹੇਠਲੇ ਅਨਿਸ਼ਚਿਤ ਪਾਣੀ 'ਤੇ ਨਿਰਭਰ ਸਨ। ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਵਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 2025-26 ਵਿੱਚ ਰੋਪੜ ਨਹਿਰੀ ਨੈਟਵਰਕ ਹੇਠ ਸਿੰਜਾਈ ਰਕਬਾ 29,488 ਏਕੜ ਤੋਂ ਵੱਧ ਕੇ 85,447

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਹਾਂਜੀ ਰੋਲੀਆ ਰਾਮ ਜੀ ਲੰਘ ਆਈਏ
3: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ ਆਜੋ ਬੱਚਿਆਂ ਵਾਲੇ ਆਜੋ
2: ਜੈ ਹਿੰਦ ਜੀ ਰੋਲੀਆ ਰਾਮ ਜੀ ਜੈ ਹਿੰਦ
3: ਜੈ ਜੀ ਜੈ ਜੀ ਸ਼ਿੰਗਾਰਾ ਸਿੰਘ ਜੀ ਬੱਚਿਆਂ ਵਾਲਿਓ ਕੀ ਹਾਲ ਚਾਲ ਤੁਹਾਡਾ
2: ਹਾਲ ਚਾਲ ਵੱਲ ਨੇ ਤਕੜੇ ਨੇ ਤੁਸਾਂ ਸੁਣਾਓ
3: ਹਾਲ ਚਾਲ ਤਕੜਾ ਦੇਖੋ ਸ਼ਿੰਗਾਰਾ ਸਿੰਘ ਜੀ ਪ੍ਰਵਾਸ ਜਿਹੜਾ ਹੈ
2: ਜੀ
3: ਕਿਸੇ ਵੀ ਤਰ੍ਹਾਂ ਦਾ ਹੈ ਤੇ ਪੀੜਾਦਾਇਕ
2: ਉਹ ਤਾਂ ਹੈ ਜੀ
3: ਪਰ ਪ੍ਰਵਾਸ ਜਿਹੜਾ ਹੈ ਉਹ ਹੈ ਵੀ ਜ਼ਰੂਰੀ ਹੈ ਕਿਉਂਕਿ ਮਜਬੂਰੀ ਹੈ ਕਰਨਾ ਵੀ ਬੜਾ ਜ਼ਰੂਰੀ ਹੈ
2: ਢਿੱਡ ਲੱਗਾ ਜੀ
3: ਹੈ ਕਿ ਨਹੀਂ ਇੱਕ ਤਾਂ ਹੈ ਮਨੁੱਖੀ ਪ੍ਰਵਾਸ ਇੱਕ ਹੈ ਜੀਵਾਂ ਦਾ ਪ੍ਰਵਾਸ
2: ਜੀ
3: ਹੁਣ ਦੇਖੋ ਕਿੰਨੀ ਮਤਲਬ ਦਿਲਚਸਪ ਗੱਲ ਹੈ ਕਿ ਸਾਡੇ ਦੇਸ਼ ਤੋਂ ਮਨੁੱਖਾਂ ਦਾ ਪ੍ਰਵਾਸ ਹੁੰਦਾ ਹੈ
2: ਬਿਲਕੁਲ ਜੀ ਸਹੀ ਕਿਹਾ
3: ਪਰ ਸਾਡੇ ਜਿਹੜੇ ਜੀਵ ਜੰਤੂ ਨੇ ਉਹਨਾਂ ਦਾ ਕੋਈ ਪ੍ਰਵਾਸ ਨਹੀਂ ਹੈ
2: ਸਹੀ ਗੱਲ
3: ਹੈ ਕਿ ਨਹੀਂ ਜਿਹੜੇ ਉੱਥੇ ਦੇ ਪੰਛੀ ਹੈ ਬਾਹਰਲੇ ਮੁਲਕਾਂ ਦੇ ਠੰਡੇ ਮੁਲਕਾਂ ਦੇ
2: ਜੀ
3: ਉਹ ਪ੍ਰਵਾਸ ਕਰਕੇ ਸਾਡੇ ਮੁਲਕਾਂ 'ਚ ਆਉਂਦੇ ਆ ਇਹਦਾ ਮਤਲਬ ਸਮਝਣ ਵਾਲਾ ਬੜਾ ਜਿੱਦਾਂ ਕਹਿੰਦੇ ਹਾਂ ਕਿ

0: ਐਸਾ ਗੰਭੀਰਤਾ ਵਾਲਾ ਵਿਸ਼ਾ ਹੈ
1: ਜੀ।
0: ਕਿ ਸਾਡੇ ਮਨੁੱਖ ਕਿਉਂ ਪ੍ਰਵਾਸ ਕਰਦੇ ਨੇ।
1: ਦੇਖੋ ਗੱਲ ਤਾਂ ਇਹ ਆ, ਪ੍ਰਵਾਸ ਕਈ ਕਾਰਨ ਹੁੰਦੇ ਆ,
0: ਹਾਂ
1: ਰੁਜ਼ਗਾਰ ਦੇ ਮੌਕੇ ਲੱਭਣ ਜਾਂਦੇ ਆ,
0: ਬਿਲਕੁਲ ਬਿਲਕੁਲ
1: ਠੀਕ ਆ। ਜੇ ਪੰਛੀਆਂ ਦੀ ਗੱਲ ਕਰਦੇ, ਜੀਵ ਜੰਤੂਆਂ ਦੀ ਗੱਲ ਕਰਦੇ, ਉਹਨਾਂ ਨੂੰ ਆਹ ਦਿਨਾਂ ਦੇ ਵਿੱਚ ਆਪਣਾ ਢਿੱਡ ਪਾਲਣ ਵਾਸਤੇ ਇੱਥੇ ਆਉਣਾ ਪੈਂਦਾ ਆ,
0: ਆਪਣੇ ਬਚਾਅ ਲਈ,
1: ਆਪਣੇ
0: ਬਚਾਅ ਲਈ, ਆਪਣੇ ਜੀਵਨ ਲਈ
1: ਜੀ।
0: ਗੱਲ ਆ ਵੀ ਦੋਨੋਂ ਪਾਸਿਆਂ 'ਤੇ ਗੱਲ ਇੱਕੋ ਹੀ ਢੁੱਕਦੀ ਹੈ, ਕਿਤੇ ਨਾ ਕਿਤੇ ਜਿੱਦਾਂ ਕਹਿੰਦੇ ਹਾਂ ਕਿ ਆਪਣੇ ਜੀਵਨ ਨੂੰ ਸੁਰੱਖਿਅਤ ਕਰਨ ਲਈ,
1: ਹਾਂ
0: ਆਪਣੇ ਜੀਵਨ ਨੂੰ ਅੱਗੇ ਗਤੀ ਦੇਣ ਲਈ ਪ੍ਰਵਾਸ ਜਿਹੜਾ ਹੈ ਬੜਾ ਜ਼ਰੂਰੀ ਹੈ,
1: ਲਾਜ਼ਮੀ ਹੈ ਜੀ,
0: ਹੈ ਨਾ। ਪ੍ਰਵਾਸ ਹੈ ਤਾਂ ਪੀੜਾਦਾਇਕ ਹੈ ਨਾ। ਦੇਖੋ ਆਪਣੀ ਧਰਤ ਨੂੰ, ਆਪਣੇ ਮੁਲਕ ਨੂੰ, ਆਪਣੇ ਆਹਲੇ ਨੂੰ ਛੱਡ ਕੇ ਜਾਣਾ ਹੈ ਨਾ, ਅਤੇ ਫਿਰ ਵਾਪਸ ਆਉਣਾ, ਕਿਉਂਕਿ ਜਦੋਂ ਬੰਦਾ ਕਿਤੇ ਜਾਂਦਾ ਹੈ ਨਾ, ਪ੍ਰਵਾਸ ਕਰਦਾ ਵੀ ਹੈ
1: ਜੀ,
0: ਉਹ ਇਸ ਕਰਕੇ ਨਹੀਂ ਕਰਦਾ ਵੀ ਮੈਂ ਵਾਪਸ ਨਹੀਂ ਆਉਣਾ, ਉਹਨੇ ਵਾਪਸ ਆਉਣ ਲਈ ਪ੍ਰਵਾਸ ਕਰਦਾ ਹੈ।
1: ਸਹੀ ਗੱਲ
0: ਹੈ ਨਾ। ਸੋ ਇਸ ਕਰਕੇ ਬੜਾ ਇੱਕ ਦਿਲਚਸਪ ਵਿਸ਼ਾ ਹੈ। ਅੱਜ ਗੱਲਾਂ ਬਾਤਾਂ ਤਾਂ ਕੀਤੀਆਂ ਨੇ ਕਿ ਪ੍ਰਵਾਸ ਦੇ, ਪੰਛੀਆਂ ਦੇ ਪ੍ਰਵਾਸ ਦੀ ਜਾਂ ਪ੍ਰਵਾਸੀ ਪੰਛੀਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ
1: ਜੀ,
0: ਆਪਣੇ ਮੁਲਕ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਪੰਛੀ ਵੱਖ ਵੱਖ ਖੇਤਰਾਂ ਦੇ ਵਿੱਚੋਂ ਆਉਂਦੇ ਹੈ,
1: ਆਉਂਦੇ ਆ ਜੀ,
0: ਔਰ ਇੱਥੇ ਰਹਿੰਦੇ ਹੈ, ਹੈ ਨਾ। ਇਸੇ ਬਾਬਤ ਗੱਲਾਂ ਬਾਤਾਂ ਹੋਈਆਂ ਡਾਕਟਰ ਤੇਜਦੀਪ ਕੌਰ ਕਲੇਰ ਹੋਰਾਂ ਦੇ ਨਾਲ, ਇਹ ਆਪਾਂ ਸਾਰਿਆਂ ਨਾਲ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ,
0: ਡਾਕਟਰ ਤੇਜਦੀਪ ਕੌਰ ਕਲੇਰ ਜੀ, ਤੁਸੀਂ ਪ੍ਰਮੁੱਖ ਪੰਛੀ ਵਿਗਿਆਨੀ, ਮੁਖੀ ਜੀਵ ਵਿਗਿਆਨ ਵਿਭਾਗ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਾਡੇ ਕੋਲ ਆਇਓ। ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਦੇ ਵਿੱਚ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਡਾਕਟਰ ਸਾਹਿਬਾਂ, ਗੱਲ ਹੈ ਕਿ ਤੁਹਾਡਾ ਵਿਸ਼ਾ ਜਾਂ ਜਿਸ ਵਿਸ਼ੇ ਨਾਲ ਤੁਸੀਂ ਸੰਬੰਧ ਰੱਖਦੇ ਹੋ, ਇਹ ਵਿਸ਼ਾ ਐਸਾ ਹੈ ਜਿਹਦੀ ਗੰਭੀਰਤਾ ਨੂੰ ਅੱਜ ਦੇ ਸਮੇਂ ਦੇ ਵਿੱਚ ਜਾਣਨਾ, ਪਛਾਣਨਾ ਔਰ ਇਹਦੇ ਬਾਬਤ ਜਾਗਰੂਕ ਹੋਣਾ ਇਸ ਸਮੇਂ ਦੀ ਲੋੜ ਹੈ, ਕਿਉਂਕਿ ਮੁੱਢ ਕਦੀਮ ਤੋਂ ਆਪਾਂ ਦੇਖਦੇ ਹਾਂ ਕਿ ਪੰਛੀਆਂ ਦਾ ਜਿਹੜਾ ਮਨੁੱਖੀ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡਾ ਪੰਛੀਆਂ ਦੇ ਨਾਲ, ਪਸ਼ੂਆਂ ਦੇ ਨਾਲ ਮੁੱਢ ਕਦੀਮੀ ਰਿਸ਼ਤਾ ਹੈ, ਕਿਉਂਕਿ ਬੰਦਾ ਇਕੱਲਾ ਤਾਂ ਆਇਆ ਨਹੀਂ ਇੱਥੇ, ਉਹਦੇ ਨਾਲ ਹਰ ਜੀਆ ਜੰਤ ਹੈ ਜਿਹੜਾ ਮਾਲਕ ਨੇ ਕਿਸੇ ਨਾ ਕਿਸੇ ਕਾਰਜ ਲਈ ਇੱਥੇ ਭੇਜਿਆ ਹੈ। ਅੱਜ ਕਿਉਂਕਿ ਆਪਾਂ ਵਿਸ਼ਾ ਜਿਹੜਾ ਹੈ ਪ੍ਰਵਾਸੀ ਪੰਛੀਆਂ ਦੀ ਗੱਲ ਕਰਨੀ ਹੈ ਆਪਾਂ, ਅਤੇ ਸਭ ਤੋਂ ਪਹਿਲਾਂ ਤਾਂ ਆਪਾਂ, ਕਿਉਂਕਿ ਆਮ ਜਨ ਸਧਾਰਨ ਪੜ੍ਹੇ ਲਿਖੇ ਲੋਕ ਸ਼ਾਇਦ ਜਾਣਦੇ ਵੀ ਹੋਣ ਜਾਂ ਅਨਪੜ੍ਹ ਵੀ ਕਈ ਜਾਣਦੇ ਹੋਣਗੇ, ਪਰ ਇਹ ਹੈ ਕਿ ਆਮ ਜਨ ਸਧਾਰਨ ਨੂੰ ਪੰਛੀ ਅਤੇ ਪ੍ਰਵਾਸੀ ਪੰਛੀ ਇਹ ਦੋਨਾਂ ਚੀਜ਼ਾਂ ਨੂੰ ਜਦੋਂ ਆਪਾਂ ਇਹਨਾਂ ਨੂੰ ਭਿੰਨ ਭੇਦ ਸਮਝਣਾ ਹੋਵੇ ਕਿ ਪੰਛੀ ਅਤੇ ਪ੍ਰਵਾਸੀ ਪੰਛੀ ਦਾ ਅੰਤਰ ਕੀ ਹੈ, ਇਹਨੂੰ ਆਪਾਂ ਕਿੱਦਾਂ ਸਮਝ ਸਕਦੇ ਹਾਂ?
2: ਰੁਲੀਆ ਰਾਮ ਜੀ, ਬਹੁਤ ਬਹੁਤ ਸ਼ੁਕਰੀਆ ਇੰਟਰੋਡਕਸ਼ਨ ਦੇ ਲਈ। ਜਿਹੜਾ ਆਪਾਂ ਤੁਸੀਂ ਆਪਾਂ ਸਬਜੈਕਟ 'ਤੇ ਗੱਲ ਕਰ ਰਹੇ ਹਾਂ, ਇਹ ਬਹੁਤ ਹੀ ਦਿਲਚਸਪ ਆ, ਅਤੇ ਇਹ ਸਦੀਆਂ ਤੋਂ ਹੀ ਮਨੁੱਖ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾ, ਜਿਵੇਂ ਆਪਣੀ ਕਹਿ ਲਓ ਨੌਲੇਜ ਨੂੰ, ਆਪਣੇ ਹਮੇਸ਼ਾ ਕਿਸੇ ਜਗਿਆਸਾ ਨੂੰ, ਇਹ ਕਿਸੇ ਨਾ ਕਿਸੇ ਤਰ੍ਹਾਂ ਨਾ ਆਪਾਂ ਨੂੰ ਹਮੇਸ਼ਾ ਇੱਦਾਂ ਅਟਰੈਕਟ ਕਰਦਾ ਰਿਹਾ ਵਾ ਕਿ ਇਹ ਪੰਛੀ ਹਜ਼ਾਰਾਂ ਸਾਲਾਂ ਤੋਂ ਆਪਾਂ, ਈਵਨ ਕਿ ਬਹੁਤ ਸਾਰੀਆਂ ਪੁਰਾਣੀਆਂ ਸਭਿਤਾਵਾਂ ਦੇ ਵਿੱਚ ਵੀ ਪੰਛੀਆਂ, ਪ੍ਰਵਾਸੀ ਪੰਛੀਆਂ ਦਾ ਜ਼ਿਕਰ ਆਇਆ ਹੈ, ਉਹਨਾਂ ਦੇ ਫੋਟੋਗ੍ਰਾਫ ਸ਼ਿਲਾ ਲੇਖਾਂ ਵਿੱਚ ਮਿਲੇ ਨੇ। ਜਿਹੜੇ ਪ੍ਰਵਾਸੀ ਪੰਛੀ ਨੇ ਅਤੇ ਆਮ ਪੰਛੀਆਂ ਦਾ ਸਭ ਤੋਂ ਵੱਡਾ ਅੰਤਰ ਇਹ ਆ, ਪ੍ਰਵਾਸ ਦਾ ਇਹਦੇ ਮਤਲਬ ਆ ਕਿ ਜਿਹੜੇ ਪੰਛੀ ਆਪਣੀਆਂ ਰਹਿਣ ਵਾਲੀਆਂ ਥਾਵਾਂ ਜਿੱਥੇ ਕਿ ਉਹ ਪ੍ਰਜਨਨ ਕਰਦੇ ਨੇ, ਉਸ ਥਾਂ ਤੋਂ ਦੂਸਰੀ ਥਾਂ ਜਿਹੜੀ ਕਿ ਹਜ਼ਾਰਾਂ ਮੀਲ ਦੂਰ ਹੈਗੀ ਆ, ਉੱਥੇ ਜਾ ਕੇ ਆਪਣਾ ਉਹ ਟਾਈਮ ਜਦੋਂ ਕਿ ਪ੍ਰਜਨਨ ਥਾਵਾਂ 'ਤੇ ਖਾਣ ਪੀਣ ਦੇ ਸਰੋਤ ਘੱਟ ਜਾਂਦੇ ਨੇ ਔਰ ਜਿਹੜਾ ਤਾਪਮਾਨ ਕਾਫੀ ਡਿੱਗ ਪੈਂਦਾ ਜਾਂ ਬਰਫ਼ ਦੇ ਥੱਲੇ ਆ ਜਾਂਦਾ, ਸੋ ਉਹ ਉੱਥੋਂ ਮਾਈਗ੍ਰੇਟ ਕਰਕੇ ਉਹਨਾਂ ਸਾਊਥ ਵੱਲ, ਉਹਨਾਂ ਥਾਵਾਂ ਵੱਲ ਜਾਂਦੇ ਨੇ ਜਿਹੜੀਆਂ ਕਿ ਗਰਮ ਨੇ, ਜਿੱਥੇ ਖਾਣ ਪੀਣ ਦੀ ਜਿਹੜੀ ਹੈਗੀ ਹੈ ਪ੍ਰਫੁੱਲਤ ਸਾਧਨ ਅਵੇਲੇਬਲ ਨੇ, ਪਰ ਮੌਸਮ ਦੇ ਬਦਲਣ ਦੇ ਨਾਲ ਹੀ ਉਹ ਮੌਸਮ ਦੇ ਸੰਕੇਤਾਂ ਨੂੰ ਦੇਖ ਕੇ ਮੁੜ ਆਪਣੀਆਂ ਥਾਵਾਂ ਜਿੱਥੇ ਕਿ ਉਹ ਪ੍ਰਜਨਨ ਕਰਦੇ ਨੇ ਵਾਪਸ ਆ ਜਾਂਦੇ ਨੇ। ਇਹਦਾ ਮਤਲਬ ਇਹ ਆ ਕਿ ਮਾਈਗ੍ਰੇਸ਼ਨ, ਪ੍ਰਵਾਸ ਦਾ ਇਹ ਮਤਲਬ ਆ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਟਰੈਵਲ ਕਰਨਾ, ਔਰ ਉਹਦੇ ਵਿੱਚ ਲੰਬੀ ਦੂਰੀ ਦੇ ਪੰਛੀ ਵੀ ਨੇ ਅਤੇ ਛੋਟੀ ਦੂਰੀ ਦੇ ਪੰਛੀ ਵੀ ਨੇ। ਸੋ ਉਹ ਜਾਂਦੇ ਨੇ ਅਤੇ ਉਹ ਵਾਪਸ ਆਉਂਦੇ ਨੇ ਔਰ ਹਰ ਸਾਲ ਇੱਦਾਂ ਕਰਦੇ ਨੇ। ਇਹਦਾ ਮਤਲਬ ਹੈ ਕਿ ਮੌਸਮੀ ਬਦਲਾਅ ਦੇ ਨਾਲ ਉਹਨਾਂ ਦੀ ਮੂਵਮੈਂਟ ਹੁੰਦੀ ਆ।
0: ਅੱਛਾ, ਇਹਦੇ ਵਿੱਚ ਬੜਾ ਇੱਕ ਦੇਖੋ, ਜਿੱਦਾਂ ਕਿਹਾ ਕਿ ਇਸ ਜਿਹੜਾ ਸਬਜੈਕਟ ਹੈ ਜਾਂ ਵਿਸ਼ਾ ਹੈ ਬੜਾ ਦਿਲਚਸਪੀ ਵਾਲਾ।
2: ਜੀ ਜੀ,
0: ਹੁਣ ਇੱਥੇ ਗੱਲ ਆ ਜਾਂਦੀ ਹੈ ਕਿ ਮਾਲਕ ਨੇ ਸੋਝੀ ਜਾਂ ਸਮਝ ਦੀ ਤਾਕਤ ਇਕੱਲੇ ਮਨੁੱਖ ਨੂੰ ਨਹੀਂ ਦਿੱਤੀ। ਜਿੱਦਾਂ ਤੁਸੀਂ ਕਿਹਾ ਕਿ ਹਜ਼ਾਰਾਂ ਮੀਲ ਦੀ ਦੂਰੀ ਉਹ ਤੈਅ ਕਰਦੇ ਹੈ,
2: ਬਿਲਕੁਲ ਜੀ,
0: ਔਰ ਆ ਕੇ ਉਸੇ ਰਸਤੇ ਉੱਥੇ ਵਾਪਸ ਜਾਂਦੇ ਹੈ,
2: ਬਿਲਕੁਲ ਜੀ।
0: ਇਸ ਚੀਜ਼ ਨੂੰ ਸਮਝਣਾ ਚਾਹਾਂਗੇ ਕਿ ਕੀ ਐਸੀ ਬਿਰਤੀ ਹੈ ਉਹਨਾਂ ਦੀ ਜਾਂ ਕੀ ਐਸੀ ਪ੍ਰਵਿਰਤੀ ਹੈ ਜਿਹੜੇ ਹਜ਼ਾਰਾਂ ਲੱਖਾਂ ਮੀਲ ਦੀ ਦੂਰੀ ਤੈਅ ਕਰਕੇ ਇੱਕ ਨਿਰਧਾਰਿਤ ਜਗ੍ਹਾ 'ਤੇ ਆਉਂਦੇ ਆ ਹਰ ਸਾਲ, ਅਤੇ ਉਸੇ ਨਿਰਧਾਰਿਤ ਜਗ੍ਹਾ ਤੋਂ ਮੁੜ ਉੱਥੇ ਵਤਨ ਦੇ ਵਿੱਚ ਆਪਣੇ ਜਗ੍ਹਾ 'ਤੇ ਵਾਪਸ ਜਾਂਦੇ।
2: ਬਿਲਕੁਲ ਸਹੀ ਕਿਹਾ ਜੀ ਤੁਸੀਂ। ਜਿਹੜੇ ਪੰਛੀ ਨੇ ਜਦੋਂ ਇਹ ਟਰੈਵਲ ਕਰਦੇ ਨੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਛੀਆਂ ਦੀਆਂ ਤਕਰੀਬਨ 10,000 ਪ੍ਰਜਾਤੀਆਂ ਨੇ ਦੁਨੀਆਂ ਦੇ ਵਿੱਚ, 10

0: ਸਰਜਾਰ ਪ੍ਰਜਾਤੀਆਂ ਦੇ ਵਿੱਚੋਂ 2274 ਪ੍ਰਜਾਤੀਆਂ ਪੰਛੀਆਂ ਦੀਆਂ ਅਜਿਹੀਆਂ ਨੇ ਜਿਹੜੀਆਂ ਕਿ ਮਾਈਗ੍ਰੇਸ਼ਨ ਕਰਦੀਆਂ ਨੇ, ਪ੍ਰਵਾਸ ਕਰਦੀਆਂ ਨੇ, ਜਿਹੜਾ ਕਿ ਕਾਫੀ ਵੱਡਾ ਨੰਬਰ ਹੈ। ਸੋ ਇਹ ਜਿਹੜਾ ਹੈਗਾ, ਔਰ ਉਹ ਜਿਹੜਾ ਆਪਾਂ ਪ੍ਰਵਾਸ ਕਰਦੇ ਆ ਨਾ ਜੀ, ਉਹ ਵੀ ਫਲਾਈਵੇ ਫਿਕਸਡ ਨੇ।
1: ਅੱਛਾ।
0: ਹਾਂ, ਉਹ ਮਤਲਬ ਜਿਵੇਂ ਸੈਂਟਰਲ ਏਸ਼ੀਅਨ ਫਲਾਈਵੇ ਆ, ਜਿਹੜਾ ਕਿ ਸਮਝ ਲਓ ਕਿ ਜਿਹੜੇ ਈਸਟ ਯੂਰਪ ਤੋਂ ਪੰਛੀ ਆਉਂਦੇ ਆ, ਸੈਂਟਰਲ ਏਸ਼ੀਆ ਤੋਂ ਆਉਂਦੇ ਆ, ਤਾਂ ਜਦੋਂ ਇੰਡੀਅਨ ਓਸ਼ਨ ਵੱਲ ਜਾਂਦੇ ਆ ਤਾਂ ਭਾਰਤ ਮਹਾਂਦੀਪ 'ਚ ਹੋ ਕੇ ਜਾਂਦੇ ਆ। ਇਹ ਸੈਂਟਰਲ ਏਸ਼ੀਅਨ ਫਲਾਈਵੇ ਬਹੁਤ ਵੱਡਾ ਫਲਾਈਵੇ ਆ, ਬਹੁਤ ਹੀ ਕਿਸਮਾਂ ਦੇ ਪੰਛੀ ਵਿਭਿੰਨ ਉਹਨਾਂ ਦੀ ਹੈਗੀ ਆ, ਕੁਝ ਹੰਸ ਨੇ, ਕੁਝ ਬਤਕਾਂ ਨੇ, ਕੁਝ ਉਹਨਾਂ ਦੇ ਵਿੱਚੋਂ ਜਿਹੜੇ ਸ਼ਿਕਾਰੀ ਪੰਛੀ ਵੀ ਨੇ, ਕੁਝ ਛੋਟੇ ਪੰਛੀ ਨੇ, ਕੁਝ ਦਰਿਆਵਾਂ ਅਤੇ ਤੱਟਾਂ 'ਤੇ ਰਹਿਣ ਵਾਲੇ ਪੰਛੀ ਨੇ। ਸੋ ਅਲੱਗ ਅਲੱਗ ਗਰੁੱਪਸ ਦੇ ਉਹ ਪੰਛੀ ਨੇ ਜਿਹੜੇ ਕਿ ਇਸ ਫਲਾਈਵੇ 'ਤੇ ਟਰੈਵਲ ਕਰਦੇ ਆ। ਸੋ ਤੁਹਾਨੂੰ ਐਂ ਲੱਗੇਗਾ ਕਿ ਫਲਾਈਵੇ ਤਾਂ ਐਂ ਲੱਗਦਾ ਜਿਵੇਂ ਕਿਸੇ ਨਾ ਜਹਾਜ਼ਾਂ ਦਾ ਫਲਾਈਵੇ ਆ, ਕਿ ਉਹ ਇਸ ਦੇਸ਼ ਤੋਂ ਦੂਜੇ ਦੇਸ਼। ਸੋ ਸਦੀਆਂ ਤੋਂ ਉਸੇ ਰੂਟ 'ਤੇ ਆ ਜਿਹੜਾ ਇਹ ਰੂਟ ਆ। ਇਹ ਜਾਂ ਤਾਂ ਕਿਸੇ ਵੱਡੇ ਪਹਾੜਾਂ ਦੇ ਨਾਲ ਹੈਗਾ, ਜਾਂ ਤੱਟਵਰਤੀ ਏਰੀਆ ਦੇ ਨਾਲ ਆ, ਜਾਂ ਇਹ ਦਰਿਆਵਾਂ ਦੇ ਨਾ ਜਿਹੜੀ ਸੇਧ ਆ ਉਹਨੂੰ ਲੈ ਕੇ ਵੀ ਚੱਲਦੇ ਆ। ਪਰ ਇਹਨਾਂ ਦੇ ਵਿੱਚ, ਇਹਨਾਂ ਪੰਛੀਆਂ ਦੇ ਵਿੱਚ, ਜਿਵੇਂ ਆਪਾਂ ਹੁਣੇ ਗੱਲ ਕੀਤੀ ਆ, ਕੁਦਰਤੀ ਰੂਪ ਦੇ ਵਿੱਚ ਨਾ ਇੱਕ ਮਾਈਗ੍ਰੇਟਰੀ ਰੈਸਟਲੈਸਨੈਸ ਸੋਜਨੀ ਹੋ ਜਾਂਦੀ ਆ, ਜਦੋਂ ਕਿ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਆ। ਦੂਸਰਾ ਇਹ ਆ ਕਿ ਇਹ ਅਰਥ ਦੀ ਮੈਗਨੈਟਿਕ ਫੀਲਡ ਨੂੰ ਵੀ ਕੈਚ ਕਰਦੇ ਆ, ਔਰ ਇਹਨਾਂ ਦੇ ਵਿੱਚ ਇਹ ਵੀ ਹੈਗਾ ਕਿ ਇਹ ਸਨ ਅਤੇ ਮੂਨ ਦੀ ਮੂਵਮੈਂਟ ਨੂੰ ਵੀ ਦੇਖਦੇ ਆ। ਸੋ ਇਹਨਾਂ ਦੇ ਅੰਦਰ ਜਿਹੜਾ ਹੈਗਾ ਜੈਨੇਟਿਕਲੀ ਇੱਦਾਂ ਹੈ ਕਿ ਉੱਦਾਂ ਮੂਵ ਕਰਦੇ ਆ, ਕਿਉਂਕਿ ਉਹ ਰਾਤ ਨੂੰ ਵੀ ਕਈ ਮਾਈਗ੍ਰੇਟ ਕਰਦੇ ਆ, ਕਈ ਦਿਨੇ ਕਰਦੇ ਆ। ਤੇ ਦਿਨੇ ਤਾਂ ਚਲੋ ਆਪਾਂ ਕਹਿੰਦੇ ਹਾਂ ਵੀ ਉਹਨਾਂ ਨੂੰ ਯਾਦ ਰਹਿ ਜਾਂਦਾ, ਵੀ ਉਹਨਾਂ ਨੂੰ ਸਾਰਾ ਮੈਪ ਯਾਦ ਰਹਿ ਜਾਂਦਾ ਹੋਊਗਾ, ਵੀ ਉਹ ਆਪਣੇ ਬੱਚਿਆਂ ਨੂੰ ਗਾਂਹ ਦੀ ਗਾਂਹ ਜਨਰੇਸ਼ਨ ਨੂੰ ਦੱਸਦੇ ਹੋਣਗੇ, ਤੇ ਰਾਤ ਨੂੰ ਉਹਨਾਂ ਨੂੰ ਕੀ ਯਾਦ ਰਹਿੰਦਾ ਹੋਊਗਾ। ਸੋ ਇਹਦਾ ਮਤਲਬ ਇਹ ਹੈਗਾ ਕਿ ਤਾਰਿਆਂ ਦੀ ਦਿਸ਼ਾ, ਮੂਨ ਦੀ ਦਿਸ਼ਾ ਤੇ ਅਰਥ ਦੇ ਮੈਗਨੈਟਿਕ ਫੀਲਡ ਦੇ ਵਿੱਚ ਉਹਨਾਂ ਦੇ ਵਿੱਚ ਕੁਝ ਜੈਨੇਟਿਕ ਆ, ਕੁਝ ਲਰਨਿੰਗ ਵੀ ਆ, ਜਿਹੜੀ ਕਿ ਆਪਣੇ ਜਿਹੜੇ ਵੱਡਿਆਂ ਨੂੰ ਦੇਖ ਕੇ ਉਹ ਪਿੱਛੇ ਪਿੱਛੇ ਪੰਛੀ 'ਚ ਉੱਡਦੇ ਆ, ਤਾਂ ਉਹਨਾਂ ਨੂੰ ਪਤਾ ਲੱਗਦਾ ਹੈਗਾ। ਕਈ ਪੰਛੀ ਤਾਂ ਅਜਿਹੇ ਨੇ ਉਸੇ ਆਲਣੇ 'ਚ ਹਰ ਸਾਲ ਆਉਂਦੇ ਆ। ਸੋ ਇਹ ਜਿਹੜੀ ਇੱਕ ਬਹੁਤ ਮਤਲਬ ਇਹ ਬੜੀ ਦਿਲਚਸਪ ਨੇ। ਭਾਰਤ ਦੇ ਵਿੱਚ ਜਿਵੇਂ ਸਾਈਬੇਰੀਅਨ ਕਰੇਨ ਆਉਂਦਾ ਵਾ, ਇਹ ਬਹੁਤ ਹੀ ਦੁਰਲੱਭ ਪੰਛੀ ਆ। ਇਹ ਬਹੁਤ ਹੀ ਨੌਰਥ ਸਾਈਬੇਰੀਆ ਤੋਂ ਇੰਡੀਆ ਦੇ ਅਲੱਗ ਅਲੱਗ ਵੈਟਲੈਂਡਸ ਦੇ ਵਿੱਚ ਆਉਂਦਾ, ਬਹੁਤ ਲੰਬਾ ਸਫ਼ਰ ਹੈ। ਔਰ ਇਹ ਜਦੋਂ ਆਉਂਦਾ ਤੇ ਕਈ ਦੇਸ਼ਾਂ ਵਿੱਚ ਇਹਦੇ ਤੇ ਸ਼ਿਕਾਰ ਵੀ ਹੁੰਦਾ ਵਾ।
1: ਅੱਛਾ।
0: ਹਾਂ, ਜਿਵੇਂ ਕੋਈ ਕੁਝ ਇਰਾਨ ਦੇ ਕੁਝ ਹਿੱਸੇ ਦੇ ਵਿੱਚ, ਅਫਗਾਨਿਸਤਾਨ ਦੇ, ਜਿੱਥੇ ਕਿ ਸਰਕਾਰ ਨੇ ਕਾਨੂੰਨ ਸਖ਼ਤ ਨਹੀਂ ਨਾ ਲਾਏ, ਉੱਥੇ ਲੋਕ ਇਹਦਾ ਸ਼ਿਕਾਰ ਵੀ ਕਰਦੇ ਆ। ਜਦੋਂ ਆਪਣੇ ਵੈਟਲੈਂਡਸ ਦੇ ਵਿੱਚ ਆਉਂਦਾ ਹੈਗਾ, ਸੋ ਵੈਟਲੈਂਡਸ ਦੀ ਆਪਣੀ ਜਿਹੜੀ ਹੈਲਥ ਆ, ਉਹਨਾਂ ਦੇ ਪਾਣੀ ਦੀ ਸ਼ੁੱਧਤਾ ਬਹੁਤ ਜ਼ਰੂਰੀ ਆ, ਉਹਦੇ ਆਸ ਪਾਸ ਜਿਹੜਾ ਹੈਗਾ ਬਨਸਪਤੀ ਬਹੁਤ ਜ਼ਰੂਰੀ ਆ, ਤਾਂ ਕਿ ਹਰ ਸਾਲ ਇਹ ਪੰਛੀ ਆਉਂਦੇ ਰਹਿਣ। ਸੋ ਉਸੇ ਤਰ੍ਹਾਂ ਇੰਡੀਆ 'ਚ ਇੱਕ ਆਉਂਦਾ ਬਾਰ ਹੈਡਿਡ ਗੂਜ਼, ਜਿਹੜਾ ਤੁਸੀਂ ਸਮਝ ਲਓ ਹੰਸ ਆ, ਹੈ ਨਾ। ਇਹ ਜਿਹੜਾ ਹੰਸ ਆ ਬਹੁਤ ਉੱਚਾ ਉੱਡਦਾ, ਕਈ ਜਗ੍ਹਾ ਤਾਂ ਹਿਮਾਲਿਆ ਦੇ ਜਿਹੜੇ ਉੱਚੇ ਉੱਚੇ ਪਹਾੜ ਵੀ ਇਹ ਕ੍ਰੋਸ ਕਰਦਾ ਪਾਇਆ ਗਿਆ ਵਾ। ਸੋ ਇਹਨਾਂ ਨੂੰ ਦੇਖੋ ਉੱਤੋਂ ਉੱਡ ਕੇ, ਕਿਤੋਂ ਕਿ ਸੈਂਟਰ ਦੇ ਏਸ਼ੀਆ ਤੋਂ ਇਹ ਭਾਰਤ ਦੇ ਵੈਟਲੈਂਡਸ ਜਾਣਾ, ਮਤਲਬ ਕਿ ਇਹ ਕਿੱਡੀ ਵੱਡੀ ਆਪਣੇ ਆਪ ਦੇ ਵਿੱਚ ਇੱਕ ਉਪਲਬਧੀ ਆ ਇੱਕ ਛੋਟੇ ਜਿਹੇ ਜੀਵ ਦੇ ਲਈ। ਸੋ ਉਸੇ ਇੱਕ ਫਲੈਮਿੰਗੋਜ਼ ਨੇ, ਫਲੈਮਿੰਗੋਜ਼ ਭਾਰਤ ਦੇ ਵਿੱਚ ਆਉਂਦੇ ਨੇ, ਗੁਲਾਬੀ ਰੰਗ ਦੇ ਨੇ, ਆਪਾਂ ਦੇਖਦੇ ਹੁੰਦੇ ਹਾਂ ਟੀਵੀ 'ਤੇ ਵੀ, ਕਿੰਨੇ ਸੋਹਣੇ ਲੱਗਦੇ, ਲੰਬੇ ਲੰਬੇ ਪੰਛੀ ਖੜੇ। ਇਹ ਮਹਾਰਾਸ਼ਟਰ ਅਤੇ ਗੁਜਰਾਤ ਦੇ ਤੱਟੀ ਏਰੀਆ ਦੇ ਵਿੱਚ ਦਾ ਵੈਟਲੈਂਡਸ ਦੇ ਵਿੱਚ ਫਲੈਮਿੰਗੋਜ਼ ਆਉਂਦੇ ਆ। ਸੋ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹੈਗੇ ਆ। ਉਸੇ ਤਰ੍ਹਾਂ ਰੋਜ਼ੀ ਸਟਾਰਲਿੰਗਸ ਪੰਛੀ ਹੈਗੇ ਆ, ਇਹ ਵੀ ਪੂਰਬੀ ਯੂਰਪ ਤੋਂ ਲੈ ਕੇ ਅਲੱਗ ਅਲੱਗ ਕੇਂਦਰੀ ਮਤਲਬ ਏਸ਼ੀਆ ਦੇ ਦੇਸ਼ਾਂ ਦੇ ਵਿੱਚੋਂ ਦੀ ਹੋ ਕੇ ਕਿੱਥੇ ਭਾਰਤ ਪਹੁੰਚਦੇ ਆ। ਔਰ ਦੇਖੋ ਹਰ ਸਾਲ ਆਉਂਦੇ ਆ ਤੇ ਹਰ ਸਾਲ ਜਾਂਦੇ ਆ, ਇਹ ਆਪਣੇ ਆਪ ਦੇ ਵਿੱਚ ਇੱਕ ਨੇਚਰ ਦਾ ਮਿਰਾਕਲ ਹੀ ਆ।
1: ਅੱਛਾ ਡਾਕਟਰ ਸਾਹਿਬ, ਇਹਦੇ 'ਚ ਇੱਕ ਦੇਖੋ ਸਵਾਲ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਆਉਂਦੇ ਹੈ
0: ਜੀ ਸਰ,
1: ਕੀ ਇਦਾਂ ਦੀ ਖੋਜ ਹੈ ਕਿ ਹੋਰ ਦੇਸ਼ਾਂ 'ਚ ਵੀ ਜਾਂਦੇ ਹੈ?
0: ਹਾਂਜੀ, ਫਲਾਈਵੇਜ਼ ਤਾਂ ਦੁਨੀਆ 'ਤੇ ਜੀ ਬਹੁਤ ਨੇ, ਤਕਰੀਬਨ 9 ਹੋਰ ਫਲਾਈਵੇਜ਼ ਨੇ ਜਿਨ੍ਹਾਂ ਦੇ ਬਾਰੇ ਜ਼ਿਕਰ ਆਉਂਦਾ ਹੈ, ਜਿਨ੍ਹਾਂ 'ਤੇ ਕੰਮ ਹੋ ਰਿਹਾ ਹੈਗਾ। ਲੇਕਿਨ ਆਪਾਂ ਕੁਝ ਆਪਣੇ ਬਾਰੇ ਜ਼ਿਆਦਾ ਆਪਣੀ ਚੀਜ਼ ਨੂੰ ਅਹਿਮੀਅਤ ਦਿੰਦੇ ਹਾਂ, ਤਾਂ ਸਿਰਫ ਮੈਂ ਉਹ ਸੈਂਟਰਲ ਏਸ਼ੀਅਨ ਫਲਾਈਵੇ ਦਾ ਹੀ ਜ਼ਿਕਰ ਕੀਤਾ ਹੈ। ਅਟਲਾਂਟਿਕ ਫਲਾਈਵੇਜ਼ ਵੀ ਨੇ, ਉਹ ਜਿਵੇਂ ਆਪਣੇ ਜਿਹੜੇ ਪੰਛੀ ਆਉਂਦੇ ਨੇ ਨੌਰਥ ਤੋਂ ਸਾਊਥ ਆਉਂਦੇ ਆ, ਉਸੇ ਤਰ੍ਹਾਂ ਜਿਹੜਾ ਸਦਰਨ ਹੈਮੀਸਫੀਅਰ ਜਿਹੜਾ ਹੈਗਾ ਦੱਖਣੀ ਜਿਹੜਾ ਪਾਸੇ ਪੰਛੀ ਉਹ ਨੌਰਥ ਨੂੰ ਜਾਂਦੇ ਆ, ਯਾਨੀ ਕਿ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਆਫ ਮਾਈਗ੍ਰੇਸ਼ਨ ਉਲਟੀ ਆ ਆਪਣੇ ਨਾਲੋਂ। ਸੋ ਉਹ ਸੈਂਟਰ ਵੱਲ ਆਉਂਦੇ ਆ ਤੇ ਆਪਣੇ ਵਾਲੇ ਜਿਹੜੇ ਹੈਗੇ ਨੌਰਥ ਤੋਂ ਸਾਊਥ ਵੱਲ ਆਉਂਦੇ ਹੈਗੇ ਆ।
1: ਇਹ ਸਾਡੇ ਵਾਲੇ ਨਹੀਂ ਜਾਂਦੇ ਉਧਰ?
0: ਸਰ ਜਿਹੜੇ ਸਾਡੇ ਵਾਲੇ ਪੰਛੀ ਨੇ, ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਆਪਣੇ ਨੇ ਨਾ ਜੀ, ਉਹ ਜਿਹਨੂੰ ਆਪਾਂ ਰੈਜ਼ੀਡੈਂਟ ਬਰਡਸ ਜਿਵੇਂ ਕਹਿੰਦੇ ਆ ਕਿ ਦੂਜੇ ਪੰਛੀਆਂ ਦੇ
1: ਬਾਕੀ ਰੁੱਖੀ ਪ੍ਰਵਾਸ ਤਾਂ ਬਹੁਤ ਹੋ ਰਿਹਾ ਨਾ।
0: ਹਾਂਜੀ ਸਰ,
1: ਹੈ ਨਾ। ਦੇਖੋ ਇਹ ਚੀਜ਼ ਨੂੰ ਕੋਰਲੇਟ ਕਰਕੇ ਦੇਖਣਾ ਬੜਾ ਜ਼ਰੂਰੀ ਹੈ ਕਿ ਸਾਨੂੰ ਪੰਛੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਇਸ ਧਰਤੀ ਦੇ ਪੰਛੀ ਪ੍ਰਵਾਸ ਨਹੀਂ ਕਰਦੇ,
0: ਬਿਲਕੁਲ,
1: ਪਰ ਇਸ ਧਰਤੀ ਦੇ ਮਨੁੱਖ ਪ੍ਰਵਾਸ ਕਰਦੇ।
0: ਹਾਂ, ਪਰ ਇੱਥੇ ਪੰਛੀ ਪ੍ਰਵਾਸ ਹੋ ਕੇ ਆਉਂਦੇ ਆ,
1: ਇੱਥੇ ਪ੍ਰਵਾਸ ਹੋ ਕੇ ਆਉਂਦੇ ਆ। ਤੁਸੀਂ ਇਹ ਨਹੀਂ

0: ਸਮੇਂ ਦੇ ਕੇ ਕੁਦਰਤ ਨੇ ਕਿੱਡਾ ਵੱਡਾ
1: ਕਿੱਡਾ ਵੱਡਾ,
0: ਵਰਤਾਰਾ ਹੈ ਸਾਡੇ
1: ਹਾਂਜੀ
0: ਮੁਲਕ ਨੂੰ ਦਿੱਤਾ,
1: ਹਾਂਜੀ
0: ਸਾਡੀ ਧਰਤੀ ਨੂੰ
1: ਸਾਡੇ
0: ਦਿੱਤਾ,
1: ਕੁਦਰਤੀ ਸੋਮੇ
0: ਕਿ
1: ਕਿੰਨੇ ਨੇ
0: ਪੰਛੀ ਤੱਕ ਜਿਹੜੇ 1000 ਮੀਲ ਦੀ ਦੂਰੀ ਤੈਅ
1: ਹਾਂਜੀ
0: ਕਰਕੇ ਇੱਥੇ ਆਉਂਦੇ ਹੈ
1: ਬਿਲਕੁਲ
0: ਤੇ
1: ਜੀ
0: ਸਾਡੇ ਲੋਕ ਉੱਥੇ ਚੰਦ ਪੈਸਿਆਂ ਲਈ ਪ੍ਰਵਾਸ ਕਰਕੇ ਜਾਂਦੇ।
1: ਸਰ ਸਾਡੀ ਸਰਕਾਰ ਨੇ ਬਹੁਤ ਸਾਰੇ ਪਿਛਲੇ ਸਾਲਾਂ ਤੋਂ ਯਤਨ ਕੀਤੇ ਨੇ ਕਿ ਇਹ ਪ੍ਰਵਾਸੀ ਪੰਛੀਆਂ ਦੇ ਲਈ ਕੰਜ਼ਰਵੇਸ਼ਨ ਲਈ ਬੈਸਟ ਹੋਵੇ। 2020 ਦੇ ਵਿੱਚ ਨਾ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਜੀ ਨੇ ਵੀ ਆਪਣੀ ਮਨ ਕੀ ਬਾਤ ਦੇ ਵਿੱਚ ਕਿਹਾ ਸੀ ਕਿ ਆਪਾਂ ਨੂੰ ਪ੍ਰਵਾਸੀ ਪੰਛੀਆਂ ਦੀ ਪ੍ਰੋਟੈਕਸ਼ਨ ਦੇ ਲਈ, ਫਲਾਈਵੇ ਦੀ ਪ੍ਰੋਟੈਕਸ਼ਨ ਲਈ ਕੰਮ ਕਰਨਾ ਚਾਹੀਦਾ ਵਾ। ਈਵਨ ਕਿ ਇਸ 22 ਅਪ੍ਰੈਲ 2026 ਨੂੰ ਜੇ ਲੈ ਕੇ ਚੱਲੀਏ ਤਾਂ ਭਾਰਤ ਦੇ ਵਿੱਚ 99 ਰਾਮਸਰ ਸਾਈਟਸ ਨੇ, ਯਾਨੀ ਕਿ ਵੈਟਲੈਂਡਸ ਨੇ, ਜਿਹੜੇ ਕਿ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਨੇ, ਜਿਹੜੇ ਕਿ ਸਾਊਥ ਏਸ਼ੀਆ ਵਿੱਚ ਸਭ ਤੋਂ ਵੱਧ ਆ ਕਿਸੇ ਦੇਸ਼ ਦੇ ਵਿੱਚ ਜਿੱਥੇ ਇਹ ਪ੍ਰਵਾਸੀ ਪੰਛੀ ਆਉਂਦੇ ਆ। ਸੋ ਉਹਨਾਂ ਵੈਟਲੈਂਡਸ ਦੀ ਸੁਰੱਖਿਆ, ਬਿਕੋਜ਼ ਉਹ ਹੈਬਿਟੇਟ ਲੋਸ ਨਾਲ ਪੰਛੀ ਘੱਟ ਰਹੇ ਨੇ, ਹੈਬਿਟੇਟ ਲੋਸ ਹੈ ਆਵਾਸ ਨੂੰ ਬਚਾਉਣਾ। ਸੋ ਭਾਰਤ ਉਸ ਦੇ ਲਈ ਜਿਹੜਾ ਹੈਗਾ ਪਿਛਲੇ 5 ਸਾਲਾਂ ਤੋਂ ਜਿਹੜਾ ਆਪਣਾ ਕਾਫੀ ਸਕਸੈਸਫੁਲ ਰਿਹਾ, ਤੇ ਤਾਂ ਕਿ ਆਪਾਂ ਉਹਨਾਂ ਦੀ

0: ਦੇਸ਼ ਦੇ ਵਿੱਚ ਜਿੱਥੇ ਇਹ ਪ੍ਰਵਾਸੀ ਪੰਛੀ ਆਉਂਦੇ ਆ। ਸੋ ਉਹਨਾਂ ਵੈਟਲੈਂਡਸ ਦੀ ਸੁਰੱਖਿਆ, ਬਿਕੋਜ਼ ਉਹ ਹੈਬਿਟੇਟ ਲੋਸ ਨਾਲ ਪੰਛੀ ਘੱਟ ਰਹੇ ਨੇ, ਹੈਬਿਟੇਟ ਲੋਸ ਹੈ ਆਵਾਸ ਨੂੰ ਬਚਾਉਣਾ। ਸੋ ਭਾਰਤ ਉਸ ਦੇ ਲਈ ਜਿਹੜਾ ਹੈਗਾ ਪਿਛਲੇ 5 ਸਾਲਾਂ ਤੋਂ ਜਿਹੜਾ ਆਪਣਾ ਕਾਫੀ ਸਕਸੈਸਫੁਲ ਰਿਹਾ, ਤੇ ਤਾਂ ਕਿ ਆਪਾਂ ਉਹਨਾਂ ਦੀ ਜਿਹੜੀ ਹੈਗੀ ਆ ਉੱਥੋਂ ਦੀ ਵਾਤਾਵਰਨ ਦੀ ਗਿਰਾਵਟ ਨੂੰ ਰੋਕ ਸਕੀਏ। ਕਿਉਂਕਿ
1: ਅੱਛਾ ਡਾਕਟਰ ਸਾਹਿਬ, ਇੱਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਇਹ ਫਲਾਈਵੇਸ ਦੇ ਵਿੱਚ ਆਉਂਦੇ ਹੈ, ਬਹੁਤ ਸਾਰੇ ਇਹਨਾਂ ਦੇ ਉੱਤੇ ਹਮਲੇ ਵੀ ਹੁੰਦੇ ਆ ਔਰ ਸ਼ਿਕਾਰ ਵੀ ਕੀਤੇ ਜਾਂਦੇ ਹੈ। ਜਦੋਂ ਆਪਾਂ ਆਪਣੇ, ਕਿਉਂਕਿ ਸਾਡੇ ਮੁਲਕ ਦਾ ਵਰਤਾਰਾ ਇੱਦਾਂ ਦਾ, ਸਾਡੀ ਸੱਭਿਅਤਾ ਜਾਂ ਸਾਡੀ ਸੰਸਕ੍ਰਿਤੀ ਇੱਦਾਂ ਦੀ ਹੈ ਕਿ ਜਿਹੜੀ ਹਮੇਸ਼ਾ ਤੋਂ ਜੀਵਾਂ ਦੀ ਸੁਰੱਖਿਆ ਕਰਦੀ ਹੈ,
0: ਬਿਲਕੁਲ ਜੀ,
1: ਹੈ ਨਾ, ਉਹਨਾਂ ਦਾ ਸੰਰਕਸ਼ਣ ਕਰਦੀ ਹੈ।
0: ਹਾਂਜੀ,
1: ਹੁਣ ਇਹ ਹੈ ਕਿ ਦੋਨੋਂ ਚੀਜ਼ਾਂ ਵਾਇਸਾ ਵਰਸਾ ਹੈ ਕਿ ਕੋਈ ਚੀਜ਼ ਆਉਂਦੀ ਹੈ ਉਹਦੀ ਅਸੀਂ ਮਹਿਮਾਨ ਨਵਾਜ਼ੀ ਕਰਦੇ ਹਾਂ,
0: ਬਿਲਕੁਲ ਜੀ,
1: ਉਹਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਾਂ, ਕਿ ਸਾਡੇ ਵਾਤਾਵਰਨ ਲਈ ਜਾਂ ਸਾਡੀ ਜੀਵਨ ਸ਼ੈਲੀ ਲਈ ਕੀ ਇਹਨਾਂ ਦੇ ਆਉਣ ਜਾਣ ਦੇ ਨਾਲ ਕੋਈ ਫਰਕ ਪੈਂਦਾ ਹੈ, ਕੋਈ ਫਾਇਦੇ ਹੁੰਦੇ ਹੈ?
0: ਸਰ ਜੀ, ਆਪਾਂ ਫਾਇਦੇ ਇਸ ਤਰ੍ਹਾਂ ਦੇਖੀਏ ਕਿ ਜਿੰਨੇ ਵੀ ਆਪਣੀਆਂ ਝੀਲਾਂ, ਦਰਿਆਵਾਂ ਅਤੇ ਵੈਟਲੈਂਡਸ, ਜਿਹੜਾ ਉਹਨਾਂ ਦਾ ਈਕੋਸਿਸਟਮ ਆ, ਉਹਦੇ ਵਿੱਚ ਪੰਛੀਆਂ ਦਾ ਬਹੁਤ ਵੱਡਾ ਰੋਲ ਆ। ਕਿਉਂਕਿ ਈਕੋਸਿਸਟਮ ਜਿਹੜਾ ਸਾਰੇ ਜੀਵਾਂ ਦੀ ਉਹਦੇ 'ਚ ਬਣਤਰ ਆ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਭੋਜਨ ਜਿਹੜੀਆਂ ਹੈਗੀਆਂ ਲੜੀਆਂ ਉਹਦੇ 'ਚ ਨੇ। ਸੋ ਉਹਦੇ ਵਿੱਚ ਜਿਹੜੇ ਪੰਛੀਆਂ ਦਾ ਆਪਣਾ ਇੱਕ ਥਾਂ ਵਾ, ਕਿਉਂਕਿ ਇਹਨਾਂ 'ਚੋਂ ਬਹੁਤ ਸਾਰੇ ਪੰਛੀ ਨੇ ਜਿਹੜੇ ਕੀੜੇ ਮਕੌੜੇ ਖਾਂਦੇ ਨੇ, ਇਹਨਾਂ 'ਚੋਂ ਬਹੁਤ ਸਾਰੇ ਪੰਛੀ ਨੇ ਜਿਹੜੇ ਕਿ ਸ਼ਿਕਾਰੀ ਪੰਛੀ ਨੇ। ਸੋ ਇਹ ਜਿਹੜੇ ਨੇ ਨਾ, ਉਸ ਫੂਡ ਵੈੱਬ ਦੇ ਲਈ, ਫੂਡ ਵੈੱਬ ਨੂੰ ਸਟਰੈਂਥਨ ਕਰਦੇ ਨੇ। ਕਿਸੇ ਵੀ ਵੈਟਲੈਂਡ ਦੀ ਜਿਹੜੀ ਆਪਾਂ ਕਹਿੰਦੇ ਹਾਂ ਨਾ, ਕਿ ਉਹਦੀ ਜੈਵਿਕ ਵਿਭਿੰਨਤਾ ਦੇ ਲਈ ਇਹਨਾਂ ਪੰਛੀਆਂ ਦਾ ਉੱਥੇ ਹੋਣਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਜਿਹੜਾ ਹੈਗਾ ਕਿ ਉਹ ਸਾਰੇ ਜਿਹੜੇ ਸਿਸਟਮ ਦਾ, ਇੱਕ ਜਿਹੜਾ ਹਜ਼ਾਰਾਂ ਸਾਲਾਂ ਤੋਂ ਸਿਸਟਮ ਉੱਥੇ ਹੈਗਾ ਸੀ, ਉਹ ਜਿਹੜਾ ਹੈਗਾ ਇੱਕ ਲੜੀ, ਇੱਕ ਪੰਛੀ, ਇੱਕ ਪ੍ਰਜਾਤੀ ਦੇ ਵਿਲੁਪਤ ਹੋਣਾ, ਉਹਦੀ ਸੰਖਿਆ ਘਟਣ ਦੇ ਨਾਲ ਉਹ ਸਾਰਾ ਫਰਕ ਪੈ ਜਾਂਦਾ ਉਸ 'ਤੇ।
1: ਅੱਛਾ, ਇੱਕ ਹੋਰ ਇਹਦੇ ਨਾਲ ਜੁੜੀ ਗੱਲ ਇਹ ਵੀ ਆ ਜਾਂਦੀ ਹੈ ਡਾਕਟਰ ਤੇਜਦੀਪ ਜੀ, ਕਿ ਤੁਸੀਂ ਕਿਹਾ ਕਿ ਮਨੁੱਖੀ ਸਮਾਜ ਤੋਂ ਖਤਰਾ ਹਮੇਸ਼ਾ ਹਰ ਜੀਵ ਜੰਤੂ ਨੂੰ ਰਿਹਾ।
0: ਬਿਲਕੁਲ ਜੀ।
1: ਤੇ ਕੀ ਜਿਹੜਾ ਪੰਛੀਆਂ ਦਾ ਸਮਾਜ ਵੀ ਇਹਨਾਂ ਲਈ ਕੋਈ ਖਤਰੇ ਦਾ ਵਾਇਸ ਬਣ ਸਕਦਾ ਹੈ? ਕਿ ਪੰਛੀ ਵੀ ਇਹਨਾਂ ਦੇ ਉੱਤੇ ਕੋਈ ਹੱਲਾ ਹਮਲਾ ਕਰਦੇ ਹੈ?
0: ਜੀ, ਇੱਦਾਂ ਦਾ ਕੋਈ ਵੀ ਇੰਸੀਡੈਂਟ ਨਹੀਂ ਹੈਗਾ ਜੀ ਜਿਹਦੇ ਵਿੱਚ ਆਪਾਂ ਕਹੀਏ ਕਿ ਪੰਛੀਆਂ ਨੇ ਕਿਸੇ ਕਿਸਮ ਦਾ ਇੱਦਾਂ ਦਾ ਕੀਤਾ ਹੋਵੇ। ਹਾਂਜੀ,
1: ਕਿਤੇ ਨਾ ਕਿਤੇ ਸਾਡੇ ਨਾਲ ਸਮਝਦਾ ਸਾਡੇ ਪੰਛੀ ਹੈ।
0: ਮੈਂ ਨਾ ਤੁਹਾਨੂੰ ਜੀ ਇੱਕ ਬਹੁਤ ਹੀ ਇੰਟਰਸਟਿੰਗ ਐਗਜ਼ਾਮਪਲ ਦੱਸਦੀ ਹਾਂ। ਇੱਕ ਨਾ ਛੋਟਾ ਜਿਹਾ ਪੰਛੀ ਆ, ਆਰਟਿਕ ਟਰਨ ਆ ਉਹਦਾ ਨਾਂ, ਉਹ ਨਾ ਆਰਟਿਕ ਰੀਜਨ ਤੋਂ ਅੰਟਾਰਟਿਕਾ ਤੱਕ ਜਾਂਦਾ ਵਾ। ਠੀਕ ਹੈ, ਪਿੱਛੇ ਜੇ ਨਾ ਉਹ ਕੁਝ ਸਾਲ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਰਿੰਗ ਉਹਦੇ ਨਾ ਪੈਰਾਂ 'ਚ ਇੱਕ ਛੋਟਾ ਜਿਹਾ ਰਿੰਗ ਕਾਪਰ ਦਾ ਲਾ ਦਿੰਦੇ ਆ ਦੇਖਣ ਲਈ ਕਿ ਜੇ ਦੁਬਾਰਾ ਇਹ ਪੰਛੀ ਮਿਲਿਆ ਤਾਂ ਪਤਾ ਲੱਗੂਗਾ ਕਿ ਕਿੰਨਾ ਉਹਨੇ ਲੰਬੀ ਦੂਰੀ ਤੈਅ ਕੀਤੀ ਆ। ਉਹਨਾਂ ਨੇ ਇੱਕ ਨਾ ਰਿੰਗ ਲਗਾ ਤਾ ਆਰਟਿਕ ਟਰਨ ਨੂੰ, ਅਤੇ ਉਹ ਜਿਹੜਾ ਛੋਟਾ ਜਿਹਾ ਉਹ ਚੂਚਾ ਸੀ ਜਿਹਦੇ ਲਗਾਇਆ, ਅਤੇ ਚੂਚਾ ਜਿਹੜਾ ਹੈਗਾ 22,000 ਕਿਲੋਮੀਟਰ ਦੂਰ ਮਿਲਿਆ 3 ਮਹੀਨੇ ਦੇ ਵਿੱਚ ਹੀ। ਉਸੇ ਤਰ੍ਹਾਂ ਇੱਕ ਹੋਰ ਆਰਟਿਕ ਟਰਨ ਦੇ ਬੱਚੇ ਨੂੰ ਉਹਨਾਂ ਨੇ ਇੱਦਾਂ ਰਿੰਗਿੰਗ ਕੀਤੀ, ਅਤੇ ਉਹਨੇ 96,000 ਕਿਲੋਮੀਟਰ ਤੈਅ ਕੀਤਾ, ਉੜ ਕੇ ਤੈਅ ਕੀਤਾ, ਔਰ ਉਹ ਸਿਰਫ 10 ਮਹੀਨਿਆਂ ਦੇ ਵਿੱਚ ਆਪਣੀ ਬਰੀਡਿੰਗ ਜਿੱਥੇ ਉਹਦੀ ਪ੍ਰਜਨਨ ਹੋਇਆ ਸੀ ਉੱਥੋਂ ਮਾਈਗ੍ਰੇਟ ਕਰਕੇ ਉੱਥੋਂ ਵਾਪਸ ਆਉਣ ਦੇ ਜਿਹੜਾ ਡਿਸਟੈਂਸ ਆ 96,000 ਕਿਲੋਮੀਟਰ ਉਹਨੇ ਤੈਅ ਕੀਤਾ। ਇਹ ਤਾਂ ਜਿਹੜੇ ਹੈਗੇ ਆ ਕਿ ਇੰਨੇ ਲੌਂਗ ਡਿਸਟੈਂਸ ਟਰੈਵਲ ਕਰਦੇ ਆ ਕਿ ਬੰਦੇ ਨੂੰ ਬੇਸਿਕਲੀ ਇਹਨਾਂ ਪੰਛੀਆਂ ਨੇ ਹੀ ਬੰਦੇ ਨੇ ਸੋਚਿਆ ਹੋਣਾ ਕਿ ਅਸੀਂ ਵੀ ਜਹਾਜ਼ ਬਣਾਈਏ, ਅਸੀਂ ਵੀ ਇੱਦਾਂ ਦਾ ਕੁਝ ਕਰੀਏ, ਅਸੀਂ ਵੀ ਉੱਡੀਏ। ਹਾਂਜੀ,
1: ਦੇਖੋ ਬੜੀ ਆ ਦਿਲਚਸਪ ਗੱਲਾਂ ਪ੍ਰਵਾਸੀ ਪੰਛੀਆਂ ਦੇ ਬਾਬਤ। ਜਦੋਂ ਆਪਾਂ ਖਤਰਿਆਂ ਦੀ ਗੱਲ ਕਰਦੇ ਹਾਂ, ਕਿਉਂਕਿ ਜੇ ਆਪਾਂ ਮੂਲ ਉਦੇਸ਼ ਅੱਜ ਦੀ ਗੱਲਬਾਤ ਦਾ ਆਪਾਂ ਜ਼ਿਕਰ ਇਹੀ ਹੈ ਕਿ ਇਹਨਾਂ ਦੀ ਜੀਵਨ ਨੂੰ ਆਪਾਂ ਨੇ ਸੰਰਕਸ਼ਣ ਦੇਣਾ ਹੈ, ਇਹਨਾਂ ਨੂੰ ਬਚਾਉਣਾ ਹੈ। ਜਦੋਂ ਆਪਾਂ ਇਹਨਾਂ ਨੂੰ ਖਤਰਿਆਂ ਤੋਂ ਬਚਾਉਣ ਦੀ ਗੱਲ ਕਰਦੇ ਹਾਂ, ਉਹਦੇ 'ਚ ਕਿਹੜੇ ਕਿਹੜੇ ਉਪਰਾਲੇ ਹੈ ਜਿਹੜੇ ਆਮ ਜਨ ਸਧਾਰਨ, ਜਿੱਦਾਂ ਤੁਸੀਂ ਕਿਹਾ ਵੈਟਲੈਂਡ ਹੈਗੀਆਂ ਆਪਣੀਆਂ, ਹੈ ਨਾ, ਅਤੇ ਉੱਥੇ ਹੀ ਕਰ ਸਕਦੇ ਹਾਂ ਜਾਂ ਕਿੱਥੇ ਕਿੱਥੇ ਆਪਾਂ ਕਿਸ ਕਿਸ ਪੱਖ ਦੇ ਉੱਤੇ ਯੋਗਦਾਨ ਦੇ ਸਕਦੇ?
0: ਇਹਨਾਂ ਨੂੰ ਬਚਾਉਣ ਲਈ ਸਭ ਤੋਂ ਵੱਡੀ ਤਾਂ ਹੈਗੀ ਹੈ ਕਨਵੈਨਸ਼ਨ ਔਨ ਮਾਈਗ੍ਰੇਟਰੀ ਬਰਡਸ, ਉਹਦੇ 'ਚ 133 ਦੇਸ਼ਾਂ ਨੇ ਸਾਈਨ ਕੀਤੇ ਸੀ, ਭਾਰਤ ਸਰਕਾਰ ਨੇ ਵੀ, ਜਿਹੜਾ ਆਪਾਂ ਵੀ ਉਹਦੇ ਸਿਗਨੇਟਰੀ ਹੈਗੇ ਹਾਂ। ਉਹਦੇ ਵਿੱਚ ਉਹਦੇ ਤਹਿਤ ਆਪਾਂ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਇਹਨਾਂ ਵੈਟਲੈਂਡਸ ਦੀ ਸੁਰੱਖਿਆ ਵਧਾਈ ਜਾਵੇ, ਉੱਥੇ ਪੰਛੀਆਂ ਦੀ ਸੁਰੱਖਿਆ ਆਪਣੇ ਆਪ ਹੀ ਹੋ ਜਾਂਦੀ ਹੈ ਜੇ ਉੱਥੇ ਬਨਸਪਤੀ ਦੀ ਸੁਰੱਖਿਆ ਅਤੇ ਔਰ ਉੱਥੇ ਹੋਰ ਸਾਰਾ ਜਿਹੜਾ ਹੈਗਾ ਚੌਗਿਰਦਾ ਆਪਾਂ ਉੱਥੇ ਸਾਫ਼ ਰੱਖਦੇ ਹੈਗੇ ਹਾਂ। ਸੋ ਇਸ ਤੋਂ ਇਲਾਵਾ ਰਾਮਸਰ ਕਨਵੈਨਸ਼ਨ ਦੇ ਆਪਾਂ ਜਿਹੜਾ ਹੈਗਾ ਭਾਰਤ ਨੇ ਸਿਗਨੇਟਰੀ ਔਰ ਪਾਰਟੀ ਹੈਗੀ ਆ, ਰਾਮਸਰ ਕਨਵੈਨਸ਼ਨ ਦੇ ਤਹਿਤ ਆਪਾਂ ਬਹੁਤ ਸਾਰੀਆਂ ਵੈਟਲੈਂਡਸ ਨੂੰ ਇੰਟਰਨੈਸ਼ਨਲ ਇੰਪੋਰਟੈਂਸ ਦਿੱਤੀ ਆ ਜਿੱਥੇ ਕਿ ਪ੍ਰਵਾਸੀ ਪੰਛੀ ਆਉਂਦੇ ਹੈਗੇ ਆ, ਔਰ ਉਹ ਰਾਮਸਰ ਸਾਈਟਸ 'ਤੇ ਗੌਰਮੈਂਟ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਲਈ ਪੈਸਾ ਵੀ ਲਗਾਇਆ ਹੈਗਾ। ਸੋ ਉਹਦੇ ਵਿੱਚ ਜਿਹੜਾ ਹੈਗਾ ਆਪਣੀ ਮਿਨਿਸਟਰੀ ਆਫ ਜਿਹੜੀ ਹੈਗੀ ਆ ਇਨਵਾਇਰਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਆ, ਉਹਦੇ 'ਚ ਅਹਿਮ ਭੂਮਿਕਾ ਨਿਭਾ ਰਹੀ ਆ। ਇੰਡੀਆ ਦੀ ਬਹੁਤ ਵੱਡੀ ਏਜੰਸੀ ਜਿਹੜੀ ਹੈਗੀ ਆ ZSI ਜੋਲੋਜੀਕਲ ਜਿਹੜੀ ਹੈਗੀ ਆ, ਜਿਹੜਾ ਕਿ ਸਾਰੇ ਪੰਛੀਆਂ ਦਾ, ਜੀਵਾਂ ਦਾ ਸਾਰਾ ਸਰਵੇ ਕਰਦੀ ਹੈਗੀ ਆ, ਜੋਲੋਜੀਕਲ ਸਰਵੇ ਆਫ ਇੰਡੀਆ, ਉਹ ਵੀ ਇਹਦੇ ਵਿੱਚ ਬਹੁਤ ਵੱਡਾ ਭੂਮਿਕਾ

0: ਨਾ ਕਿਸੇ ਪਾਸਪੋਰਟ ਦੀ ਲੋੜ, ਨਾ ਕਿਸੇ ਵੀਜ਼ੇ ਨਵਾਉਣ ਦੀ ਲੋੜ ਹੈ। ਅਤੇ ਜੇ
1: ਹਾਂਜੀ
0: ਕੁਦਰਤ ਨਾਲ ਜੁੜੋਗੇ ਅਤੇ ਪੰਛੀਆਂ ਵਾਲੇ ਸੁਭਾਅ 'ਚ ਆ ਜਾਓਗੇ, ਤਾਂ ਸਾਰੀ ਦੁਨੀਆ ਹੀ ਤੁਹਾਡਾ ਜਿੱਦਾਂ ਕਹਿੰਦੇ ਇੱਕ ਰਹਿਣਗਾ ਬਣ ਜਾਂਦੀ ਹੈ, ਇੱਕ ਘਰ ਬਣ ਜਾਂਦਾ,
1: ਬਿਲਕੁਲ
0: ਹੈ ਨਾ।
1: ਬਿਲਕੁਲ,
0: ਇਸ ਚੀਜ਼ ਨੂੰ ਸਾਨੂੰ ਸਮਝਣਾ ਚਾਹੀਦਾ ਹੈ।
1: ਬਿਲਕੁਲ,
0: ਪ੍ਰਵਾਸੀ ਪੰਛੀਆਂ ਨੂੰ ਲੈ ਕੇ ਡਾਕਟਰ ਤੇਜਦੀਪ ਕਲੇਰ ਜੀ, ਹੋਰ ਕੋਈ ਖਾਸ ਜਿਹੜਾ ਜ਼ਿਕਰ ਹੈ ਸਾਡੇ ਨਾਲ ਤੁਸੀਂ ਕਰਨਾ ਚਾਹੋ?
1: ਸਭ ਤੋਂ ਜੀ ਇੰਪੋਰਟੈਂਟ ਹੈ, ਤਿੰਨ ਚਾਰ ਮੈਂ ਪੁਆਇੰਟ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਐਜ਼ ਅ ਸਿਟੀਜ਼ਨ ਕੀ ਕਰ ਸਕਦੇ ਹਾਂ। ਹੁਣ ਜਦੋਂ ਵੀ ਆਪਾਂ ਮਾਈਗ੍ਰੇਟਰੀ ਬਰਡਸ ਦੀ ਗੱਲ ਕਰਦੇ ਹਾਂ ਨਾ, ਚਾਹੇ ਇੱਕ ਕੁਦਰਤੀ ਪ੍ਰਕਿਰਿਆ ਹੈਗੀ ਆ, ਲੇਕਿਨ ਜੇ ਆਪਾਂ ਕਿਤੇ ਵੀ ਫੂਡ ਅਵੇਲੇਬਿਲਟੀ ਵਧਾਉਂਦੇ ਹਾਂ ਵੈਟਲੈਂਡਸ ਦੇ ਉੱਤੇ, ਯਾਨੀ ਕਿ ਆਪਾਂ ਉੱਥੇ ਵੀ ਕੋਈ ਵੀ ਜਿਹੜਾ ਹੈਗਾ ਟਰੀਜ਼ ਆ, ਸ਼ਰਬਜ਼ ਆ, ਉਹਨਾਂ ਦੀ ਡਾਇਵਰਸਿਟੀ ਰੱਖਦੇ ਹਾਂ, ਉਹਨਾਂ ਦੀ ਵਿਭਿੰਨਤਾ ਰੱਖਦੇ ਹਾਂ, ਤਾਂ ਪੰਛੀ ਆਪਣੇ ਆਪ ਹੀ ਉੱਥੇ ਅਟਰੈਕਟ ਹੋ ਕੇ ਆਉਣਗੇ। ਇਹਦਾ ਮਤਲਬ ਉਹਨਾਂ ਨੂੰ ਬਚਾਉਣ ਦੀ ਲੋੜ ਹੈਗੀ ਆ। ਦੂਸਰਾ ਇਹ, ਆਪਾਂ ਕਲਾਈਮੇਟ ਚੇਂਜ 'ਤੇ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਕਿ ਇਸ ਰੀਜ਼ਨਸ ਕਰਕੇ ਹੋ ਰਹੀ ਆ, ਹੋਰ ਕਰਕੇ ਹੋ ਰਹੀ ਆ, ਬਰਡਸ 'ਤੇ ਵੀ, ਪ੍ਰਵਾਸ 'ਤੇ ਵੀ ਇਫੈਕਟ ਹੋ ਰਿਹਾ। ਜਦੋਂ ਕਈ ਵਾਰੀ ਕੀ ਹੁੰਦਾ ਕਿ ਦਿਨ ਜਲਦੀ ਹੈਗਾ, ਗਰਮੀ ਵਧਣ ਲੱਗ ਜਾਂਦੀ ਆ, ਤਾਂ ਉਹ ਛੇਤੀ ਮੁੜਦੇ ਆ ਵਾਪਸ। ਜਦੋਂ ਛੇਤੀ ਮੁੜਦੇ ਆ, ਹਜੇ ਉੱਥੇ ਬਰਫ਼ ਪਈ ਹੁੰਦੀ ਆ ਜਿੱਥੋਂ ਆਏ ਹੁੰਦੇ ਆ। ਸੋ ਜਿਹੜਾ ਮਿਸਮੈਚ ਆਫ ਸੀਜ਼ਨਸ ਕਲਾਈਮੇਟ ਚੇਂਜ ਕਰਕੇ, ਇੱਕ ਬਹੁਤ ਵੱਡਾ ਵਿਸ਼ਾ ਆਪਣੇ ਆਪ ਦੇ ਵਿੱਚ ਆ। ਇਹ ਵੀ ਜਿਹੜੀ ਹਿਊਮਨ ਅਲਰਟਨੈਸ ਨਾਲ, ਸਿਟੀਜ਼ਨ ਅਵੇਅਰਨੈਸ ਦੇ ਨਾਲ ਇਹ ਕਿਸੇ ਨਾ ਕਿਸੇ ਤਰ੍ਹਾਂ ਡੀਲ ਕੀਤਾ ਜਾ ਸਕਦਾ ਹੈਗਾ। ਉਸ ਤੋਂ ਇਲਾਵਾ ਇਹ ਹੈਗਾ ਕਿ ਜਿਹੜੀ ਉਹਨਾਂ ਦੀ ਸੇਫਟੀ ਆ, ਜਿੱਥੇ ਉਹ ਆ ਕੇ ਰਹਿੰਦੇ ਆ, ਉਹ ਤਾਂ ਸਾਡੇ ਘਰ ਆ ਗਏ ਸੋਚ ਕੇ ਵੀ ਇੱਥੇ ਤਾਂ ਅਸੀਂ ਸੁਰੱਖਿਅਤ ਆ। ਕੋਈ ਹਜ਼ਾਰਾਂ ਕਿਲੋਮੀਟਰ ਤੈਅ ਕਰਕੇ ਆਉਂਦਾ ਇਹ ਸੋਚ ਕੇ ਇੱਥੇ ਤਾਂ ਮੈਂ ਸੇਫ ਹਾਂ। ਉੱਥੋਂ ਸੇਫਟੀ ਰੱਖਣੀ ਵੀ ਲੋਕਲ ਔਰਗਨਾਈਜੇਸ਼ਨ ਲਈ ਬਹੁਤ ਜ਼ਰੂਰੀ ਹੈਗੀ, ਉਹ ਇਸ ਦਾ ਧਿਆਨ ਰੱਖਣ। ਇਸ ਤੋਂ ਇਲਾਵਾ ਹੈਗਾ ਕਿ ਇਕੋਲੋਜੀਕਲ ਬੈਲੈਂਸ ਹੋਵੇ ਉਹਨਾਂ ਥਾਵਾਂ 'ਤੇ। ਇਹ ਨਾ ਹੋਵੇ ਵੀ ਅੱਗੇ ਪਿੱਛੇ ਤਾਂ ਆਪਾਂ ਜੇ ਐਜ਼ ਟੂਰਿਸਟ ਵੀ ਗਏ ਹਾਂ, ਉੱਥੇ ਪਲਾਸਟਿਕ ਹੋਰ ਚੀਜ਼ਾਂ ਦਾ ਖਲਾਰਾ ਪਾਇਆ ਹੈ, ਮੁੜ ਕੇ ਉਹਨਾਂ ਪਾਣੀਆਂ ਦੇ ਵਿੱਚ ਉਹ ਤੈਰਨਗੇ, ਤਾਂ ਉਹ ਛੋਟੇ ਛੋਟੇ ਪਲਾਸਟਿਕ ਦੇ ਟੁਕੜੇ ਉਹ ਇਹ ਸੋਚ ਕੇ ਪਤਾ ਨਹੀਂ ਫੂਡ ਪਾਰਟੀਕਲਸ ਆ ਖਾ ਹੀ ਨਾ ਲੈਣ। ਇਹ ਵੀ ਬਚਾਅ ਦੀ ਬਹੁਤ ਲੋੜ ਹੈਗੀ ਹੈ। ਹਾਂਜੀ,
0: ਬੜੀਆਂ ਅਹਿਮ ਜਾਣਕਾਰੀਆਂ ਡਾਕਟਰ ਤੇਜਦੀਪ ਕਲੇਰ ਜੀ, ਪ੍ਰਵਾਸੀ ਪੰਛੀਆਂ ਦੇ ਬਾਬਤ, ਕਿਉਂਕਿ ਬੜਾ ਇੱਕ ਦਿਲਚਸਪ ਵਿਸ਼ਾ ਹੈ। ਦਿਲਚਸਪ ਇਸ ਕਰਕੇ ਹੈ ਕਿ ਇਹ ਕੁਦਰਤ ਨਾਲ ਜੁੜੀਆਂ ਚੀਜ਼ਾਂ ਹੈ, ਕਿ ਕੁਦਰਤ ਨਾਲ ਜੁੜਿਆ ਜਿਹੜਾ ਵੀ ਵਿਸ਼ਾ ਵਸਤੂ ਹੈ ਉਹ ਜਿਹੜਾ ਅਮੂਮਨ ਦਿਲਚਸਪੀ ਹੁੰਦਾ ਹੈ, ਪਰ ਇਹ ਮਨੁੱਖੀ ਬਿਰਤੀ ਔਰ ਪ੍ਰਵਿਰਤੀ ਕਿੱਦਾਂ ਦੀ ਹੈ, ਕੋਈ ਸਮਝ ਰੱਖਦਾ ਹੈ ਜਾਂ ਨਹੀਂ ਰੱਖਦਾ ਹੈ, ਇਹ ਹਰ ਜਿੱਦਾਂ ਕਹਿੰਦੇ ਹੁੰਦੇ ਵੀ 100 ਸਿਆਣੇ ਇੱਕੋ ਮਤ ਮੂਰਖਾ ਪੋ ਆਪਣੀ। ਸੋ ਇਹ ਸਮਝਦਾਰੀ ਇਹੀ ਹੈ ਕਿ ਸਾਡਾ ਪੰਛੀਆਂ ਨਾਲ ਜਾਂ ਪ੍ਰਵਾਸੀ ਪੰਛੀਆਂ ਨਾਲ ਇੱਕ ਰਿਸ਼ਤਾ ਐਸਾ ਹੈ ਕਿ ਜਿਹੜਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਆਦਾਨ ਪ੍ਰਦਾਨ ਦੇ ਸਿਰ 'ਤੇ ਚੱਲਦਾ ਹੈ। ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਨੂੰ ਜ਼ਿੰਦਾ ਰੱਖਣਾ ਹੈ ਤਾਂ ਇਹਨਾਂ ਲੋਕਾਂ ਨੂੰ ਵੀ, ਇਹਨਾਂ ਜੀਵਾਂ ਨੂੰ ਵੀ ਜ਼ਿੰਦਾ ਰੱਖਣਾ ਬੜਾ ਜ਼ਰੂਰੀ ਹੈ, ਫਿਰ ਹੀ ਆਪਣੀ ਕੌਮ, ਆਪਣੀ ਨਸਲ, ਆਪਾਂ ਜ਼ਿੰਦਾ ਰਹਿ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ।

0: हाँ जी रोलिया राम जी।
1: ਸਿੰਗਾਰਾ ਸਿੰਘ ਜੀ, ਬੱਚਿਆਂ ਵਾਲਿਓ, ਅੱਜ ਨਾ ਤੁਹਾਨੂੰ ਇੱਕ ਨਾਟਕ ਸੁਣਾਉਣਾ। ਨਾਟਕ ਦਾ ਨਾਂ ਹੈ ਮੌਤ ਅਲੀ ਬਾਬੇ ਦੀ।
0: ਅੱਛਾ ਜੀ,
1: ਸੁਣੋ ਫਿਰ,
0: ਸੁਣਾਓ ਜੀ ਫਿਰ।
2: ਲੈ ਮੇਰੀ ਭੈਣ, ਚਾਹ ਪੀ ਲੈ। ਤੂੰ ਸਵੇਰ ਦਾ ਕੁਝ ਨਹੀਂ ਖਾਧਾ।
3: ਨੀ ਲਾਜੋ ਭੈਣੇ, ਮੇਰਾ ਤਾਂ ਪਾਣੀ ਦਾ ਘੁੱਟ ਲਗਾਉਣ ਨੂੰ ਦਿਲ ਨਹੀਂ ਕਰਦਾ। ਕੀ ਕਰਾਂ,
2: ਮਰਿਆ ਨਾਲ ਮਰ ਕੇ ਗੁਜ਼ਾਰਾ ਨਹੀਂ ਹੁੰਦਾ। ਕੱਲ ਦੀ ਰੋ ਰਹੀ ਹੈ, ਕੁਝ ਹਾਸਲ ਹੋਇਆ? ਹਿੰਮਤ ਕਰ, ਹਿੰਮਤ।
3: ਕਿਵੇਂ ਕਰਾਂ ਹਿੰਮਤ, ਮੁੱਕ ਗਿਆ ਮੇਰਾ ਸਾਰਾ ਹੌਸਲਾ।
2: ਆਪਣੇ ਬੱਚਿਆਂ ਵੱਲ ਵੇਖ, ਕੌਣ ਹੈ ਇਹਨਾਂ ਦਾ? ਇਹਨਾਂ ਦਾ ਹੁਣ ਤੈਨੂੰ ਪਿਓ ਵੀ ਬਣਨਾ ਪੈਣਾ। ਜੇ ਤੂੰ ਹੀ ਢੇਰੀ ਢਾ ਦਿੱਤੀ ਤਾਂ ਇਹਨਾਂ ਦਾ ਕੌਣ ਆਸਰਾ ਬਣੂ? ਜੀਣਾ ਪੈਣਾ ਹੀ ਤੈਨੂੰ, ਆਪਣੇ ਘਰ ਲਈ, ਆਪਣੇ ਬੱਚਿਆਂ ਲਈ ਤੇ ਆਪਣੇ ਲਈ। ਨਾਲੇ ਤੂੰ ਕੋਈ ਵੱਖਰਾ ਨਹੀਂ ਕਰ।

0: ਲੱਗੀ। ਸਦੀਆਂ ਤੋਂ ਇਸੇ ਤਰ੍ਹਾਂ ਹੁੰਦਾ ਆਇਆ।
1: ਮੈਨੂੰ ਕੁਝ ਨਹੀਂ ਸੁਝਦਾ ਪਿਆ, ਮੈਂ ਕੀ ਕਰਾਂ। ਏਦਾਂ ਲੱਗਦਾ ਜਿਵੇਂ ਮੇਰੀ ਸਾਰੀ ਜ਼ਿੰਦਗੀ ਚ ਹਨੇਰਾ ਛਾ ਗਿਆ। ਕਿਸ ਪਾਸੇ ਤੋਂ ਕੋਈ ਰੋਸ਼ਨੀ ਦੀ ਕਿਰਨ ਨਜ਼ਰ ਨਹੀਂ ਆਉਂਦੀ।
0: ਹਰ ਹਨੇਰਾ ਦਿਨ ਨਿਕਲਣ ਤੇ ਖਤਮ ਹੋ ਜਾਂਦਾ। ਹਿੰਮਤ ਕਰ, ਤੇਰੇ ਹਨੇਰੇ ਦਾ ਵੀ ਇੱਕ ਦਿਨ ਅੰਤ ਹੋਵੇਗਾ। ਬਸ ਰੱਬ ਤੇ ਭਰੋਸਾ ਰੱਖ, ਚੁੱਪ ਕਰ ਜਾ। ਆ ਵੇਖਨੀ ਪ੍ਰੇਮਾ, ਆ ਵੇਖ ਅਖਬਾਰ ਵਾਲਿਆਂ ਨੇ ਕੀ ਕੁਫਰ ਘੋਲਿਆ ਈ। ਲਿਖਿਆ ਹੈ ਮਹਿਕਮੇ ਵਿੱਚ ਰਾਮ ਲਾਲ ਤੇ ਰਿਸ਼ਵਤ ਦਾ ਕੇਸ ਚੱਲਦਾ ਸੀ। ਰਾਮ ਲਾਲ ਨੇ 40,000 ਰੁਪਏ ਰਿਸ਼ਵਤ ਮੰਗੀ ਤੇ ਰੰਗੀ ਹੱਥੀ ਫੜਿਆ ਗਿਆ। ਨੌਕਰੀ ਤੋਂ ਬਰਖਾਸਤਗੀ ਦੀ ਨਮੋਸ਼ੀ ਤੋਂ ਡਰਦਿਆਂ ਆਤਮ ਹੱਤਿਆ ਕਰ ਗਿਆ।
2: ਨੀਰਾ ਝੂਠ ਹੈ, ਜੇ ਰਾਮ ਲਾਲ ਰਿਸ਼ਵਤ ਖਾਂਦਾ ਹੁੰਦਾ ਤਾਂ ਮੇਰੇ ਘਰ ਭੰਗ ਕਿਉਂ ਪੁੱਛਦੀ? ਜੇ ਉਹ ਰਿਸ਼ਵਤ ਖਾਂਦਾ ਹੁੰਦਾ ਤਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਮੇਰੇ ਬੱਚੇ ਫੀਸਾਂ ਲਈ ਤਰਸਦੇ ਕਿਉਂ? ਸਾਡੇ ਬੱਚੇ ਯਤੀਮਾਂ ਵਾਂਗੂ ਕਿਉਂ ਪਲਦੇ? ਮਹਿਕਮੇ ਵਾਲਿਓ, ਤੁਹਾਡਾ ਕਿਤੇ ਭਲਾ ਨਹੀਂ ਹੋਣਾ।
0: ਮਹਿਕਮੇ ਵਾਲਿਆਂ ਦਾ ਭਲਾ ਕਿੱਥੋਂ ਹੋਣਾ, ਜਿਹਨੂੰ ਇਹੋ ਜਿਹੇ ਸਾਊ ਬੰਦੇ ਤੇ ਤੋਹਮਤ ਲਗਾਉਣ ਲੱਗਿਆ ਸ਼ਰਮ ਵੀ ਨਾ ਆਈ। ਵਿਚਾਰਾ ਨਿਰਾ ਗਊ ਬੰਦਾ ਸੀ,
2: ਸਾਰੀ ਉਮਰ ਕੋਲੂ ਦੇ ਬੈਲ ਵਾਂਗ ਜੁਟਿਆ ਰਿਹਾ, ਨਾ ਕਦੀ ਚੰਗਾ ਖਾਧਾ ਤੇ ਨਾ ਚੰਗਾ ਹੰਡਾਇਆ। ਇੱਕ ਪੈਂਟ ਕਮੀਜ਼ ਚ ਸਾਰਾ ਸਾਲ ਕੱਢ ਲੈਂਦਾ ਸੀ। ਸਾਰੇ ਮਹੀਨੇ ਵਿੱਚ 15 ਵਾਰੀ ਜੁੱਤੀ ਗੰਢਾਉਣ ਲਈ ਮੋਰਚੀ ਕੋਲ ਜਾਂਦਾ ਰਹਿੰਦਾ ਸੀ। ਮੇਰੇ ਘਰ ਵਾਲੇ ਨੂੰ ਝੂਠੀਆਂ ਤੋਹਮਤਾਂ ਲਾਉਣ ਵਾਲਿਓ, ਤੁਹਾਡਾ ਰੱਬ ਭਲਾ ਨਾ ਕਰੇ।
0: ਨੀ ਰੱਬ ਵੀ ਇਹਨਾਂ ਦਾ ਹੀ ਹੈ, ਅਸੀਂ ਗਰੀਬ ਹਾਂ ਕਮਲੀਏ। ਗਰੀਬੀ ਦਾ ਤੇ ਮੂਰਖਤਾ ਦਾ ਸਾਥ ਹੁੰਦਾ। ਗਰੀਬ ਕੋਲ ਦੂਜੇ ਦਾ ਹੱਕ ਖਾਣ ਦੀ ਤਾਕਤ ਨਹੀਂ ਹੁੰਦੀ, ਜਿਸ ਕਰਕੇ ਹਰ ਥਾਂ ਗਰੀਬ ਆਪ ਠੱਗਿਆ ਜਾਂਦਾ।
2: ਵੇ ਮੇਰੇ ਸਿਰ ਦੇ ਸਾਈਆਂ, ਮੈਨੂੰ ਕੁਝ ਤਾਂ ਦੱਸ ਜਾਂਦਾ, ਮੈਂ ਇਹਨਾਂ ਲੋਕਾਂ ਦਾ ਮੂੰਹ ਪਾਉਂਦੀ, ਇੱਕ ਇੱਕ ਨੂੰ ਜਵਾਬ ਦਿੰਦੀ। ਵਿਚਾਰਾ ਚੁੱਪ ਕਰਕੇ ਤੁਰ ਗਿਆ। ਪਤਾ ਨਹੀਂ ਕਿਹੋ ਜਿਹੀ ਕੁਲੱਛਣੀ ਘੜੀ ਸੀ ਜਦੋਂ ਮਹਿਕਮੇ ਨੇ ਉਹਨੂੰ ਤਰੱਕੀ ਦਿੱਤੀ,
3: ਪਰ ਉਹ ਵਿਚਾਰਾ ਪ੍ਰਮੋਸ਼ਨ ਦੇ ਪਹਿਲੇ ਦਿਨ ਤੋਂ ਹੀ ਜਿਵੇਂ ਚੁੱਪ ਜਿਹਾ ਹੋ ਗਿਆ ਸੀ। ਪਤਾ ਨਹੀਂ ਕੀ ਸੋਚਦਾ ਰਹਿੰਦਾ ਸੀ। ਮੈਂ ਕਈ ਵਾਰ ਪੁੱਛਿਆ ਕੀ ਹੋਇਆ, ਪਰ ਕਦੇ ਜਵਾਬ ਨਹੀਂ ਦਿੱਤਾ। ਪਤਾ ਨਹੀਂ ਕੀ ਸੀ ਉਹਦੇ ਮਨ ਵਿੱਚ, ਕਿਹੜੀ ਗੱਲ ਘਰ ਕਰ ਗਈ ਉਹਦੇ ਅੰਦਰ, ਜਿਹੜੀ ਉਸਨੂੰ ਲੈ ਕੇ ਤੁਰ ਗਈ। ਨਹੀਂ ਤਾਂ ਜਿਸ ਦਿਨ ਉਸਦੀ ਤਰੱਕੀ ਹੋਈ ਸੀ, ਮੰਦਰ ਮੱਥਾ ਟੇਕ ਕੇ ਤਿਆਰ ਵਿਆਰ ਹੋ ਕੇ ਗਿਆ ਸੀ, ਕਹਿੰਦਾ ਸੀ ਅੱਜ ਮੈਂ ਕਾਉਂਸਲਰ ਦਾ PA ਬਣ ਕੇ ਜਾ ਰਿਹਾ, ਅੱਜ ਮੇਰਾ ਪਹਿਲਾ ਦਿਨ ਹੈ। ਮੇਰਾ ਨਾਮ ਪ੍ਰੇਮਾ ਹੈ ਜੀ, ਸੁਰਗਵਾਸੀ ਰਾਮ ਲਾਲ ਦੀ ਘਰ ਵਾਲੀ।
4: ਸਾਨੂੰ ਪਤਾ ਭਾਬੀ ਜੀ, ਮੇਰਾ ਨਾਂ ਕਪੂਰ ਹੈ, ਰਾਮ ਲਾਲ ਸਾਡੀ ਬ੍ਰਾਂਚ ਵਿੱਚ ਹੀ ਸੀ। ਇਹ ਸੰਧੂ ਜੀ ਨੇ, ਇਹ ਨੰਦਾ ਜੀ।
5: ਭਾਬੀ ਜੀ ਤੁਹਾਡੇ ਨਾਲ ਬਹੁਤ ਮਾੜਾ ਹੋਇਆ।
2: ਉਹ ਤਾਂ ਮੇਰੇ ਨਾਲ ਰੱਬ ਨੇ ਕੀਤਾ, ਮੈਂ ਸਹਿ ਲਿਆ, ਪਰ ਜੋ ਦਫ਼ਤਰ ਵਾਲਿਆਂ ਨੇ ਮੇਰੇ ਘਰ ਵਾਲੇ ਨਾਲ ਕੀਤਾ, ਮੈਨੂੰ ਉਸਦੀ ਸਮਝ ਨਹੀਂ ਆਈ। ਐਡੀ ਵੱਡੀ ਜ਼ਿੰਦਗੀ ਹੈ, ਬੱਚਿਆਂ ਦੀ ਪੜ੍ਹਾਈ ਲਿਖਾਈ, ਉਹਨਾਂ ਦਾ ਰੋਟੀ ਪਾਣੀ, ਮੈਨੂੰ ਤਾਂ ਸਮਝ ਨਹੀਂ ਆ ਰਹੀ ਭਰਾ ਜੀ ਮੈਂ ਕੀ ਕਰਾਂ। ਆਉਣਾ ਤਾਂ ਦਫ਼ਤਰ ਵਾਲਿਆਂ ਨੂੰ ਚਾਹੀਦਾ ਸੀ, ਪਰ ਮੈਂ ਆਪ ਆਈ ਹਾਂ, ਇਹਨਾਂ ਦੀ ਗ੍ਰੈਚੁਟੀ ਅਤੇ ਪੈਨਸ਼ਨ ਬਾਰੇ ਕਦੋਂ ਪਤਾ ਲੱਗੇਗਾ?
4: ਭਾਬੀ ਜੀ ਕਾਸ਼ ਸਭ ਕੁਝ ਸਾਡੇ ਹੱਥ ਵਿੱਚ ਹੁੰਦਾ, ਪਰ ਕੀ ਕਰੀਏ, ਸਰਕਾਰੀ ਨੌਕਰੀਆਂ ਦੇ ਤਾਂ ਪੁੱਠੇ ਪੁੱਠੇ ਅਸੂਲ ਨੇ। ਜਿੰਨੀ ਦੇਰ ਤੱਕ ਰਾਮ ਲਾਲ ਦੇ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ, ਇਹਨਾਂ ਨੇ ਸਾਰੀਆਂ ਪੇਮੈਂਟਾਂ ਰੋਕ ਲਈਆਂ ਨੇ।
2: ਕਿੰਨਾ ਕੁ ਟਾਈਮ ਲੱਗੇਗਾ?
5: ਕੁਝ ਨਹੀਂ ਕਿਹਾ ਜਾ ਸਕਦਾ ਭਾਬੀ ਜੀ, ਇੱਕ ਮਹੀਨਾ, 6 ਮਹੀਨੇ, ਸਾਲ ਜਾਂ ਕਈ ਸਾਲ ਵੀ ਲੱਗ ਸਕਦੇ ਨੇ।
2: ਮੈਂ ਆਪਣੇ ਘਰ ਦਾ ਖਰਚਾ ਕਿਵੇਂ ਤੋਰਾਂਗੀ?
4: ਭਾਬੀ ਜੀ ਕੱਲ੍ਹ ਅਸੀਂ ਆਪਣੀ ਮੁਲਾਜ਼ਮ ਯੂਨੀਅਨ ਨਾਲ ਗੱਲ ਕੀਤੀ ਸੀ, ਅਸੀਂ ਕੁਝ ਨਾ ਕੁਝ ਮਦਦ ਜ਼ਰੂਰ ਕਰਾਂਗੇ, ਪਰ ਉਹ ਤਾਂ ਬਸ ਐਵੇਂ ਊਂਟ ਤੋਂ ਛਾਨੀ ਲਾਉਣ ਦੇ ਬਰਾਬਰ ਹੋਣੀ ਹੈ।
5: ਸਾਡੇ ਵੀ ਹੱਥ ਬੱਝੇ ਨੇ ਭਾਬੀ ਜੀ, ਦਿਲ ਤਾਂ ਕਰਦਾ ਕਿ ਰਾਮ ਲਾਲ ਜੀ ਵਾਸਤੇ ਬਹੁਤ ਕੁਝ ਕਰੀਏ, ਪਰ ਮਜਬੂਰ ਹਾਂ। ਸਾਨੂੰ ਤਾਂ ਆਪ ਫਿਕਰ ਹੈ ਰਾਮ ਲਾਲ ਜੀ ਦੇ ਬੱਚਿਆਂ ਦਾ।
2: ਬਸ ਜਿਸ ਦਿਨ ਦਾ ਉਹਨਾਂ ਨੂੰ ਵਿਦਾ ਕਰਕੇ ਆਈ ਹਾਂ, ਇਹੋ ਖੌਫ ਖਾਈ ਜਾ ਰਿਹਾ, ਬੱਚੇ ਮੇਰੇ ਵੱਲ ਅਤੇ ਮੈਂ ਬੱਚਿਆਂ ਵੱਲ ਦੇਖਦੀ ਰਹਿੰਦੀ ਹਾਂ। ਜਾਪਦਾ ਜਿਵੇਂ ਅਸੀਂ ਦੋਵੇਂ ਇੱਕ ਦੂਸਰੇ ਕੋਲੋਂ ਸਵਾਲ ਪੁੱਛ ਰਹੇ ਹੋਈਏ ਕਿ ਅਸੀਂ ਜ਼ਿੰਦਾ ਕਿਉਂ ਹਾਂ, ਉਹਨਾਂ ਤੋਂ ਬਗੈਰ ਸਾਡਾ ਜੀਣਾ ਕਾਹਦਾ ਜੀਣਾ ਹੈ, ਪਰ ਫਿਰ ਵੀ ਜੀਣਾ ਤਾਂ ਹੈ ਹੀ ਹੈ ਨਾ।
4: ਭਾਬੀ ਜੀ ਇਹ ਸਰਕਾਰ ਦਾ ਪੈਸਾ ਮਰਦਾ ਨਹੀਂ ਹੁੰਦਾ, ਕਦੀ ਨਾ ਕਦੀ ਜ਼ਰੂਰ ਮਿਲੇਗਾ।
2: ਲੋੜ ਤਾਂ ਅੱਜ ਹੈ, ਲੋੜ ਤੋਂ ਬਾਅਦ ਅਸੀਂ ਕੀ ਕਰਾਂਗੇ ਉਹਨਾਂ ਪੈਸਿਆਂ ਨੂੰ? ਬਸ ਇੱਕ ਹੀ ਗਿਲਾ ਹੈ, ਤੁਹਾਡੇ ਮਹਿਕਮੇ ਨੇ ਉਹਨਾਂ ਦੀ ਸ਼ਰਾਫਤ ਅਤੇ ਇਮਾਨਦਾਰੀ ਨੂੰ ਪਛਾਣਿਆ ਨਹੀਂ। ਚੰਗਾ ਮੈਂ ਚੱਲਦੀ ਹਾਂ।
4: ਯਾਰ ਬਹੁਤ ਮਾੜੀ ਗੱਲ ਹੋਈ ਹੈ, ਰਾਮ ਲਾਲ ਵਰਗਾ ਸਾਊ ਬੰਦਾ ਆਤਮ ਹੱਤਿਆ ਨਹੀਂ ਸੀ ਕਰ ਸਕਦਾ।
6: ਕੀ ਪਤਾ ਵਿਚਾਰਾ ਕਿੰਨਾ ਕੁ ਪਰੇਸ਼ਾਨ ਸੀ।

0: ਤਾਂ ਮੱਤਿਆ ਕਿ ਉਹ ਵੀ ਆਪਣੇ ਦਫ਼ਤਰ ਯਾਨੀ ਮਿਊਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ। ਫਰਸ਼ 'ਤੇ ਮੂਧਾ ਪਿਆ ਸੀ, ਉਹ ਆਲੇ ਦੁਆਲੇ ਖੂਨ ਦਾ ਛੱਪੜ ਲੱਗਾ ਸੀ ਜਿਵੇਂ ਲਾਲ ਚਾਦਰ 'ਤੇ ਸੁੱਤਾ ਹੋਵੇ।
1: ਯਾਰ ਕੋਈ ਗੱਲ ਤਾਂ ਜ਼ਰੂਰ ਹੈ, ਉਹ ਜਿਹੜਾ ਉਹ ਆਪਣੇ ਦਫ਼ਤਰ ਵਿੱਚ ਮਰਿਆ, ਪਤਾ ਨਹੀਂ ਵਿਚਾਰੇ ਦੇ ਬਾਲ ਬੱਚਿਆਂ ਦਾ ਕੀ ਬਣੇਗਾ।
0: ਉਹ ਜਦੋਂ ਉਹਨੂੰ ਪੋਸਟਮਾਰਟਮ ਵਾਲੀ ਗੱਡੀ ਵਿੱਚ ਪਾਇਆ ਤਾਂ ਉਹਦੀ ਘਰ ਵਾਲੀ ਪ੍ਰੇਮਾ ਉਹ ਰੋਂਦੀ ਵੇਖੀ ਨਹੀਂ ਸੀ ਜਾ ਰਹੀ। ਯਕੀਨ ਨਹੀਂ ਆ ਰਿਹਾ ਕਿ ਗੁੰਮਸੁੰਮ ਜਿਹਾ ਰਹਿਣ ਵਾਲਾ, ਆਪਣੇ ਕੰਮ ਨਾਲ ਗਰਜ ਰੱਖਣ ਵਾਲਾ ਬੰਦਾ ਕੀ ਆਤਮ ਹੱਤਿਆ ਕਰ ਸਕਦਾ।
1: ਯਾਰ ਗਰੀਬ ਅਤੇ ਇਮਾਨਦਾਰ ਬੰਦਾ ਜਦੋਂ ਵੀ ਮਰਦਾ ਨਾ, ਆਪਣੀ ਗਰੀਬੀ ਕਰਕੇ ਹੀ ਮਰਦਾ। ਗਰੀਬ ਅਤੇ ਇਮਾਨਦਾਰ ਬੰਦਾ ਤਾਂ ਯਾਰ ਸਾਡੇ ਸਮਾਜ ਵਿੱਚ ਮਿਸਫਿੱਟ ਬੰਦਾ ਹੁੰਦਾ, ਅਤੇ ਮਿਸਫਿੱਟ ਬੰਦੇ ਦਾ ਇਹੀ ਹਸ਼ਰ ਹੁੰਦਾ ਸਾਡੇ ਸਮਾਜ ਵਿੱਚ। ਉਹ ਨਾ ਤਾਂ ਮਰ ਸਕਦਾ ਅਤੇ ਨਾ ਜੀ ਸਕਦਾ, ਬਸ ਵਿਚਾਰਾ ਖਲਾਅ ਵਿੱਚ ਲਟਕਦਾ ਰਹਿੰਦਾ।
0: ਉਹ ਰਾਮ ਲਾਲ ਵੀ ਤਾਂ ਖਲਾਅ ਵਿੱਚ ਨਹੀਂ ਲਟਕਿਆ, ਵਿਚਾਰਾ ਇੱਕ ਤਰਫਾ ਫੈਸਲਾ ਕਰ ਗਿਆ,
1: ਆਪਣੀ ਜ਼ਿੰਦਗੀ ਨਾਲ ਖੇਡ ਗਿਆ। ਲੱਗਦਾ ਜਿਵੇਂ ਜ਼ਿੰਦਗੀ ਦੀ ਆਖਰੀ ਲੜਾਈ ਹਾਰ ਗਿਆ।
2: ਮਨਚੰਦਰਾ ਸਾਹਿਬ, ਮੈਂ ਇਸ ਦਫ਼ਤਰ ਦਾ ਕਮਿਸ਼ਨਰ ਹਾਂ ਅਤੇ ਤੁਸੀਂ PR ਹੋ। ਤੁਹਾਨੂੰ ਦਫ਼ਤਰ ਦੇ ਹਰ ਮੁਲਾਜ਼ਮ ਦੇ ਘਰ ਦੇ ਹਾਲਾਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
3: ਮੈਨੂੰ ਪਤਾ ਸਰ, ਰਾਮ ਲਾਲ ਦੇ ਘਰ ਦੇ ਹਾਲਾਤ ਬਾਰੇ ਮੈਨੂੰ ਸਾਰਾ ਪਤਾ।
2: ਤਾਂ ਫਿਰ ਦੱਸੋ ਮੌਤ ਦਾ ਕਾਰਨ ਕੀ ਹੈ? ਭਾਈ 5 ਫੋਨ ਅਖਬਾਰਾਂ ਵਾਲਿਆਂ ਦੇ ਆ ਚੁੱਕੇ ਆ, ਦੱਸੋ ਮੈਂ ਕੀ ਜਵਾਬ ਦੇਵਾਂ?
3: ਰਾਮ ਲਾਲ ਸ਼ੁਰੂ ਤੋਂ ਹੀ ਬੇਵਕੂਫ ਸੀ ਅਤੇ ਮਰਨ ਲੱਗਿਆਂ ਵੀ ਬੇਵਕੂਫੀ ਕਰ ਗਿਆ। ਉਹ ਭਲਿਆ ਲੋਕਾ, ਤੂੰ ਮਰਨਾ ਹੀ ਸੀ ਤਾਂ ਕੋਈ ਬੱਸ ਟਰੱਕ ਵੇਖਦਾ, ਰੇਲਵੇ ਲਾਈਨ 'ਤੇ ਲੇਟ ਜਾਂਦਾ, ਮਰਿਆ ਵੀ ਕਿੱਥੇ? ਦਫ਼ਤਰ 'ਚ ਲਾਸ਼ ਵੀ ਐਨ ਮੇਨ ਗੇਟ ਦੇ ਲਾਗੇ ਪਈ ਸੀ, ਜਿੱਥੋਂ ਕੋਈ ਖੁਰਦ ਬੁਰਦ ਵੀ ਨਾ ਕਰ ਸਕੇ।
2: ਓਏ ਲਾਸ਼ ਤਾਂ ਖੁਰਦ ਬੁਰਦ ਨਹੀਂ ਕੀਤੀ ਜਾ ਸਕੀ, ਪਰ ਖਬਰ ਤਾਂ ਖੁਰਦ ਬੁਰਦ ਕੀਤੀ ਜਾ ਸਕਦੀ ਹੈ ਕਿ ਨਹੀਂ? ਉਹਦੇ ਘਰ ਗਏ ਹੋ?
3: ਜਾਣਾ ਹੀ ਪਿਆ ਸਰ, ਬੜਾ ਹੀ ਬੋ ਮਾਰਦਾ ਮਹੱਲਾ।
2: ਉਹਦੀ ਬੀਵੀ ਦਾ ਕਿਸੇ ਹੋਰ ਮਰਦ ਨਾਲ ਚੱਕਰ ਵੱਕਰ?
3: ਨਹੀਂ ਸਰ, ਬਿਲਕੁਲ ਨਹੀਂ।
2: ਉਹਦੀ ਧੀ ਦਾ ਕੋਈ ਚੱਕਰ ਵੱਕਰ? ਮੇਰਾ ਮਤਲਬ ਹੈ, ਹੋ ਸਕਦਾ ਹੈ ਕਿ ਉਸਦੀ ਧੀ ਪ੍ਰੈਗਨੈਂਟ ਹੋਵੇ ਜਿਸ ਕਰਕੇ ਉਹਨੇ ਆਤਮ ਹੱਤਿਆ ਕਰ ਲਈ ਹੋਵੇ।
3: ਨਹੀਂ ਸਰ, ਉਹ ਤਾਂ ਹਾਲੇ ਮਸਾਂ 8-9 ਸਾਲ ਦੀ ਹੈ।
2: ਉਹਦੇ ਮੁੰਡੇ ਕਿਸੇ ਚੋਰੀ ਚਕਾਰੀ 'ਚ ਫਸ ਗਏ ਹੋਣ ਜਿਸ ਦੀ ਉਹਨੂੰ ਨਮੋਸ਼ੀ ਹੋਵੇ?
3: ਨਹੀਂ ਸਰ, ਦੋਵੇਂ ਮੁੰਡੇ ਹਜੇ 1 4 ਅਤੇ 2 5 'ਚ ਪੜ੍ਹਦਾ।
2: ਓਹੋ ਮਨਚੰਡਾ ਸਾਹਿਬ, ਦਫ਼ਤਰ ਦੀ ਇੱਜ਼ਤ ਬਚਾਉਣ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ।
3: ਕਰਾਂਗਾ ਸਰ, ਕਰਾਂਗਾ। ਦਫ਼ਤਰ ਵਿੱਚ PRO ਹੁੰਦੇ ਕਿਸ ਵਾਸਤੇ ਨੇ? ਤੁਸੀਂ ਨਾ ਘਬਰਾਓ, ਕੱਲ੍ਹ ਤੁਹਾਨੂੰ ਰਿਪੋਰਟ ਤਿਆਰ ਮਿਲੇਗੀ।
2: ਕਿਹੜੀ ਰਿਪੋਰਟ?
3: ਜਿਹੜੀ ਅੱਜ ਰਾਤ ਬਣ ਜਾਣੀ ਹੈ।
2: ਅੱਛਾ, ਅਤੇ ਪ੍ਰੈਸ?
3: ਸਾਰੀ ਪ੍ਰੈਸ ਮਨਚੰਦਾ ਦੀ ਮੁੱਠੀ 'ਚ ਹੈ ਸਰ। ਤੁਸੀਂ ਬਸ ਇੱਕ ਕੰਮ ਕਰੋ, 10-12 ਬੰਦਿਆਂ ਦਾ ਵਧੀਆ ਜਿਹੇ ਹੋਟਲ ਵਿੱਚ ਖਾਣ ਪੀਣ ਦਾ ਸੈਂਕਸ਼ਨ ਕਰ ਦਿਓ। ਬਾਕੀ ਮੈਂ ਜਾਣਾ ਅਤੇ ਮੇਰਾ ਕੰਮ, ਪ੍ਰੈਸ ਦਾ ਕੀ ਹੈ, ਉਹਨਾਂ ਨੂੰ ਜੋ ਵੀ ਪ੍ਰੈਸ ਨੋਟ ਦੇ ਦਿਓ ਉਹ ਛਾਪ ਦਿੰਦੇ ਨੇ। ਬਸ ਪ੍ਰੈਸ ਨੋਟ ਨੂੰ ਛਾਪਣ ਦੀ ਕੀਮਤ ਲੈਂਦੇ ਨੇ ਅਤੇ ਅਸੀਂ ਦੇ ਦਿਆਂਗੇ।
2: ਵੇਖ ਮਨਚੰਦਾ, ਮੈਂ ਹੋਟਲ ਵਿੱਚ ਡਿਨਰ ਵੀ ਸੈਂਕਸ਼ਨ ਕਰ ਦਿਆਂਗਾ, ਹੋਰ ਤੂੰ ਜੋ ਕਹਿ ਮੈਂ ਕਰ ਦਿਆਂਗਾ, ਪਰ ਯਾਰ ਕੱਲ੍ਹ ਨੂੰ ਮੈਂ ਕਿਸੇ ਝਮੇਲੇ ਵਿੱਚ ਨਹੀਂ ਫਸਣਾ ਚਾਹੁੰਦਾ। ਉਹ ਮੈਂ ਇਨਕੁਆਇਰੀਆਂ ਨਹੀਂ ਭੁਗਤ ਸਕਦਾ।
3: ਸਰ ਇਨਕੁਆਇਰੀਆਂ ਕਿਸ ਗੱਲ ਦੀਆਂ? ਸਰ ਅਸੀਂ ਰਿਕਾਰਡ ਤਿਆਰ ਕਰ ਲਿਆ ਜਿਹੜਾ ਰਹਿੰਦੀ ਦੁਨੀਆ ਤੱਕ ਸਾਡੇ ਹੱਕ ਵਿੱਚ ਬੋਲੇਗਾ, ਫਿਰ ਡਰ ਕਾਹਦਾ? ਸਰ ਤੁਸੀਂ ਬੇਫਿਕਰ ਰਹੋ, ਆ ਲਓ ਹੋਟਲ ਦਾ ਬਿੱਲ ਸੈਂਕਸ਼ਨ ਕਰ ਦਿਓ ਬਸ, ਅਤੇ ਫਿਰ ਦੇਖੋ ਆਪਣੇ ਇਸ ਮਨਚੰਦਾ ਦੇ ਕਾਰਨਾਮੇ। ਇਹ ਦੇਖੋ ਉਹਨਾਂ ਦੇ ਲਈ ਇਹ ਪ੍ਰੈਸ ਨੋਟ ਤਿਆਰ ਹੈ, ਤੁਸੀਂ ਵੀ ਸੁਣ ਲਓ, ਤੁਹਾਡੀ ਵੀ ਤਸੱਲੀ ਹੋ ਜਾਏਗੀ। ਰਾਮ ਲਾਲ PA2 ਕੌਂਸਲਰ ਸਤੀਸ਼ ਵਰਮਾ ਦੇ ਕੋਲ ਭਾਰਦਵਾਜ ਐਂਡ ਸੰਸ ਦਾ ਪ੍ਰੋਪਰਟੀ ਟੈਕਸ ਦਾ ਕੇਸ ਸੀ। ਰਾਮ ਲਾਲ ਨੇ ਕੇਸ ਨੂੰ ਖੁਰਦ ਬੁਰਦ ਕਰਨ ਦੇ ਪਾਰਟੀ ਕੋਲੋਂ 40,000 ਰੁਪਇਆ ਮੰਗਿਆ, ਪਰ ਪਾਰਟੀ ਨੇ ਇਸ ਦਫ਼ਤਰ ਦੇ PRO ਯਾਨੀ ਮੈਂ ਮਨਚੰਦਾ ਨਾਲ ਮਿਲ ਕੇ ਰੰਗੇ ਹੱਥੀਂ ਫੜਵਾ ਦਿੱਤਾ। ਰਾਮ ਲਾਲ ਉੱਪਰ ਇਹ ਕੇਸ 6 ਤੋਂ ਚੱਲ ਰਿਹਾ ਸੀ। ਕਮਿਸ਼ਨਰ ਸਾਹਿਬ ਯਾਨੀ ਕਿ ਤੁਸੀਂ ਨੇ ਰਾਮ ਲਾਲ ਦੇ ਸਸਪੈਂਸ਼ਨ ਆਰਡਰ ਤਿਆਰ ਕਰਵਾ ਲਏ ਸੀ, ਸਿਰਫ ਕਮਿਸ਼ਨਰ ਸਾਹਿਬ ਦੇ ਦਸਤਖਤ ਬਾਕੀ ਸੀ। ਰਾਮ ਲਾਲ ਨੂੰ ਜਦੋਂ ਪਤਾ ਲੱਗਾ ਤਾਂ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾ ਅਤੇ ਆਪਣੀ ਬੇਇੱਜ਼ਤੀ ਅਤੇ ਨਮੋਸ਼ੀ ਦੇ ਹੱਥੋਂ ਦਫ਼ਤਰ ਦੀ 4 ਮੰਜ਼ਿਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।
2: ਉਹ ਤਾਂ ਠੀਕ ਹੈ, ਪਰ ਕਹਾਣੀ ਕੁਝ ਫਿਲਮੀ ਜਿਹੀ ਨਹੀਂ ਲੱਗਦੀ?
3: ਸਰ ਕਹਾਣੀ ਤਾਂ ਫਿਲਮੀ ਲੱਗਦੀ ਹੈ, ਪਰ ਸਾਡੇ ਦਫ਼ਤਰ ਦੀਆਂ ਫਾਈਲਾਂ ਵਿੱਚ ਸਬੂਤ ਇਸ ਕਹਾਣੀ ਨੂੰ ਸੱਚੀ ਸਾਬਤ ਕਰ ਦੇਣਗੇ।
2: ਓ ਮਨਚੰਦਾ, ਤੂੰ ਬਹੁਤ ਕਮੀਨਾ ਹੈ। ਓਏ

0: ਸ਼ਾਇਦ ਸ਼ਰੀਫ ਤੇ ਇਮਾਨਦਾਰ ਬੰਦੇ ਨੂੰ ਮਰਨ ਤੋਂ ਬਾਅਦ ਬੇਈਮਾਨ ਬਣਾਉਣ ਲੱਗਿਆਂ ਸਿਰਫ 24 ਘੰਟੇ ਲਾਏ।
1: ਨਹੀਂ ਸਰ, ਸਿਰਫ 24 ਘੰਟੇ ਹੀ ਨਹੀਂ, ਐ ਲਓ ਉਸ ਹੋਟਲ ਦਾ 12 ਬੰਦਿਆਂ ਦਾ ਡਿਨਰ ਦਾ ਬਿੱਲ। ਸਰ ਸਾਰੇ ਬਹੁਤ ਖੁਸ਼ ਸੀ। ਐਲੋ ਬਿੱਲ ਸਾਈਨ ਕਰ ਦਿਓ।
0: ਓਏ ਦਫ਼ਤਰ ਦੇ ਕਿਸੇ ਬੰਦੇ ਨੂੰ ਭਿਣ ਤਾਂ ਨਹੀਂ ਲੱਗੀ?
1: ਸਰ ਮਜ਼ਾਕ ਦੀਆਂ ਗੱਲਾਂ ਕਰ ਦਿਓ। ਸਰ ਇੱਕ ਇੱਕ ਫਾਈਲ, ਇੱਕ ਇੱਕ ਸਬੂਤ ਆਪ ਬਣਾਇਆ,
0: ਉਹ ਪਰ ਇਹ ਸਭ ਕੁਝ ਕੀਤਾ ਕਿ ਨਹੀਂ?
1: ਸਰ ਇਹ ਨਾ ਚੀਜ਼ ਕਿਸ ਵੇਲੇ ਕੰਮ ਆਉਣਾ ਹੈ? ਲੱਖ ਇਨਕੁਆਰੀਆਂ ਹੋਣ, ਇੱਕ ਵੀ ਕਾਗਜ਼ ਤੁਹਾਡੇ ਖਿਲਾਫ ਨਹੀਂ ਬੋਲੇਗਾ।
0: ਉਹ ਕਿਸੇ ਹੋਰ ਨੂੰ ਇਸ ਵਿੱਚ ਭਾਈਵਾਲ ਤਾਂ ਨਹੀਂ ਬਣਾਇਆ?
1: ਨਾ ਸਰ, ਸਿਰਫ ਇਹ ਮਨਚੰਦਾ ਤੇ ਤੁਸੀਂ, ਬਸ ਹੋਰ ਕੋਈ ਤੀਸਰਾ ਬੰਦਾ ਸ਼ਰੀਕ ਹੀ ਨਹੀਂ ਕੀਤਾ।
0: ਮਨਚੰਦਾ, ਮੈਂ ਤੇਰੇ 'ਤੇ ਵਿਸ਼ਵਾਸ ਕੀਤਾ, ਦੇਖੀ।
1: ਸਰ ਮਨਚੰਦਾ ਤੁਹਾਡੇ ਵਿਸ਼ਵਾਸ ਨੂੰ ਕਦੇ ਤੋੜੇਗਾ ਨਹੀਂ, ਤੁਸੀਂ ਯਕੀਨ ਕਰੋ।
0: ਸ਼ਾਬਾਸ਼, ਖੁਸ਼ ਰਹੋ।
2: ਅਖਬਾਰ ਪੜ੍ਹੀ ਹੈ ਸੰਧੂ ਸਾਹਿਬ?
3: ਪੜ੍ਹੀ ਆ ਕਪੂਰ ਸਾਹਿਬ, ਧੰਨ ਹੈ ਸਾਡਾ ਮਹਿਕਮਾ। ਉਹ ਨਾਲੇ ਰਾਮ ਲਾਲ ਦੀ ਲਾਸ਼ 'ਤੇ ਚਾਦਰ ਚੜ੍ਹਾ ਕੇ ਸ਼ਰਧਾਂਜਲੀ ਦੇ ਕੇ ਆਏ ਆ, ਨਾਲੇ ਅੱਜ ਅਖਬਾਰ ਵਿੱਚ ਉਹ ਮਰੇ ਬੰਦੇ ਨੂੰ ਆ ਇਨਾਮ ਦਿੱਤਾ।
4: ਸਾਰੀ ਮਨਚੰਦੇ ਦੀ ਚਾਲ ਹੈ। ਕੱਲ੍ਹ ਦਫ਼ਤਰ 'ਚ ਰਾਮ ਲਾਲ ਦੀਆਂ ਪਰਸਨਲ ਫਾਈਲਾਂ ਚੁੱਕੀ ਫਿਰਦਾ ਸੀ, ਕੀ ਪਤਾ ਕੀ ਹੇਰਾ ਫੇਰੀ ਕੀਤੀ ਹੋਵੇ।
2: ਉਹ ਹੇਰ ਫੇਰ ਕਰਕੇ ਮਨਚੰਦੇ ਨੇ ਕਮਿਸ਼ਨਰ ਨੂੰ ਤਾਂ ਬਚਾ ਲਿਆ ਨਾ। ਰਾਮ ਲਾਲ ਦਾ ਕੀ ਹੈ, ਫੋਕੀ ਸ਼ਰਧਾਂਜਲੀ ਨਾਲ ਹੀ ਮਹਿਕਮੇ ਨੇ ਕੱਪੜੇ ਝਾੜ ਲਏ।
3: ਸ਼ੁਕਰ ਕਰ ਸ਼ਰਧਾਂਜਲੀ ਦੇ ਕੇ ਆਏ ਨੇ, ਉਹ ਵੀ ਇਸ ਕਰਕੇ ਕਿ ਰਾਮ ਲਾਲ ਦਫ਼ਤਰ 'ਚ ਮਰਿਆ ਹੈ। ਉਹ ਜੇ ਕਿਤੇ ਹੋਰ ਮਰਿਆ ਹੁੰਦਾ ਨਾ ਤਾਂ ਇਹਨਾਂ ਨੇ ਸ਼ਰਧਾਂਜਲੀ ਵੀ ਨਹੀਂ ਸੀ ਦੇਣੀ।
2: ਯਾਰ ਮੈਨੂੰ ਤਾਂ ਰਾਮ ਲਾਲ ਹਾਲੇ ਵੀ ਉਸੇ ਤਰ੍ਹਾਂ ਦਫ਼ਤਰ ਵਿੱਚ ਤੁਰਿਆ ਫਿਰਦਾ ਨਜ਼ਰ ਆਉਂਦਾ। ਕਿੰਨਾ ਸ਼ਰੀਫ ਸੀ, ਕਦੀ ਕਿਸੇ ਤੋਂ ਚਾਹ ਦਾ ਕੱਪ ਤੱਕ ਨਹੀਂ ਸੀ ਪੀਤਾ।
3: ਉਹ ਸ਼ਰੀਫ ਬੰਦਾ ਸੀ ਨਾ, ਅਤੇ ਸ਼ਰੀਫ ਬੰਦੇ ਦਾ ਸਾਡੇ ਸਮਾਜ ਵਿੱਚ ਕੀ ਗੁਜ਼ਾਰਾ? ਅਸੀਂ ਜਿਹੜਾ ਆਪਣੇ ਆਪ ਨੂੰ ਜੀਂਦਾ ਸਮਝਦੇ ਹਾਂ ਨਾ, ਸਾਨੂੰ ਵੀ ਤਾਂ ਦਿਨ ਵਿੱਚ ਕਈ ਵਾਰ ਮਰਨਾ ਪੈਂਦਾ। ਕਦੀ ਸਾਹਿਬ ਦੀਆਂ ਝਿੜਕਾਂ, ਕਦੀ ਕੌਂਸਲਰਾਂ ਦੀਆਂ ਧਮਕੀਆਂ। ਉਹ ਰਾਮ ਲਾਲ ਵਿਚਾਰਾ ਇਹਨਾਂ ਤੋਂ ਤਾਂ ਛੁਟਕਾਰਾ ਪਾ ਗਿਆ ਨਾ।
5: ਰਾਮ ਲਾਲ ਬਈ, ਤੈਨੂੰ ਪ੍ਰਮੋਸ਼ਨ ਮੁਬਾਰਕ।
6: ਥੈਂਕ ਯੂ ਸਰ।
5: ਅੱਜ ਤੇਰਾ ਇਸ ਨਾਚੀਜ਼ ਕੌਂਸਲਰ ਵਰਮਾ ਦੇ ਦਫ਼ਤਰ ਵਿੱਚ ਪਹਿਲਾ ਦਿਨ ਹੈ। ਅੱਜ ਤਾਂ ਤੂੰ ਮੇਰਾ PA ਹੈ
6: ਜੀ,
5: ਅਤੇ PA ਦਾ ਅਸਲੀ ਕੰਮ ਹੁੰਦਾ ਹੈ ਕੌਂਸਲਰ ਅਤੇ ਕਲਾਇੰਟ ਦੇ ਵਿੱਚ ਪੁੱਲ ਦਾ ਕੰਮ ਕਰਨਾ
6: ਜੀ,
5: ਮੇਰੇ ਆਪਣੇ ਅਤੇ ਬੇਗਾਨਿਆਂ ਦੀ ਸ਼ਨਾਖਤ ਕਰਨਾ।
6: ਸਰ ਤੁਸੀਂ ਜਿਵੇਂ ਜਿਵੇਂ ਕਹੀ ਜਾਓਗੇ ਮੈਂ ਕਰੀ ਜਾਵਾਂਗਾ।
5: ਕੋਈ ਕੰਮ ਖਾਸ ਨਹੀਂ ਹੁੰਦਾ, ਬਸ ਖਾਸ ਹੁੰਦਾ ਹੈ ਕੰਮ ਕਰਨ ਦਾ ਤਰੀਕਾ।
6: ਜੀ ਹਾਂ,
5: ਜਿਹਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਉਹਨਾਂ ਨੂੰ ਤੂੰ ਇੰਤਜ਼ਾਰ ਨਹੀਂ ਕਰਾਉਣਾ
6: ਜੀ,
5: ਅਤੇ ਜਿਹਨਾਂ ਨੂੰ ਮੈਂ ਨਹੀਂ ਮਿਲਣਾ ਚਾਹੁੰਦਾ ਉਹਨਾਂ ਨੂੰ ਇੰਤਜ਼ਾਰ ਕਰਨ ਦੀ ਅਫੀਮ ਖੁਆਈ ਜਾਣੀ ਹੈ।
6: ਬਹੁਤ ਅੱਛਾ ਜੀ।
5: ਤਾਂ ਕਿ ਨਾ ਉਸਦਾ ਸਾਡੇ ਤੋਂ ਬਗੈਰ ਕੰਮ ਸਰੇ ਅਤੇ ਨਾ ਹੀ ਉਹ ਸਾਥੋਂ ਦੂਰ ਜਾ ਸਕਣ, ਹੁਣ ਜਿਵੇਂ ਆ ਸਾਡੇ ਖਾਸ ਮਿੱਤਰ ਨੇ।
6: ਸਰ ਮੈਂ ਇਹਨਾਂ ਨੂੰ ਜਾਣਦਾ, ਬਿਲਡਿੰਗ ਕੰਸਟਰਕਟਰ ਰਾਜਾ ਰਾਮ ਜੀ।
5: ਹਾਂਜੀ, ਅਤੇ ਅੱਜ ਤੋਂ ਬਾਅਦ ਮੈਂ ਵੀ ਤੇਰੇ ਕੋਲੋਂ ਕਿਸੇ ਗੱਲ ਦਾ ਲੁਕਾ ਨਹੀਂ ਰੱਖਾਂਗਾ। ਅੱਜ ਕੱਲ੍ਹ ਇਹ ਸਰਕਾਰੀ ਸਕੂਲ ਦੀ ਬਿਲਡਿੰਗ ਬਣਾ ਰਹੇ ਨੇ
6: ਜੀ,
5: ਅਤੇ ਨਾਲ ਨਾਲ ਸਾਡੇ ਘਰ ਬਣਾਉਣ ਵਿੱਚ ਵੀ ਮਦਦ ਕਰ ਰਹੇ ਨੇ। ਕਿਉਂ ਰਾਜਾ ਰਾਮ ਜੀ,
7: ਕਿਉਂ ਸ਼ਰਮਿੰਦਾ ਕਰਦੇ ਹੋ ਜਨਾਬ? ਤੁਸੀਂ ਕਿਹਾ ਸੀ ਘਰ ਦਾ ਵਧੀਆ ਨਕਸ਼ਾ ਤਿਆਰ ਕਰਵਾ ਦਿਓ, ਮੈਂ ਸੋਚਿਆ ਨਕਸ਼ਾ ਕੀ, ਸਰਕਾਰੀ ਸਕੂਲ ਦੀ ਬਿਲਡਿੰਗ ਬਣਦਿਆਂ ਬਣਦਿਆਂ ਅਸੀਂ ਤੁਹਾਡਾ ਘਰ ਹੀ ਬਣਾ ਦਿੰਦੇ ਹਾਂ, ਇਹੋ ਤਾਂ ਅਸਲੀ ਮਦਦ ਹੋਈ ਨਾ।
5: ਬਸ ਇਸੇ ਤਰ੍ਹਾਂ ਸਾਡੇ ਕੁਝ ਹੋਰ ਮਿੱਤਰ ਨੇ, ਬਸ ਤੁਸਾਂ ਨੂੰ ਹੁਣ ਤੋਂ ਸ਼ਨਾਖਤ ਕਰਨੀ ਹੈ ਕੌਣ ਸਾਡਾ ਖਾਸ ਮਿੱਤਰ ਹੈ ਅਤੇ ਕੌਣ ਆਮ ਮਿੱਤਰ।
6: ਮੈਂ ਹਰ ਗੱਲ ਦਾ ਪੂਰੀ ਤਰ੍ਹਾਂ ਖਿਆਲ ਰੱਖਾਂਗਾ ਜੀ।
5: ਹੈਲੋ, ਹਾਂ ਹਾਂਜੀ ਹਾਂਜੀ ਜੀ ਹਾਂ ਜੀ, ਮੈਨੂੰ ਪਤਾ ਲੱਗ ਗਿਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਜੀ, ਇਸ ਤਰ੍ਹਾਂ ਤਾਂ ਹੁੰਦਾ ਹੀ ਰਹਿੰਦਾ ਜੀ।
8: ਗੁੱਡ ਮੋਰਨਿੰਗ ਸਰ।
5: ਗੁੱਡ ਮੋਰਨਿੰਗ। ਹਾਂਜੀ, ਸਾਡੇ ਹੁੰਦਿਆਂ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜੀ। ਹਾਂ ਠੀਕ ਹੈ ਜੀ, ਠੀਕ ਹੈ, ਓਕੇ ਓਕੇ, ਆਲ ਦਾ ਬੈਸਟ। ਹਾਂ ਬਾਈ ਰਾਮ ਲਾਲ।
6: ਸਰ ਤੁਸੀਂ ਅੱਜ ਦਾ ਅਖਬਾਰ ਪੜ੍ਹਿਆ?
5: ਨਹੀਂ, ਕੀ ਹੋਇਆ?
6: ਸਰ ਅਸੀਂ ਜਿਹੜਾ ਠੇਕਾ ਰਾਜਾ ਰਾਮ ਨੂੰ ਸਕੂਲ ਦੀ ਬਿਲਡਿੰਗ ਬਣਾਉਣ ਲਈ ਦਿੱਤਾ ਸੀ, ਸਰ ਉਹ ਬਿਲਡਿੰਗ ਡਿੱਗ ਪਈ ਹੈ, ਮਲਬੇ ਹੇਠ ਆ ਕੇ 4 ਬੱਚੇ ਮਰ ਗਏ ਨੇ ਅਤੇ 23 ਬੱਚਿਆਂ ਨੂੰ ਖਤਰਨਾਕ ਫੱਟੜ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ।
5: ਫਿਰ ਕੀ ਹੋਇਆ?
6: ਸਰ ਬਹੁਤ ਗਲਤ ਗੱਲ ਹੋਈ ਹੈ, ਅੱਜ ਸਕੂਲ ਦੀ ਬਿਲਡਿੰਗ ਡਿੱਗ ਪਈ ਅਤੇ ਕੱਲ੍ਹ ਕੋਈ ਹਸਪਤਾਲ ਡਿੱਗ ਪਏਗਾ, ਪੁੱਲ ਬੈਠ ਸਕਦਾ ਹੈ। ਸਰ ਇਹ ਤਾਂ ਗਲਤ

0: ਕੱਲ ਦਾ ਪ੍ਰੋਗਰਾਮ ਸ਼ਿੰਗਾਰਾ ਸਿੰਘ ਜੀ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ 'ਚ ਕਮਾਦ ਦੀ ਫਸਲ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਸੌਣੀ ਦੀਆਂ ਫਸਲਾਂ 'ਚ ਖਾਦਾਂ ਦਾ ਪ੍ਰਬੰਧ,
1: ਅੱਛਾ ਜੀ,
0: ਇਸ ਵਿਸ਼ੇ ਦੇ ਉੱਤੇ ਡਾਕਟਰ ਅਸ਼ੋਕ ਕੁਮਾਰ ਜਾਣਕਾਰੀਆਂ ਸਾਂਝੀਆਂ ਕਰਨਗੇ। 90 ਸਾਲ ਆਕਾਸ਼ਵਾਣੀ ਦੇ ਨਾਲ ਬੀਬਾ ਸਰਬਜੀਤ ਕੌਰ ਹੋਣਾਂ ਨਾਲ ਗੱਲਾਂ ਬਾਤਾਂ ਸੁਣਾਵਾਂਗੇ
1: ਜੀ।
0: ਹੋਰ ਵੀ ਗੱਲਾਂ ਬਾਤਾਂ ਸੰਗੀਤ ਸੰਗੀਤ ਨਾਲੋਂ ਨਾਲ ਚੱਲੇਗਾ
1: ਤੇ ਮੌਸਮ ਕੀ ਕਹਿੰਦਾ ਜੀ,
0: ਕਿਤਾਬ ਨਹੀਂ ਹੈ ਨਹੀਂ, ਬਾਕੀ ਜਿੱਦਾਂ ਕਹਿੰਦੇ ਵੀ ਦਾਤੇ ਦੇ ਘਰ ਦੀਆਂ ਦਾਤਾਂ ਜਾਣਦਾ
1: ਜੀ।
0: ਆਪਾਂ ਚੱਲੀਏ ਜੀ, ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:30 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਵਿੱਚ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK ਪਾਰਟੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਮਿਲ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਅੱਜ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਈਲ ਦੀ ਸਫਲ ਪਰਖ ਕੀਤੀ ਹੈ। ਅਤੇ ਭਾਰਤ ਦੇ ਸਾਹਿਲ ਜਾਧਵ ਨੇ ਅੱਜ ਚੀਨ ਦੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੇ ਨੇਤਾ ਸਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ ਰਾਜ ਵਿੱਚ ਪਹਿਲੀ ਵਾਰ BJP ਦੀ ਸਰਕਾਰ ਬਣੀ ਹੈ। ਰਾਜਪਾਲ RN ਰਵੀ ਨੇ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਸ੍ਰੀ ਅਧਿਕਾਰੀ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮੁੱਖ ਮੰਤਰੀ ਨਾਲ ਰਾਜਪਾਲ ਨੇ 5 ਮੰਤਰੀਆਂ ਨੂੰ ਵੀ ਸਹੁੰ ਚੁਕਾਈ ਹੈ। ਇਹ ਮੰਤਰੀ ਨੇ ਦਿਲੀਪ ਗੋਸ਼, ਅਗਨੀ ਮਿੱਤਰ ਪੌਲ, ਅਸ਼ੋਕ ਕੀਰਤਨੀਆ, ਨਿਸ਼ਿਤ ਪ੍ਰਮਾਣਿਕ ਅਤੇ ਖੁਦੀਰਾਮ ਟੂਡੂ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, NDA ਅਤੇ BJP ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ, BJP ਪ੍ਰਧਾਨ ਨਿਤਿਨ ਨਵੀਨ ਅਤੇ ਹੋਰ ਪਾਰਟੀ ਨੇਤਾਵਾਂ ਨੇ ਵੀ ਹਿੱਸਾ ਲਿਆ। ਇਸ ਸਾਲ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 207 ਸੀਟਾਂ ਜਿੱਤੀਆਂ ਸਨ, ਜਦੋਂ ਕਿ 15 ਸਾਲਾਂ ਤੱਕ ਰਾਜ ਕਰਨ ਵਾਲੀ ਤ੍ਰਿਣਮੂਲ ਕਾਂਗਰਸ ਸਿਰਫ 80 ਸੀਟਾਂ ਹੀ ਜਿੱਤ ਸਕੀ। ਰਾਜ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਵਿਧਾਇਕ 13 ਮਈ ਨੂੰ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਿੰਦੂ ਅਧਿਕਾਰੀ ਨੂੰ ਪੱਛਮੀ ਬੰਗਾਲ ਦਾ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਸ੍ਰੀ ਅਧਿਕਾਰੀ ਨੇ ਆਪਣੇ ਆਪ ਨੂੰ ਇੱਕ ਅਜਿਹੇ ਨੇਤਾ ਵਜੋਂ ਸਥਾਪਿਤ ਕੀਤਾ ਹੈ ਜੋ ਲੋਕਾਂ ਨਾਲ ਜੁੜਿਆ ਹੋਇਆ ਅਤੇ ਉਹਨਾਂ ਦੀਆਂ ਆਸਾਂ ਮੰਗਾਂ ਨੂੰ ਨੇੜਿਓਂ ਸਮਝਦਾ ਹੈ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਹਾਸਲ ਹੋ ਗਿਆ ਹੈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 108 ਸੀਟਾਂ ਜਿੱਤਣ ਤੋਂ ਬਾਅਦ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਤਮਲਿਗਾ ਵੇਤਰੀ ਖੜਗਮ TVK ਨੂੰ ਨਵੀਂ ਸਰਕਾਰ ਬਣਾਉਣ ਲਈ 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ ਵਿੱਚ 118 ਵਿਧਾਇਕਾਂ ਦੀ ਲੋੜ ਹੈ। ਪਾਰਟੀ ਨੇ ਕਿਹਾ ਕਿ VCK ਅਤੇ IUML ਦੋਵਾਂ ਨੇ ਗਠਨ ਲਈ ਇਹਨਾਂ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਹੈ। ਚੇਨਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ TVK ਨੇਤਾ ਅਦਵ ਅਰਜੁਨ ਨੇ ਕਿਹਾ ਕਿ VCK ਨੇ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ। ਇੰਡੀਅਨ ਯੂਨੀਅਨ ਮੁਸਲਿਮ ਲੀਗ IUML ਨੇ ਵੀ ਵਿਜੇ ਦੀ ਅਗਵਾਈ ਵਾਲੀ ਪਾਰਟੀ ਨੂੰ ਆਪਣੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਦੋ ਹਲਕਿਆਂ ਤੋਂ ਜਿੱਤਣ ਵਾਲੇ ਵਿਜੇ ਨੂੰ ਇੱਕ ਸੀਟ ਛੱਡਣੀ ਪਏਗੀ, ਜਿਸ ਨਾਲ TVK ਦੀ ਗਿਣਤੀ 107 ਹੋ ਜਾਏਗੀ। ਹਮਾਇਤ ਕਰਨ ਵਾਲੀਆਂ ਹੋਰ ਪਾਰਟੀਆਂ ਵਿੱਚ 5 ਵਿਧਾਇਕਾਂ ਵਾਲੀ ਕਾਂਗਰਸ ਅਤੇ 2-2 ਵਿਧਾਇਕਾਂ ਵਾਲੀ CPI ਅਤੇ CPIM ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਕਰਨਾਟਕਾ ਅਤੇ ਤੇਲੰਗਾਨਾ ਦਾ ਦੌਰਾ ਕਰਨਗੇ। ਸ੍ਰੀ ਮੋਦੀ ਸਵੇਰੇ ਲਗਭਗ 11 ਵਜੇ ਬੰਗਲੁਰੂ ਵਿੱਚ ਦਾ ਆਰਟ ਆਫ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਤੇਲੰਗਾਨਾ 'ਚ ਹੈਦਰਾਬਾਦ ਜਾਣਗੇ। ਪ੍ਰਧਾਨ ਮੰਤਰੀ ਤੇਲੰਗਾਨਾ ਵਿੱਚ ਲਗਭਗ 1,535 ਕਰੋੜ ਰੁਪਏ ਦੇ ਰੇਲਵੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।

0: ਸ਼੍ਰੀ ਮੋਦੀ ਕਈ ਸਮਾਗਮਾਂ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਵਿੱਚ 118 ਕਿਲੋਮੀਟਰ ਲੰਬੇ ਕਾਜ਼ੀਪੇੜ ਵਿਜੇਵਾੜਾ ਮਲਟੀ ਟਰੈਕਿੰਗ ਪ੍ਰੋਜੈਕਟ ਅਤੇ ਕਾਜ਼ੀਪੇਟ ਅੰਡਰ ਰੇਲ ਬਾਈਪਾਸ ਦਾ ਉਦਘਾਟਨ ਸ਼ਾਮਲ ਹੈ। ਉਹ ਕੱਲ੍ਹ ਸ਼ਾਮ ਸਿਕੰਦਰਾਬਾਦ ਦੇ ਪਰੇਡ ਗਰਾਊਂਡ ਵਿਖੇ ਇੱਕ ਜਨਸਭਾ 'ਚ ਪਾਰਟੀ ਵਰਕਰਾਂ ਨੂੰ ਵੀ ਸੰਬੋਧਨ ਕਰਨਗੇ। ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਉਹਨਾਂ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ ਤੋਂ ਗ੍ਰਿਫਤਾਰ ਕਰ ਲਿਆ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਮੰਤਰੀ, ਜਿਨ੍ਹਾਂ ਕੋਲ ਨਿਵੇਸ਼ ਪ੍ਰਮੋਸ਼ਨ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰਾਲੇ ਦਾ ਚਾਰਜ ਵੀ ਹੈ, ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਈਡੀ ਵੱਲੋਂ ਚੰਡੀਗੜ੍ਹ ਸਥਿਤ ਉਹਨਾਂ ਦੇ ਘਰ ਦੇ ਨਾਲ ਨਾਲ ਦਿੱਲੀ ਅਤੇ ਗੁੜਗਾਉਂ ਵਿੱਚ ਉਹਨਾਂ ਨਾਲ ਜੁੜੇ 5 ਸਥਾਨਾਂ ਦੀ ਤਲਾਸ਼ੀ ਲੈਣ ਤੋਂ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਈਡੀ ਨੇ ਸ਼੍ਰੀ ਅਰੋੜਾ ਨਾਲ ਜੁੜੇ ਹੈਂਪਟਨ ਸਕਾਈ ਰਿਐਲਿਟੀ ਲਿਮਿਟਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਸੰਬੰਧ ਵਿੱਚ ਇਹਨਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ PMLA 2002 ਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੀਤੀ ਗਈ। ਏਜੰਸੀ ਨੇ ਕਿਹਾ ਕਿ ਮਾਮਲਾ 100 ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਫੋਨਾਂ ਦੀ ਫਰਜ਼ੀ ਖਰੀਦਦਾਰੀ ਅਤੇ ਬਾਅਦ ਵਿੱਚ ਦੁਬਈ ਤੋਂ ਭਾਰਤ ਨੂੰ ਗੈਰ ਕਾਨੂੰਨੀ ਮਨੀ ਲਾਂਡਰਿੰਗ ਨਾਲ ਸੰਬੰਧਿਤ ਹੈ। ਈਡੀ ਨੇ ਕਥਿਤ ਤੌਰ 'ਤੇ ਦਿੱਲੀ ਸਥਿਤ ਫਰਜ਼ੀ ਫਰਮਾਂ ਤੋਂ ਜਾਅਲੀ ਇਨਪੁੱਟ ਟੈਕਸ ਕ੍ਰੈਡਿਟ, ਐਕਸਪੋਰਟ ਕ੍ਰੈਡਿਟ ਅਤੇ GST ਰਿਫੰਡ ਅਤੇ ਡਿਊਟੀ ਡਰਾਬੈਕ ਲਾਭਾਂ ਦਾ ਦਾਅਵਾ ਕਰਨ ਲਈ ਕਈ ਜਾਅਲੀ GST ਬਿੱਲ ਪ੍ਰਾਪਤ ਕੀਤੇ ਨੇ। ਏਜੰਸੀ ਅਨੁਸਾਰ ਲੈਣ ਦੇਣ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARNews ਜਲੰਧਰ। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟਡ ਰੀਐਂਟਰੀ ਵਹੀਕਲ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਇਲ ਦੀ ਸਫਲ ਪਰਖ ਕੀਤੀ ਹੈ। MIRV ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਇੱਕੋ ਮਿਜ਼ਾਇਲ ਕਈ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਰੱਖਿਆ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮਿਜ਼ਾਇਲ ਦੀ ਪਰਖ ਕਈ ਪੇਲੋਡਸ ਨਾਲ ਕੀਤੀ ਗਈ ਜਿਸ ਦਾ ਨਿਸ਼ਾਨਾ ਹਿੰਦ ਮਹਾਂਸਾਗਰ 'ਚ ਫੈਲੇ ਕਈ ਨਿਸ਼ਾਨੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ MIRV ਸਮਰੱਥਾ ਨਾਲ ਲੈਸ ਅਗਨੀ ਮਿਜ਼ਾਇਲ ਦੇ ਸਫਲ ਪ੍ਰੀਖਣ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਫੌਜ ਅਤੇ ਉਦਯੋਗ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਉਹ ਉੱਨਤ ਮਿਜ਼ਾਇਲ ਵੱਧ ਰਹੇ ਖਤਰਿਆਂ ਦੇ ਮੱਦੇਨਜ਼ਰ ਦੇਸ਼ ਦੀ ਰੱਖਿਆ ਤਿਆਰੀ ਨੂੰ ਇੱਕ ਬੇਮਿਸਾਲ ਮਜ਼ਬੂਤੀ ਪ੍ਰਦਾਨ ਕਰੇਗੀ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ 'ਤੇ ਆਕਾਸ਼ਵਾਣੀ ਜਲੰਧਰ ਸਟੇਸ਼ਨ ਵੱਲੋਂ ਅੱਜ ਇੱਕ ਵਾਕਾਥੋਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਆਕਾਸ਼ਵਾਣੀ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਰੋਤਿਆਂ ਨੂੰ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕਾਥੋਨ ਪਟਿਆਲਾ ਸਟੇਸ਼ਨ 'ਤੇ ਵੀ ਆਯੋਜਿਤ ਕੀਤਾ ਗਿਆ। ਜਲੰਧਰ 'ਚ ਵਾਕਾਥੋਨ ਨੂੰ ਆਕਾਸ਼ਵਾਣੀ ਜਲੰਧਰ ਪੰਜਾਬ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਰਣਜੀਤ ਮੀਨਾ ਅਤੇ ਜਲੰਧਰ ਦੂਰਦਰਸ਼ਨ ਦੇ DDG RL ਜਰੰਗਲ ਨੇ ਨਿਊਜ਼ ਅਤੇ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਰਵਾਨਾ ਕੀਤਾ। ਇੱਕ ਰਿਪੋਰਟ।
1: ਪੰਜਾਬ ਵਿੱਚ ਆਕਾਸ਼ਵਾਣੀ ਨੇ ਹਰੀ ਕ੍ਰਾਂਤੀ ਦੌਰਾਨ ਇੱਕ ਅਹਿਮ ਭੂਮਿਕਾ ਨਿਭਾਈ ਹੈ ਅਤੇ ਅੱਜ ਵੀ ਖੇਤੀਬਾੜੀ ਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਪ੍ਰੋਗਰਾਮਾਂ ਰਾਹੀਂ ਕਿਸਾਨਾਂ ਨੂੰ ਜਾਣਕਾਰੀਆਂ ਉਪਲਬਧ ਕਰਾ ਰਿਹਾ ਹੈ। ਅੱਜ ਦੇ ਵਾਕਾਥੋਨ ਦੌਰਾਨ ਆਕਾਸ਼ਵਾਣੀ ਦੇ ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਨਾਂ ਨੇ FM ਸਟੂਡੀਓ ਵਿੱਚ ਐਂਕਰਾਂ ਵੱਲੋਂ ਵਜਾਏ ਜਾ ਰਹੇ ਸ਼ਾਨਦਾਰ ਗੀਤਾਂ ਵਿਚਕਾਰ ਸਿੱਧੇ ਪ੍ਰਸਾਰਣ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ। ਵਾਕਾਥੋਨ ਦਾ ਮਾਹੌਲ ਹੋਰ ਵੀ ਜੀਵੰਤ ਹੋ ਗਿਆ ਜਦੋਂ ਸਾਰੇ ਲੋਕ ਵੱਖ ਵੱਖ ਗੀਤਾਂ ਦੀਆਂ ਧੁਨਾਂ ਤੇ ਨੱਚਣ ਲੱਗੇ। ਬਹੁਜਨ ਹਿਤਾਏ, ਬਹੁਜਨ ਸੁਖਾਏ ਦੇ ਆਪਣੇ ਆਦਰਸ਼ਾਂ ਤੇ ਖਰਾ ਉਤਰਦੇ ਹੋਏ ਇਹ ਰਾਸ਼ਟਰੀ ਪ੍ਰਸਾਰਕ ਪਿਛਲੇ 9 ਦਹਾਕਿਆਂ ਤੋਂ ਵੱਖ ਵੱਖ ਪ੍ਰੋਗਰਾਮਾਂ ਅਤੇ ਨਿਊਜ਼ ਬੁਲੇਟਿਨਾਂ ਰਾਹੀਂ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਪ੍ਰਦਾਨ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: 591 ਕੇਂਦਰਾਂ ਦੇ ਵਿਸ਼ਾਲ ਨੈਟਵਰਕ ਨਾਲ ਆਕਾਸ਼ਵਾਣੀ ਦੇ ਪ੍ਰੋਗਰਾਮ ਲਗਭਗ 98% ਵਸੋਂ ਤੱਕ ਪਹੁੰਚਦੇ ਨੇ। ਸਰਕਾਰ ਨੇ ਰਾਸ਼ਟਰੀ ਪੰਚਾਇਤ ਪੁਰਸਕਾਰ 2025 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪੁਰਸਕਾਰ ਦੇਸ਼ ਭਰ ਵਿੱਚੋਂ ਚੁਣੀਆਂ ਗਈਆਂ 42 ਪੰਚਾਇਤਾਂ ਨੂੰ ਦਿੱਤੇ ਜਾਣਗੇ। ਪੰਚਾਇਤੀ ਰਾਜ ਮੰਤਰਾਲੇ ਨੇ ਦੱਸਿਆ ਕਿ ਪੁਰਸਕਾਰ ਵੰਡ ਸਮਾਰੋਹ 3 ਜੂਨ ਨੂੰ ਨਵੀਂ ਦਿੱਲੀ ਵਿੱਚ ਹੋਏਗਾ। ਮੰਤਰਾਲੇ ਅਨੁਸਾਰ ਕਰਨਾਟਕਾ ਨੂੰ ਸਭ ਤੋਂ ਵੱਧ ਪੁਰਸਕਾਰ ਮਿਲੇ ਨੇ, ਜਿੱਥੇ 6 ਪੰਚਾਇਤਾਂ ਦੀ ਚੋਣ ਕੀਤੀ ਗਈ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਅਤੇ ਉੜੀਸਾ ਨੇ, ਜਿਨ੍ਹਾਂ ਨੂੰ 5-5 ਪੁਰਸਕਾਰ ਮਿਲੇ ਨੇ। ਭਾਰਤ ਦੇ ਸਾਹਿਲ ਯਾਦਵ ਨੇ ਅੱਜ ਚੀਨ ਅਤੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 ਸਟੇਜ 2 ਵਿੱਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। 25 ਸਾਲਾ ਮਹਾਰਾਸ਼ਟਰ ਦੇ ਤੀਰਅੰਦਾਜ਼ ਨੇ ਡੈਨਮਾਰਕ ਦੇ ਤਜਰਬੇਕਾਰ ਖਿਡਾਰੀ ਕੰਮ ਕੋਚ ਮਾਰਟਿਨ ਡੈਮਸਪੋ ਨੂੰ 147-144 ਨਾਲ ਹਰਾ ਕੇ ਭਾਰਤ ਲਈ ਪਹਿਲਾ ਤਮਗਾ ਹਾਸਲ ਕੀਤਾ। IPL ਕ੍ਰਿਕਟ ਵਿੱਚ ਅੱਜ ਜੈਪੁਰ ਦੇ ਸਾਈਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰੋਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ। ਰਾਜਸਥਾਨ ਰੋਇਲਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ WFI ਨੇ ਅੱਜ ਵਿਨੇਸ਼ ਫੋਗਾਟ ਨੂੰ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਲਈ

0: ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। 15 ਪੰਨਿਆਂ ਦੇ ਨੋਟਿਸ ਵਿੱਚ ਫੈਡਰੇਸ਼ਨ ਨੇ ਕਿਹਾ ਕਿ ਵਿਨੇਸ਼ ਇਸ ਸਾਲ 26 ਜੂਨ ਤੱਕ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈ ਸਕੇਗੀ ਕਿਉਂਕਿ ਉਹ ਰਿਟਾਇਰਮੈਂਟ ਤੋਂ ਵਾਪਸ ਆਉਣ ਵਾਲੇ ਖਿਡਾਰੀਆਂ ਲਈ UWW ਐਂਟੀ ਡੋਪਿੰਗ ਨਿਯਮਾਂ ਤਹਿਤ ਨਿਰਧਾਰਿਤ 6 ਮਹੀਨਿਆਂ ਦੀ ਨੋਟਿਸ ਮਿਆਦ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK ਪਾਰਟੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਮਿਲ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ MIRV ਸਿਸਟਮ ਨਾਲ ਲੈਸ ਉੱਨਤ ਅਗਨੀ ਮਿਜ਼ਾਇਲ ਦੀ ਸਫਲ ਪਰਖ ਕੀਤੀ ਹੈ। ਅਤੇ ਭਾਰਤ ਦੇ ਸਾਹਿਲ ਜਾਧਵ ਨੇ ਅੱਜ ਚੀਨ ਦੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 'ਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:40 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸਾਹਿਤ ਸੁਧਾ, ਜਿਹਦੇ ਵਿੱਚ ਅੱਜ ਸੰਸਕ੍ਰਿਤ ਸਾਹਿਤ ਵਿੱਚ ਵਿਸ਼ਵ ਬੰਧਤਵ ਇਸ ਬਾਰੇ ਚਰਚਾ ਕੀਤੀ ਜਾਏਗੀ।
2: ਸਾਹਿਤ ਦਾ ਅਰਥ ਹੈ ਹਿੱਤ ਦੀ ਭਾਵਨਾ ਨਾਲ ਸਿਰਜੀ ਗਈ ਰਚਨਾ। ਇਸ ਤਰ੍ਹਾਂ ਕੋਈ ਵੀ ਸਾਹਿਤ ਮਨੁੱਖੀ ਭਲਾਈ ਤੋਂ ਬਾਹਰ ਨਹੀਂ ਹੋ ਸਕਦਾ। ਜਿਵੇਂ ਕਿ ਸੰਸਕ੍ਰਿਤ ਸਾਹਿਤ ਭਾਰਤ ਦੀ ਭਾਸ਼ਾ ਅਤੇ ਸਾਹਿਤ ਦਾ ਮੂਲ ਹੈ, ਇਸ ਕਰਕੇ ਇਸ ਵਿੱਚ ਮਨੁੱਖੀ ਭਲਾਈ ਦੇ ਲਈ ਸੰਸਾਰ ਦੇ ਕਲਿਆਣ ਦੀ ਭਾਵਨਾ ਦਾ ਹੋਣਾ ਕੋਈ ਅਚੰਭਾ ਨਹੀਂ ਹੈ। ਇਤਿਹਾਸਕ ਦ੍ਰਿਸ਼ਟੀ ਨਾਲ ਸਭ ਤੋਂ ਪਹਿਲਾਂ ਵੈਦਿਕ ਸਾਹਿਤ ਹੈ, ਜਿਸ ਵਿੱਚ ਵਿਸ਼ਵ ਬੰਧੁੱਤਵ ਦੀ ਭਾਵਨਾ ਕਦਮ ਕਦਮ 'ਤੇ ਮਿਲਦੀ ਹੈ। ਇਸੇ ਭਾਵਨਾ ਨੂੰ ਮੁੱਖ ਰੱਖ ਕੇ ਬਾਅਦ ਦੇ ਸੰਸਕ੍ਰਿਤ ਸਾਹਿਤ ਵਿੱਚ ਵੀ ਇਹ ਭਾਵਨਾ ਦਿਖਾਈ ਦਿੰਦੀ ਹੈ। ਅੱਜ ਵਿਸ਼ਵ ਦੇ ਕਲਿਆਣ ਵਾਸਤੇ ਇਸ ਭਾਵਨਾ ਦੀ ਬੜੀ ਲੋੜ ਹੈ। ਵੇਦਾਂ ਵਿੱਚ ਜਿਹੜੀ ਸਿੱਖਿਆ, ਉਪਦੇਸ਼ ਅਤੇ ਨਿਰਦੇਸ਼ ਦਿੱਤੇ ਗਏ ਹਨ, ਉਹ ਮਾਨਵ ਜਾਤ ਦੇ ਕਿਸੇ ਇਕਾਈ, ਵਰਗ, ਵਰਨ ਜਾਂ ਲਿੰਗ ਨੂੰ ਸੰਬੋਧਿਤ ਕਰਕੇ ਨਹੀਂ ਦਿੱਤੇ ਗਏ। ਉਹ ਤਾਂ ਸਾਰੀ ਮਾਨਵ ਜਾਤ ਨੂੰ ਸੰਬੋਧਿਤ ਕਰਕੇ ਕਹੇ ਗਏ ਹਨ। ਉਹਨਾਂ ਵਿੱਚ ਵਿਸ਼ਵ ਬੰਧੁੱਤਵ ਦੀ ਭਾਵਨਾ ਅਤੇ ਹਰੇਕ ਪ੍ਰਾਣੀ ਦੇ ਪ੍ਰਤੀ ਆਤਮੀਯਤਾ ਦਾ ਭਾਵ ਦਿਖਾਈ ਦਿੰਦਾ ਹੈ। ਇਹ ਸਾਰੀ ਧਰਤੀ ਇੱਕ ਪਰਿਵਾਰ ਹੈ ਅਤੇ ਇਸ ਵਿੱਚ ਸਾਡੇ ਪ੍ਰਾਣੀਆਂ ਦੇ ਦੁੱਖ ਸੁੱਖ ਸਾਂਝੇ ਹਨ। ਸਾਰੇ ਸੰਸਾਰ ਦਾ ਰਚਨਹਾਰ ਅਤੇ ਪਾਲਕ ਇੱਕ ਹੀ ਪਰਮਾਤਮਾ ਹੈ। ਸਾਰੇ ਮਨੁੱਖ ਉਸ ਦੀ ਸੰਤਾਨ ਹਨ। ਇਹੀ ਭਾਵ ਵਿਸ਼ਵ ਬੰਧੁੱਤਵ ਦਾ ਮੂਲ ਆਧਾਰ ਹੈ। ਅਥਰਵ ਵੇਦ ਦੇ ਪ੍ਰਿਥਵੀ ਸੁਕਤਾ ਇਹ ਮੰਤਰ ਮਾਤਾ ਭੂਮੀ ਪੁੱਤਰੋਹਮ ਪ੍ਰਿਥਵਿਆ ਵਿਸ਼ਵ ਬੰਧੁੱਤਵ ਦੀ ਭਾਵਨਾ ਨਾਲ ਭਰਿਆ ਹੋਇਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਧਰਤੀ ਮੇਰੀ ਮਾਂ ਹੈ ਅਤੇ ਮੈਂ ਇਸ ਦਾ ਪੁੱਤਰ ਹਾਂ। ਇਸ ਭਾਵ ਨਾਲ ਜਦ ਅਸੀਂ ਸਾਰੇ ਇਸ ਧਰਤੀ ਮਾਂ ਦੀ ਸੰਤਾਨ ਹਾਂ ਤਾਂ ਆਪਸੀ ਵੈਰ ਭਾਵਨਾ ਅਤੇ ਈਰਖਾ ਆਦਿ ਖਤਮ ਹੋ ਜਾਂਦੇ ਹਨ। ਅਸੀਂ ਸਾਰੇ ਆਪਸ ਵਿੱਚ ਭੈਣ ਭਰਾ ਹੀ ਹਾਂ। ਇਹ ਸਾਰੀ ਧਰਤੀ ਇੱਕ ਪਰਿਵਾਰ ਹੈ। ਅਸੀਂ ਸਾਰੇ ਉਸ ਪਰਿਵਾਰ ਵਿੱਚ ਰਹਿਣ ਵਾਲੇ ਜੀ ਹਾਂ। ਸਾਡਾ ਕੁਝ ਜੋ ਕੁਝ ਵੀ ਹੈ ਸਭ ਦਾ ਸਾਂਝਾ ਹੈ। ਅਯਮ ਨਿਜ ਪਰੋ ਵੇਤੀ ਗੰਨਾ ਲਘੂ ਚੇਤਸਾਮ ਉਦਾਰ ਚਰਿਤਾ ਨਾਮ ਤੂੰ ਵਸੁਦੈਵ ਕੁਟੁੰਬਕਮ। ਭਾਵ ਇਹ ਹੈ ਕਿ ਇਹ ਮੇਰਾ ਹੈ, ਇਹ ਪਰਾਇਆ ਹੈ। ਇਸ ਤਰ੍ਹਾਂ ਦੀ ਸੋਚ ਤਾਂ ਤੰਗ ਦਿਲ ਵਾਲਿਆਂ ਦੀ ਹੁੰਦੀ ਹੈ। ਖੁੱਲ੍ਹੇ ਉਦਾਰ ਚਰਿਤ ਵਾਲਿਆਂ ਲਈ ਤਾਂ ਇਹ ਸਾਰੀ ਧਰਤੀ ਹੀ ਆਪਣਾ ਪਰਿਵਾਰ ਹੈ। ਅਥਰਵ ਵੇਦ ਵਿੱਚ ਇਸ ਤਰ੍ਹਾਂ ਦੇ ਅਨੇਕਾਂ ਮੰਤਰ ਹਨ, ਜਿਸ ਦਾ ਭਾਵ ਇਹ ਹੈ ਕਿ ਇੱਕ ਘਰ ਵਿੱਚ ਜਿਵੇਂ ਇੱਕ ਪਰਿਵਾਰ ਦੇ ਜੀ ਰਹਿੰਦੇ ਹਨ, ਇਸੇ ਤਰ੍ਹਾਂ ਹੀ ਸਾਰੀ ਧਰਤੀ ਨੂੰ ਇੱਕ ਪਰਿਵਾਰ ਮੰਨ ਕੇ ਉਸ ਵਿੱਚ ਪ੍ਰੇਮ ਭਾਵਨਾ ਨਾਲ ਰਹੀਏ। ਜਿਵੇਂ ਇੱਕ ਭੈਣ ਭਰਾ ਵਿੱਚ ਪ੍ਰੇਮ ਹੁੰਦਾ ਹੈ, ਉਸ ਤਰ੍ਹਾਂ ਦੀ ਭਾਵਨਾ ਆਪਸ ਵਿੱਚ ਰੱਖੀਏ। ਸਾਰੇ ਮਨੁੱਖਾਂ ਦੇ ਹਿਰਦੇ ਅਤੇ ਮਨ ਸਮਾਨ ਹੋਣ, ਇੱਕ ਦੂਜੇ ਲਈ ਦੁਸ਼ਮਣੀ ਦਾ ਭਾਵ ਕਦੇ ਵੀ ਮਨ ਵਿੱਚ ਨਾ ਆਵੇ। ਜਿਵੇਂ ਇੱਕ ਗਾਂ ਆਪਣੇ ਬਛੜੇ ਨਾਲ ਪਿਆਰ ਕਰਦੀ ਹੈ, ਉਸੇ ਤਰ੍ਹਾਂ ਸਵਾਰਥ ਦੀ ਭਾਵਨਾ ਨਾ ਰੱਖਦੇ ਹੋਏ ਇੱਕ ਦੂਜੇ ਨੂੰ ਪ੍ਰੇਮ ਕਰੀਏ। ਰਿਗਵੇਦ ਦਾ ਸੰਗਿਆਨ ਸੁਖ ਆਪਸ ਵਿੱਚ ਮਿਲ ਜੁਲ ਕੇ ਰਹਿਣ ਦੀ ਸਿੱਖਿਆ ਦਿੰਦਾ ਹੈ। ਸੰਗਸ਼ਤਮ ਸੰਬਧਮ ਸੰਭੋ ਮਨਾਂਸੀ ਜਾਨਤਾਮ ਦੇਵਾਭਾਗਮ ਜਥਾ ਪੂਰਵੇ ਸੰਜਾਨਾ ਉਪਾਸਤੇ ਸਮਾਨੀ ਵ ਆਕੂਤਿ ਸਮਾਨਾ ਹਿਰਦਿਆਨੀ ਵਹ ਸਮਾਨਮ ਅਸਤੁ ਵੋ ਮਨਾ ਮਨੋ ਜਥਾ ਵਹ ਸੁ ਸੁਹਾਸਤਿ। ਅਰਥਾਤ ਹੇ ਮਨੁੱਖੋ, ਤੁਸੀਂ ਸਾਰੇ ਆਪਸ ਵਿੱਚ ਮਿਲ ਜੁਲ ਕੇ ਚਲੋ, ਆਪਸ ਵਿੱਚ ਮਿਲ ਜੁਲ ਕੇ ਬੋਲੋ। ਤੁਹਾਡੇ ਮਨ ਇੱਕ ਗਿਆਨ ਵਾਲੇ ਹੋਣ, ਹਿਰਦੇ ਮਨ ਇੱਕ ਸਮਾਨ ਹੋਣ, ਸਭ ਦੀ ਸੋਚ ਇੱਕੋ ਜਿਹੀ ਹੋਵੇ, ਸਭ ਦੇ ਸੰਕਲਪ ਇੱਕੋ ਜਿਹੇ ਹੋਣ। ਇਸ ਤਰ੍ਹਾਂ ਦੇ ਵਿਚਾਰਾਂ ਨਾਲ

ਹੀ ਸਾਰੀ ਮਨੁੱਖ ਜਾਤੀ ਆਪਸ ਵਿੱਚ ਮਿਲ ਜੁਲ ਕੇ ਰਹਿ ਸਕਦੀ ਹੈ। ਵੇਦ ਵਿੱਚ ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਸਮਾਨ ਬਟਵਾਰਾ ਕਰਨ ਲਈ ਵੀ ਮੰਤਰ ਮਿਲਦੇ ਹਨ। ਜਿਵੇਂ ਅਥਰਵ ਵੇਦ ਵਿੱਚ ਕਿਹਾ ਗਿਆ ਹੈ ਕਿ ਹੇ ਮਨੁੱਖੋ, ਤੁਹਾਡਾ ਸਭ ਦਾ ਪਿਆਊ ਇੱਕ ਹੋਵੇ, ਸਾਰਿਆਂ ਨੂੰ ਇੱਕੋ ਜਿਹਾ ਅਨਾਜ ਮਿਲੇ। ਸੰਸਕ੍ਰਿਤ ਸਾਹਿਤ ਵਿੱਚ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਸਾਨੂੰ ਦੂਜੇ ਨਾਲ ਉਸੇ ਤਰ੍ਹਾਂ ਦਾ ਵਰਤਾਵ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਵਰਤਾਵ ਦੀ ਇੱਛਾ ਅਸੀਂ ਦੂਜੇ ਤੋਂ ਰੱਖਦੇ ਹਾਂ। ਆਤਮਨਾ ਪ੍ਰਤੀਕੂਲਾਨੀ ਪਰੇਸ਼ਾਮ ਨਾ ਸਮਾਚਰੇਤ। ਜਦੋਂ ਅਸੀਂ ਇਸ ਤਰ੍ਹਾਂ ਦਾ ਵਰਤਾਵ ਕਰਾਂਗੇ ਤਾਂ ਆਪਸੀ ਭਾਈਚਾਰਾ ਵਧੇਗਾ ਅਤੇ ਸੁੱਖ ਸ਼ਾਂਤੀ ਨਾਲ ਰਹਿ ਸਕਾਂਗੇ। ਸੰਸਕ੍ਰਿਤ ਸਾਹਿਤ ਵਿੱਚ ਕਿਤੇ

0: ਦੂਜੇ ਨਾਲ ਉਸੇ ਤਰ੍ਹਾਂ ਦਾ ਵਰਤਾਵ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਵਰਤਾਵ ਦੀ ਇੱਛਾ ਅਸੀਂ ਦੂਜੇ ਤੋਂ ਰੱਖਦੇ ਹਾਂ। ਆਤਮਨਾ ਪ੍ਰਤੀਕੂਲਾਨੀ ਪਰੇਸ਼ਾਮਨਾ ਸਮਾਚਰੇਤ। ਜਦੋਂ ਅਸੀਂ ਇਸ ਤਰ੍ਹਾਂ ਦਾ ਵਰਤਾਵ ਕਰਾਂਗੇ ਤਾਂ ਆਪਸੀ ਭਾਈਚਾਰਾ ਵਧੇਗਾ ਅਤੇ ਸੁੱਖ ਸ਼ਾਂਤੀ ਨਾਲ ਰਹਿ ਸਕਾਂਗੇ। ਸੰਸਕ੍ਰਿਤ ਸਾਹਿਤ ਵਿੱਚ ਕਿਤੇ ਵੀ ਇੱਕ ਮਨੁੱਖ ਦੀ ਤਰੱਕੀ ਅਤੇ ਉਸ ਨੂੰ ਆਪਣੇ ਹੀ ਬਾਰੇ ਸੋਚਣ ਲਈ ਨਹੀਂ ਕਿਹਾ ਗਿਆ। ਜਿੱਥੇ ਵੀ ਮਨੁੱਖ ਨੂੰ ਉੱਚਾ ਉੱਠਣ ਲਈ ਅਤੇ ਉਸ ਦੀ ਭਲਾਈ ਦੀ ਗੱਲ ਆਈ ਹੈ ਉੱਥੇ ਸਾਰੀ ਮਾਨਵ ਜਾਤ ਨੂੰ ਸੰਬੋਧਿਤ ਕੀਤਾ ਗਿਆ ਹੈ। ਜਿਵੇਂ ਕਿ ਕਿਹਾ ਗਿਆ ਹੈ, ਸਰਵੇ ਭਵੰਤੂ ਸੁਖਿਨਾ, ਸਰਵੇ ਸੰਤੂ ਨਿਰਾਮਿਆ, ਸਰਵੇ ਭਦਰਾਣੀ ਪਸ਼ਯੰਤੂ, ਮਾ ਕਸ਼ਚਿਤ ਦੁੱਖ ਭਾਗ ਭਵੇਤ। ਅਰਥਾਤ ਸਾਰੇ ਸੁਖੀ ਰਹਿਣ, ਸਾਰੇ ਹੀ ਤੰਦਰੁਸਤ ਹੋਣ, ਸਾਰਿਆਂ ਦਾ ਕਲਿਆਣ ਹੋਵੇ, ਸਾਰੇ ਦੁੱਖ ਕਲੇਸ਼ਾਂ ਤੋਂ ਮੁਕਤ ਰਹਿਣ। ਵੇਦ ਵਿੱਚ ਤਾਂ ਜੋ ਦਿਖਾਈ ਦਿੰਦੇ ਹਨ ਉਹਨਾਂ ਲਈ ਵੀ ਕਲਿਆਣ ਦੀ ਕਾਮਨਾ ਕੀਤੀ ਗਈ ਹੈ, ਪਰ ਜਿਹੜੇ ਦਿਖਾਈ ਨਹੀਂ ਦਿੰਦੇ ਉਹਨਾਂ ਲਈ ਵੀ ਮੰਗਲ ਕਾਮਨਾ ਕੀਤੀ ਗਈ ਹੈ। ਜਿਵੇਂ ਕਿ ਜਾਂਚ ਪਸ਼ਚਾਮੀ ਜਾਂਚ ਚਨਾ ਤੇਸ਼ੂ ਮਾ ਸੁਮਤੀ ਕ੍ਰਿਧੀ। ਉਪਨਿਸ਼ਦਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪਰਮਾਤਮਾ ਸਭ ਜਗ੍ਹਾ ਵਿਆਪਤ ਹੈ, ਉਹ ਹਰੇਕ ਜੀਅ ਦੇ ਅੰਦਰ ਵਿਦਿਆਮਾਨ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸਾਨੂੰ ਦੂਜੇ ਦੇ ਧਨ ਦਾ ਲਾਲਚ ਨਹੀਂ ਕਰਨਾ ਚਾਹੀਦਾ, ਜੋ ਕੁਝ ਸਾਡੇ ਕੋਲ ਹੈ ਉਸੇ ਵਿੱਚ ਹੀ ਸੰਤੁਸ਼ਟ ਰਹਿਣਾ ਚਾਹੀਦਾ ਹੈ। ਸਾਰੇ ਪ੍ਰਾਣੀਆਂ ਨੂੰ ਆਪਣੇ ਵਾਂਗ ਸਮਝਣਾ ਅਤੇ ਦੂਜਿਆਂ ਵਿੱਚ ਖੁਦ ਨੂੰ ਦੇਖਣ ਦੀ ਵਿਆਪਕ ਭਾਵਨਾ ਵਿਸ਼ਵ ਬੰਧੁੱਤਵ ਦੀ ਜਨਨੀ ਹੈ। ਯਜੁਰਵੇਦ ਵਿੱਚ ਕਿਹਾ ਗਿਆ ਹੈ ਕਿ ਮਿੱਤਰਸਿਆਹਮ ਚਕਸ਼ੁਸ਼ਾ ਸਰਵਾਨੀ ਭੂਤਾਨੀ ਸਮੀਕਸ਼ਾਏ, ਮਿੱਤਰਸਿਆ ਚਕਸ਼ੁਸ਼ਾ ਸਮੀਕਸ਼ਾ ਮਹੇ। ਭਾਵ ਇਹ ਹੈ ਕਿ ਸਾਰੇ ਜੀਆਂ ਵਿੱਚ ਮਿੱਤਰ ਦੀ ਭਾਵਨਾ ਰੱਖਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਮਿੱਤਰ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ। ਏਕਤਾ ਦੀ ਇਹ ਭਾਵਨਾ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਮੰਨਣ 'ਤੇ ਮਜਬੂਰ ਕਰ ਦਿੰਦੀ ਹੈ। ਸਾਨੂੰ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ। ਡਰ ਤਾਂ ਉਦੋਂ ਲੱਗਦਾ ਹੈ ਜਦੋਂ ਕਿ ਅਸੀਂ ਦੂਜੇ ਨੂੰ ਆਪਣੇ ਤੋਂ ਵੱਖ ਸਮਝਦੇ ਹਾਂ। ਦਵਿਤੀਆ ਦਵਈ ਭਯਮ ਭਵਤੀ। ਉਪਨਿਸ਼ਦ ਦਾ ਇਹ ਕਥਨ ਕਿ ਦੂਜੇ ਨੂੰ ਆਪਣੇ ਤੋਂ ਵੱਖ ਸਮਝਣ 'ਤੇ ਹੀ ਡਰ ਲੱਗਦਾ ਹੈ, ਪਰ ਜਦ ਸਾਰੇ ਸੰਸਾਰ ਵਿੱਚ ਏਕਤਾ ਦਾ ਭਾਵ ਪੈਦਾ ਕਰ ਲੈਂਦੇ ਹਾਂ ਤਾਂ ਆਪਣੇ ਪਰਾਏ ਦਾ ਭਾਵ ਖਤਮ ਹੋ ਜਾਂਦਾ ਹੈ। ਜਿਵੇਂ ਕਿ ਅਥਰਵ ਵੇਦ ਵਿੱਚ ਕਿਹਾ ਗਿਆ ਹੈ ਕਿ ਅਸੀਂ ਅੰਤਰਿਕਸ਼, ਧਰਤੀ ਅਤੇ ਦਿਉ ਲੋਕ ਵਿੱਚ ਨਿਡਰ ਰਹੀਏ। ਅਸੀਂ ਅੱਗੇ ਪਿੱਛੇ, ਉੱਪਰ ਥੱਲੇ, ਸਭ ਜਗ੍ਹਾ ਬਿਨਾਂ ਡਰ 'ਤੇ ਰਹੀਏ। ਇਸ ਤੋਂ ਅੱਗੇ ਇਹ ਕਿਹਾ ਗਿਆ ਹੈ, ਅਭਯਮ ਮਿੱਤਰਾਦ ਅਭਯਮ ਮਿੱਤਰਾਦ ਅਭਯਮ ਗਿਆਤਾਦ ਅਭਯਮ ਪਰੋਯਹ, ਅਭਯਮ ਨਕਤਮ ਅਭਯਮ ਦਿਵਾ ਨਹ ਸਰਵਾ ਆਸ਼ਾ ਮਮ ਮਿੱਤਰਮ ਭਵੰਤੂ। ਅਰਥਾਤ ਅਸੀਂ ਦੋਸਤਾਂ ਵਿੱਚ, ਦੁਸ਼ਮਣਾਂ ਵਿੱਚ, ਜਾਣਨ ਵਾਲੇ ਅਤੇ ਨਾ ਜਾਣਨ ਵਾਲਿਆਂ ਵਿੱਚ ਦਿਨ ਰਾਤ ਬਿਨਾਂ ਕਿਸੇ ਡਰ ਤੋਂ ਰਹੀਏ। ਸਾਰੀਆਂ ਦਿਸ਼ਾਵਾਂ ਮੇਰੀਆਂ ਦੋਸਤ ਹੋਣ। ਪਰਿਵਾਰਕ ਜੀਵਨ ਹੀ ਸਮਾਜਿਕ ਜੀਵਨ ਦੀ ਸ਼ੁਰੂਆਤ ਹੈ। ਇੱਕ ਪਰਿਵਾਰ ਵਿੱਚ ਨਜ਼ਦੀਕੀ ਸੰਬੰਧੀ ਰਹਿੰਦੇ ਹਨ, ਜਿਵੇਂ ਮਾਂ, ਪਿਓ, ਭੈਣ, ਭਰਾ, ਧੀ, ਪੁੱਤਰ ਆਦਿ। ਪਰਿਵਾਰਕ ਜੀਆਂ ਦੇ ਆਪਸੀ ਪਿਆਰ ਅਤੇ ਸਤਿਕਾਰ ਭਰੇ ਵਿਹਾਰ ਨਾਲ ਪਰਿਵਾਰ ਵਿੱਚ ਖੁਸ਼ੀਆਂ ਅਤੇ ਮੌਜ ਬਹਾਰਾਂ ਭਰੀਆਂ ਰਹਿੰਦੀਆਂ ਹਨ। ਵੇਦ ਵਿੱਚ ਅਨੇਕਾਂ ਅਜਿਹੇ ਕਥਨ ਮਿਲਦੇ ਹਨ ਜਿਨ੍ਹਾਂ ਵਿੱਚ ਪਰਿਵਾਰ 'ਚ ਪ੍ਰੇਮ ਭਾਵ ਨਾਲ ਰਹਿਣਾ ਹਰੇਕ ਜੀ ਦਾ ਪਹਿਲਾ ਫਰਜ਼ ਹੈ। ਅਥਰਵਵੇਦ ਵਿੱਚ ਕਿਹਾ ਗਿਆ ਹੈ ਕਿ ਪੁੱਤਰ ਪਿਤਾ ਦਾ ਆਗਿਆਕਾਰੀ ਹੋਵੇ, ਮਾਂ ਆਪਣੀ ਸੰਤਾਨ ਨਾਲ ਇੱਕੋ ਜਿਹਾ ਪ੍ਰੇਮ ਕਰਨ ਵਾਲੀ ਹੋਵੇ, ਪਤਨੀ ਆਪਣੇ ਪਤੀ ਨਾਲ ਮਿੱਠਾ ਬੋਲਣ ਵਾਲੀ ਅਤੇ ਨਿੱਘੇ ਸੁਭਾਅ ਵਾਲੀ ਹੋਵੇ, ਕਦੇ ਵੀ ਭਰਾ ਦੂਜੇ ਭਰਾ ਨਾਲ ਨਫ਼ਰਤ ਨਾ ਕਰੇ। ਕਿਉਂਕਿ ਜਦ ਘਰ ਦੇ ਜੀਆਂ ਦੇ ਆਪਸੀ ਸੰਬੰਧ ਠੀਕ ਨਹੀਂ ਹੋਣਗੇ ਤਾਂ ਉਸ ਦੀ ਝਲਕ ਸਮਾਜ ਵਿੱਚ ਦਿਖਾਈ ਦੇਵੇਗੀ। ਆਪਸੀ ਪਿਆਰ ਹੋਣ ਨਾਲ ਹੀ ਸਮਾਜ ਉੱਨਤ ਹੋ ਸਕਦਾ ਹੈ। ਪਰਿਵਾਰਕ ਪ੍ਰੇਮ ਭਾਵਨਾ ਨਾਲ ਸਮਾਜ ਵਿੱਚ ਪ੍ਰੇਮ ਭਾਵਨਾ ਪਨਪਦੀ ਹੈ ਅਤੇ ਉਸ ਦੇ ਨਾਲ ਹੀ ਸਾਰੇ ਦੇਸ਼ ਦਾ ਵਾਤਾਵਰਨ ਖੁਸ਼ੀਆਂ ਭਰਿਆ ਹੋ ਜਾਂਦਾ ਹੈ। ਇਸ ਦੇ ਨਾਲ ਹੀ ਸਾਰੇ ਸੰਸਾਰ ਦੇ ਪ੍ਰਾਣੀ ਆਪਣੇ ਹੀ ਭੈਣ ਭਰਾ ਜਾਪਦੇ ਹਨ। ਵੇਦ ਵਿੱਚ ਕਿਹਾ ਗਿਆ ਹੈ ਕਿ ਆਓ ਸਾਰੇ ਮਿਲ ਕੇ ਅਜਿਹੀ ਪ੍ਰਾਰਥਨਾ ਕਰੀਏ ਜਿਸ ਦੇ ਨਾਲ ਮਨੁੱਖਾਂ ਵਿੱਚ ਚੰਗੀ ਬੁੱਧੀ ਅਤੇ ਚੰਗੀ ਭਾਵਨਾ ਦਾ ਵਿਸਥਾਰ ਹੋਵੇ। ਅੰਤ ਵਿੱਚ ਕਹਿ ਸਕਦੇ ਹਾਂ ਕਿ ਵਿਸ਼ਵ ਬੰਧੁੱਤਵ ਅਤੇ ਸਾਰੇ ਸੰਸਾਰ ਦੀ ਮੰਗਲ ਕਾਮਨਾ ਦਾ ਜੋ ਭਾਵ ਸੰਸਕ੍ਰਿਤ ਸਾਹਿਤ ਵਿੱਚ ਆਇਆ ਹੈ ਉਹ ਹੋਰ ਸਾਹਿਤ ਵਿੱਚ ਮਿਲਣਾ ਮੁਸ਼ਕਿਲ ਹੈ। ਇਸ ਸਾਹਿਤ ਵਿੱਚ ਇਹੀ ਸੰਦੇਸ਼ ਦਿੱਤਾ ਗਿਆ ਹੈ ਕਿ ਹਰੇਕ ਪ੍ਰਾਣੀ ਦੂਜੇ ਨਾਲ ਸਮਾਨਤਾ ਦਾ ਵਰਤਾਵ ਕਰੇ ਅਤੇ ਸਾਰੇ ਸੰਸਾਰ ਦੇ ਪ੍ਰਾਣੀਆਂ ਨਾਲ ਭਾਈਚਾਰਾ ਰੱਖੇ, ਜਿਸ ਦੀ ਕਿ ਅੱਜ ਸਾਰੇ ਸੰਸਾਰ ਨੂੰ ਬਹੁਤ ਜ਼ਰੂਰਤ ਹੈ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਹਿਤ ਸੁਧਾ। ਇਹਦੇ ਵਿੱਚ ਅੱਜ ਤੁਸੀਂ ਸੁਣਿਆ ਸੰਸਕ੍ਰਿਤ ਸਾਹਿਤ ਵਿੱਚ ਵਿਸ਼ਵ ਬੰਧੁੱਤਵ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।

0: इसी के साथ आज का लम्हे कार्यक्रम यही संपन्न होता है। अगली कड़ी में फिर मिलेंगे, तब तक आप चेतन को दीजिए इजाजत। नमस्कार दोस्तों, आपके सुझाव सलाह और फीडबैक के लिए आप हमें कॉल या मैसेज कर सकते हैं। हमारा नंबर है 09515227039। आई रिपीट 09515227039। हमारा ईमेल आईडी है feedbackamc1@gmail.com। आई रिपीट feedbackamc1@gmail.com। दिस प्रोग्राम इज प्रोड्यूस्ड एंड स्पॉन्सर्ड बाय एडवेंटिस्ट मीडिया सेंटर।
1: ਹੁਣੇ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਯੇ ਲਮਹੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 8 ਵਜ ਰਹੇ ਨੇ। ਹੁਣ ਪੇਸ਼ ਹੈ ਕੌਮੀ ਲੋਕ ਅਦਾਲਤ ਦੇ ਆਧਾਰਿਤ ਇੱਕ ਰੇਡੀਓ ਰਿਪੋਰਟ। ਅੱਜ ਜਲੰਧਰ ਵਿੱਚ ਇਸ ਸਾਲ ਦੀ ਦੂਜੀ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ 40,000 ਮਾਮਲਿਆਂ ਦਾ ਨਿਪਟਾਰਾ ਕਰਨ ਦਾ ਟੀਚਾ ਸੀ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੀ ਜੱਜ ਪ੍ਰਿਆ ਸੂਦ ਨੇ ਦੱਸਿਆ ਕਿ ਇਹ ਸਾਲ ਦੀ ਦੂਜੀ ਲੋਕ ਅਦਾਲਤ ਹੈ, ਜਿਸ ਦਾ ਉਦੇਸ਼ ਵੱਖ ਵੱਖ ਲੰਬਿਤ ਮਾਮਲਿਆਂ ਦਾ ਜਲਦੀ ਨਿਪਟਾਰਾ ਕਰਨਾ ਹੈ। ਜਲੰਧਰ ਵਿੱਚ ਲੋਕ ਅਦਾਲਤ ਲਈ 20 ਬੈਂਚ ਸਥਾਪਿਤ ਕੀਤੇ ਗਏ ਹਨ, ਜਦਕਿ ਫਿਲੌਰ ਅਤੇ ਨਕੋਦਰ ਵਿੱਚ 2-2 ਬੈਂਚ ਸਥਾਪਿਤ ਕੀਤੇ ਗਏ ਹਨ ਅਤੇ ਕੁੱਲ 24 ਬੈਂਚਾਂ ਤੇ ਸੁਣਵਾਈ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ,
2: ਨਾਲਸਾ ਅਤੇ ਪਲਸਾ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ ਅੱਜ ਇਸ ਸਾਲ ਦੀ ਦੂਸਰੀ ਨੈਸ਼ਨਲ ਲੋਕ ਅਦਾਲਤ ਲਗਾ ਰਹੇ ਹੈਗੇ ਹਾਂ 9-5-26 ਨੂੰ। ਸਾਡੇ ਅੱਜ 20 ਬੈਂਚ ਲੱਗੇ ਹਨ ਜਲੰਧਰ ਦੇ ਵਿੱਚ ਔਰ 2-2 ਲੱਗੇ ਹਨ ਫਿਲੌਰ ਅਤੇ ਨਕੋਦਰ ਦੇ ਵਿੱਚ। ਅਸੀਂ ਹਰ ਤਰ੍ਹਾਂ ਦੇ ਕੇਸ ਲੈ ਰਹੇ ਹਾਂ ਇਸ ਲੋਕ ਅਦਾਲਤ ਦੇ ਵਿੱਚ। ਅਪਰੋਕਸੀਮੇਟਲੀ 40,000 ਕੇਸ ਅਸੀਂ ਟੇਕ ਅਪ ਕਰ ਰਹੇ ਹਾਂ ਇਨ ਆਲ ਦੀ ਬੈਂਚਸ। ਆਸ਼ਾ ਕਰਦੇ ਹਾਂ ਕਿ ਅਰਾਊਂਡ 38,000-39,000 ਕੇਸਿਸ ਦਾ ਨਿਪਟਾਰਾ ਇਹਦੇ 'ਚ ਹੋ ਜਾਏਗਾ। ਬੜੇ ਫਾਇਦੇ ਹਨ ਤੁਹਾਨੂੰ, ਜਿਵੇਂ ਤੁਸੀਂ ਸਭ ਜਾਣਦੇ ਹੈਗੇ ਹੋ, ਨੈਸ਼ਨਲ ਲੋਕ ਅਦਾਲਤ ਦੇ ਵਿੱਚ ਫੈਸਲੇ ਕਰਨ ਦਾ, ਕੋਰਟ ਵੀ ਵਾਪਸ ਹੋ ਜਾਂਦੀ ਹੈ, ਪਾਰਟੀਆਂ ਦੇ ਝਗੜੇ ਐਮੀਕੇਬਲੀ ਮੁੱਕ ਜਾਂਦੇ ਹਨ, ਜਿਹੜਾ ਮਨ ਦੇ ਵਿੱਚ ਕਲਾ ਕਲੇਸ਼ ਹੁੰਦਾ ਹੈ, ਇੱਕ ਹੁੰਦਾ ਕਿ ਅਪੀਲ ਕਰਨੀ ਹੈਗੀ ਹੈ, ਉਹ ਸਾਰਾ ਖਤਮ ਹੋ ਜਾਂਦਾ ਹੈ ਅਤੇ ਪਾਰਟੀਆਂ ਡੈਫੀਨੇਟਲੀ ਆਪਣੇ ਘਰ ਥੋੜ੍ਹਾ ਜਿਹਾ ਅੱਛੇ ਮਨ ਨਾਲ ਬੈਠਦੀਆਂ ਹਨ ਕਿ ਸਾਡਾ ਨਿਪਟਾਰਾ ਈਜ਼ੀਲੀ ਹੋ ਗਿਆ। ਦੇਖੋ, ਰਿਸਪੋਂਸ ਸਾਨੂੰ ਡੇ ਬਾਏ ਡੇ ਇਹਦੇ 'ਚ ਵੱਧ ਹੀ ਰਿਹਾ ਹੈ, ਲੋਕਾਂ ਦਾ ਵਿਸ਼ਵਾਸ ਬਣ ਰਿਹਾ ਹੈ। ਜਦੋਂ ਆ ਕੇ ਦੇਖਦੇ ਹਨ ਕਿ ਇੰਨੇ ਫਾਇਦੇ ਹਨ ਔਰ ਸਾਡਾ ਮਨ ਦੇ ਵਿੱਚ ਜਿਹੜਾ ਮਨ ਮੁਟਾਵ ਸੀਗਾ ਖਤਮ ਹੋ ਰਿਹਾ ਹੈ, ਲੋਕ ਕਾਫ਼ੀ ਹੁੰਗਾਰਾ ਭਰ ਰਹੇ ਹਨ ਔਰ ਸਾਨੂੰ ਅਸੀਂ ਦਿਨ ਪ੍ਰਤੀ ਦਿਨ ਇਹਦੇ ਵਿੱਚ ਅਸੀਂ ਸਾਡੇ ਨੰਬਰ ਆਫ ਕੇਸਿਸ ਵੱਧ ਹੀ ਰਹੇ ਹਾਂ। ਮੈਟਰੀਮੋਨੀਅਲ ਦੇ ਵਿੱਚ ਬਹੁਤ ਜ਼ਿਆਦਾ ਹੈ, ਚੈੱਕ ਕੇਸਿਸ ਦੇ ਵਿੱਚ ਬਹੁਤ ਸਾਰੀ ਹੁੰਦੇ ਹੈ ਕੰਪਰੋਮਾਈਜ਼, ਦੈਨ MACT ਦੈਟ ਇਜ਼ ਕਲੇਮ ਕੇਸਿਸ, ਐਕਸੀਡੈਂਟ ਕੇਸਿਸ ਦੇ ਵਿੱਚ ਉਹਦੇ ਸਾਡੇ ਕਾਫ਼ੀ ਕੰਪਰੋਮਾਈਜ਼ ਹੋ ਜਾਂਦੇ ਹਨ, ਜਲਦੀ ਪੇਮੈਂਟ ਵੀ ਹੋ ਜਾਂਦੀ ਹੈ। ਉਸ ਤੋਂ ਇਲਾਵਾ ਟ੍ਰੈਫਿਕ ਚਲਾਨਸ ਬਹੁਤ ਕਰ ਲੈਂਦੇ ਹਾਂ ਅਸੀਂ, ਬੈਂਕਸ ਦੇ ਰਿਕਵਰੀ ਕੇਸਿਸ, ਸੋ ਆਲਮੋਸਟ ਹਰ ਤਰ੍ਹਾਂ ਦੇ ਕੇਸਿਸ ਅਤੇ ਕ੍ਰਿਮੀਨਲ ਕੇਸਿਸ ਜਿਹੜੇ ਕੰਪਾਊਂਡੇਬਲ ਹੁੰਦੇ ਹਨ। ਦੇਖੋ, ਸਾਡੇ ਨੂੰ ਤਾਂ ਜ਼ਰੂਰ ਲੱਗਦਾ ਕਿ ਸੈਟਿਸਫਾਈ ਹੁੰਦੇ ਹਨ, ਕਿਉਂਕਿ ਅਸੀਂ ਉਹਨਾਂ ਨੂੰ ਇਹਦੇ ਬਾਰੇ ਸੈਂਸਿਸ ਵੀ ਕਰਦੇ ਹਨ ਔਰ ਉਹਨੂੰ ਇਸ ਚੀਜ਼ ਦਾ ਵੀ ਵਿਸ਼ਵਾਸ ਦਿਲਾਉਂਦੇ ਹਾਂ ਕਿ ਇਸ ਤੋਂ ਬਾਅਦ ਕੋਈ ਅਪੀਲ ਦਲੀਲ ਨਹੀਂ ਹੋਣੀ, ਤੁਹਾਡੀ ਕੋਰਟ ਵੀ ਵਾਪਸ ਹੋ ਜਾਣੀ ਹੈਗੀ ਹੈ। ਔਰ ਜਿਹੜਾ ਮਨ ਦੇ ਵਿੱਚ ਉਹੀ ਗੱਲ ਵਾਰ ਵਾਰ ਉਹੀ ਗੱਲ ਕਹਿਣ ਦੀ ਗੱਲ ਹੈ ਕਿ ਜਿਹੜਾ ਮਨ ਦੇ ਵਿੱਚ ਮਨ ਮੁਟਾਵ ਹੁੰਦਾ ਉਹ ਦੂਰ ਹੋ ਜਾਂਦਾ। ਹਾਂਜੀ ਹਾਂਜੀ, ਬਿਲਕੁਲ ਲੈ ਰਹੇ ਹਾਂ ਜੀ, ਅਸੀਂ ਪ੍ਰੀਲਿਟੀਗੇਟਿਵ ਵੀ ਲੈ ਰਹੇ ਹਾਂ ਅਤੇ ਜਿਹੜੇ ਪੈਂਡਿੰਗ ਕੇਸਿਸ ਅਸੀਂ ਉਹ ਵੀ ਲੈ ਰਹੇ ਹਾਂ।
3: ਮੈਂ ਸੌਰਭ ਸ਼ਰਮਾ ਐਡਵੋਕੇਟ ਜਲੰਧਰ ਤੋਂ ਬੋਲ ਰਿਹਾ ਹਾਂ। ਅੱਜ 9-5-2021 ਅਤੇ ਅੱਜ ਲੋਕ ਅਦਾਲਤ ਲੱਗੀ। ਲੋਕ ਅਦਾਲਤ ਦੇ ਵਿੱਚ ਉਹ ਕੇਸ ਨਿਪਟਾਰਾ ਹੁੰਦਾ ਉਹਨਾਂ ਕੇਸਾਂ ਦਾ ਜਿਹੜੇ ਪੁਰਾਣੇ ਦੇਰ ਤੋਂ ਚੱਲ ਰਹੇ ਆ ਅਤੇ ਉਹਨਾਂ ਦਾ ਆਪਸ ਬਹਿ ਕੇ ਸਮਝੌਤਾ ਕੋਰਟ ਕਰਵਾ ਦਿੰਦੀ ਹੈ, ਜਾਂ ਉਹ ਕੇਸ ਦਾ ਨਿਪਟਾਰਾ ਹੁੰਦਾ ਜਿਹੜੇ ਕਿ ਬਿਜਲੀ ਦੇ ਰਿਲੇਟਡ ਹੁੰਦੇ ਹੈ, ਜਾਂ ਪਾਣੀ ਦੇ ਰਿਲੇਟਡ ਹੋ ਗਏ, ਜਾਂ ਕੋਈ ਕੰਪਨੀਆਂ ਦੇ ਹੁੰਦੇ ਹੈ ਜਿਹੜਾ ਤੁਹਾਨੂੰ ਲੋਕਾਂ ਨੇ ਵਿਆਜ ਵੀ ਉਸ 'ਤੇ ਪੈਸੇ ਚੱਕੇ ਹੁੰਦੇ ਅਤੇ ਵਨ ਟਾਈਮ ਸੈਟਲਮੈਂਟ ਹੁੰਦੀ ਹੈ ਇਹ 'ਚ। ਅਤੇ ਇਹ ਤੋਂ ਇਲਾਵਾ ਕੋਰਟਾਂ ਦੇ ਵਿੱਚ ਜਿਹੜੇ ਚਲਾਨ ਹੋ ਜਾਂਦੇ ਹੈ ਵਹੀਕਲ ਦੇ, ਉਹਨਾਂ ਦਾ ਵੀ ਨਿਪਟਾਰਾ ਛੇਤੀ ਹੁੰਦਾ ਇੱਥੇ, ਉਹ ਵੀ ਪਹਿਲਾਂ ਤੋਂ ਪ੍ਰੀ ਡਿਸਾਈਡਿਡ ਹੁੰਦੇ ਹੈ, ਉਹ ਵੀ ਉਹਨਾਂ ਜੁਰਮਾਨਾ ਲਗਾ ਕੇ ਉਹਨਾਂ ਨੂੰ ਵੀ ਖਤਮ ਕਰ ਦਿੱਤਾ ਜਾਂਦਾ। ਅਤੇ ਲੋਕ ਅਦਾਲਤ ਇੱਕ ਉਹ ਪਲੇਟਫਾਰਮ ਬਣ ਜਾਂਦਾ ਜਿਹਦੇ ਵਿੱਚ ਆਪਣਾ ਕੀ ਕਹਿੰਦੇ ਲੋਕ ਆਪਣੇ ਜੋ ਨਿਪਟਾਰੇ ਹੈਗੇ ਇਸ਼ੂਜ਼ ਹੁੰਦੇ ਹੈ ਉਹ ਛੇਤੀ ਛੇਤੀ ਨਿਪਟਾਰਾ ਉਹਨਾਂ ਦਾ ਹੋ ਜਾਂਦਾ।
1: ਇਸ ਮੌਕੇ CJM ਕਮ ਸੈਕਟਰੀ ਸ਼੍ਰੀ ਰਾਹੁਲ ਕੁਮਾਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ,
4: ਜਿਵੇਂ ਕਿ ਤੁਹਾਨੂੰ ਪਤਾ ਹੈ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਹਰ ਤਿਮਾਹੀ 'ਤੇ ਇੱਕ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕਰਦੇ ਹਾਂ। ਅੱਜ 9-5-2026 ਨੂੰ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਤੇ ਮੈਡਮ ਚੇਅਰਮੈਨ ਕਮ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਪ੍ਰਿਆ ਸੂਦ ਸੈਸ਼ਨ ਜੱਜ ਦੀ ਰਹਿਨੁਮਾਈ ਹੇਠ

0: ਅੱਜ ਅਸੀਂ ਨੈਸ਼ਨਲ ਲੋਕ ਅਦਾਲਤ ਜਲੰਧਰ ਵਿੱਚ ਲਗਾਈ ਗਈ ਹੈ। ਤੁਹਾਨੂੰ ਇਹ ਦੱਸਣਾ ਚਾਹਾਂਗਾ, ਮੈਂ ਆਕਾਸ਼ਵਾਣੀ ਦੇ ਮਾਧਿਅਮ ਰਾਹੀਂ, ਲੋਕ ਅਦਾਲਤ ਦਾ ਮਤਲਬ ਲੋਕਾਂ ਦੀ ਅਦਾਲਤ, ਜਿਸ ਵਿੱਚ ਲੋਕਾਂ ਦੀ ਹੀ ਜਿਹੜੀ ਵਿੱਲ, ਜਿਹੜੀ ਇੱਛਾ, ਉਹ ਪੂਰਤੀ ਕੀਤੀ ਜਾਂਦੀ ਹੈ, ਨਾ ਕਿ ਕਿਸੇ ਜੱਜ ਦਾ ਫੈਸਲਾ ਉਹਨਾਂ ਉੱਤੇ ਥੋਪਿਆ ਜਾਂਦਾ ਹੈ। ਲੋਕ ਅਦਾਲਤ ਵਿੱਚ ਜਿੰਨੇ ਵੀ ਮੈਟਰ ਰੱਖੇ ਜਾਂਦੇ ਨੇ, ਦੋਨਾਂ ਧਿਰਾਂ ਨੂੰ ਸਾਹਮਣੇ ਆਮਣੇ ਸਾਹਮਣੇ ਬਿਠਾ ਕੇ ਉਹਨਾਂ ਦਾ ਰਾਜ਼ੀਨਾਮਾ ਕਰਵਾ ਕੇ ਅਤੇ ਦੋਨਾਂ ਨੂੰ ਵਿਨ ਵਿਨ ਸਿਚੁਏਸ਼ਨ ਦੇ ਕੇ ਘਰ ਭੇਜਿਆ ਜਾਂਦਾ ਹੈ। ਅਸੀਂ ਜਲੰਧਰ ਵਿੱਚ ਟੋਟਲ 24 ਬੈਂਚ ਲੋਕ ਅਦਾਲਤ ਲਈ ਲਗਾਏ ਹਨ, ਜਿਨ੍ਹਾਂ ਵਿੱਚ 20 ਬੈਂਚ ਜਲੰਧਰ ਡਿਸਟ੍ਰਿਕਟ 'ਚ, 2 ਬੈਂਚ ਫਲੋਰ ਸਬ ਡਿਵੀਜ਼ਨ ਅਤੇ 2 ਬੈਂਚ ਹੀ ਨਕੋਦਰ ਸਬ ਡਿਵੀਜ਼ਨ ਵਿੱਚ ਲਗਾਏ ਹਨ। ਤੁਹਾਡੇ ਮਾਧਿਅਮ ਰਾਹੀਂ ਮੈਂ ਹੋਰ ਦੱਸਣਾ ਚਾਹ ਰਿਹਾ, 20 ਬੈਂਚ ਜਿਹੜੇ ਲਗਾਏ ਗਏ ਨੇ ਜਲੰਧਰ, ਉਹਨਾਂ 'ਚ ਫੈਮਿਲੀ ਕੋਰਟ ਦੇ ਬੈਂਚਿਸ, ਕੰਜ਼ਿਊਮਰ ਕੋਰਟ, ਲੇਬਰ ਕੋਰਟ, NAI, ਚੈੱਕ ਬਾਊਂਸਿਸ ਦੇ ਕੇਸਾਂ ਦੇ, ਸਿਵਲ ਕੇਸਾਂ ਦੇ ਅਤੇ ਫੌਜਦਾਰੀ ਕੇਸਾਂ ਦੇ ਬੈਂਚ ਲਗਾਏ ਗਏ ਹਨ। ਇਸ ਤੋਂ ਇਲਾਵਾ ਡਿਸਟ੍ਰਿਕਟ ਰੈਵਨਿਊ ਅਥਾਰਟੀ ਨੇ ਰੈਵਨਿਊ ਕੇਸਾਂ ਨੂੰ ਟੇਕਅਪ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਅਪਰੋਕਸੀਮੇਟਲੀ ਅਸੀਂ ਅੱਜ 40,000 ਕੇਸ ਟੇਕਅਪ ਕਰ ਰਹੇ ਹਾਂ ਅਤੇ ਸਾਨੂੰ ਉਮੀਦ ਹੈ 38,000 ਤੋਂ 39,000 ਕੇਸਾਂ ਦਾਇਰੇ ਵਿੱਚ ਫੈਸਲਾ ਹੋ ਜਾਏਗਾ। ਇਹ ਵੀ ਦੱਸਣਯੋਗ ਹੈ ਵੀ ਲੋਕ ਅਦਾਲਤ ਦੇ ਵਿੱਚ ਹਰ ਕਿਸਮ ਦੇ ਕੇਸਿਸ, ਜਿਹਦੇ 'ਚ ਦੀਵਾਨੀ, ਫੌਜਦਾਰੀ, ਚੈੱਕ ਬਾਊਂਸ ਦੇ ਕੇਸਿਸ, ਪਾਣੀ ਦੇ ਬਿੱਲਾਂ ਦੇ ਕੇਸਿਸ, ਕੰਜ਼ਿਊਮਰ ਕੋਰਟ ਦੇ ਕੇਸਿਸ, ਲੇਬਰ ਦੇ ਨਾਲ ਸੰਬੰਧਿਤ ਕੇਸਿਸ, ਮੋਟਰ ਐਕਸੀਡੈਂਟ ਕਲੇਮ ਦੇ ਕੇਸਿਸ, ਦੀਵਾਨੀ ਮੁਕੱਦਮੇ, ਰਿਕਵਰੀ ਕੇਸਿਸ, ਬੈਂਕ ਦੇ ਕੇਸਿਸ ਜੋ ਟੇਕਅਪ ਕੀਤੇ ਜਾਣਗੇ, ਉਹਨਾਂ ਨੂੰ ਵੱਧ ਤੋਂ ਵੱਧ ਮੁਕਾਇਆ ਜਾਏਗਾ। ਲੋਕ ਅਦਾਲਤ ਜਿਵੇਂ ਕਿ ਲੋਕਾਂ ਦੀ ਅਦਾਲਤ ਹੈ, ਇਸੇ ਇੱਕ ਲੜੀ ਦਾ ਹੀ ਪਾਰਟ ਸੁਪਰੀਮ ਕੋਰਟ ਆਫ ਇੰਡੀਆ ਮਾਨਯੋਗ ਨੇ ਉਸ ਲੜੀ ਨੂੰ ਗਾਂਹ ਵਧਾਉਂਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਇੱਕ ਨੈਸ਼ਨਲ ਲੋਕ ਅਦਾਲਤ, ਜੋ ਕਿ ਅਗਸਤ ਦੇ ਮਹੀਨੇ ਲੱਗਦੀ ਹੈ, ਹਰ ਡਿਸਟ੍ਰਿਕਟ ਦੇ ਜਿੰਨੇ ਵੀ ਪੁਰਾਣੇ ਕੇਸਿਸ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਜਾਂ ਫੈਸਲੇ ਦੇ ਅਧੀਨ ਹੈਗੇ ਨੇ, ਸੁਪਰੀਮ ਕੋਰਟ ਨੇ ਹਦਾਇਤਾਂ ਦਿੱਤੀਆਂ ਹਰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨੂੰ ਵੀ ਆਪਣੇ ਜਿੰਨੇ ਵੀ ਉਹ ਕੇਸਿਸ ਨੇ ਉਹਨਾਂ ਨੂੰ ਸੰਮਨ ਜਾਂ ਨੋਟਿਸਿਸ ਇਸ਼ੂਸ ਕਰਕੇ ਦੋਨਾਂ ਧਿਰਾਂ ਨੂੰ ਬੁਲਾ ਕੇ, ਜੇ ਉਹ 'ਚ ਕੋਈ ਸਮਝੌਤੇ ਦਾ ਐਲੀਮੈਂਟ ਹੈਗਾ ਤਾਂ ਪਾਰਟੀਸ ਨੂੰ ਕਰਵਾ ਕੇ ਉਹਦਾ ਫੈਸਲਾ ਕਰਵਾ ਲਿੱਤਾ ਜਾਵੇ। ਦੇਖੋ, ਲੋਕ ਅਦਾਲਤ ਸਿਰਫ ਨਾ ਹੀ ਸਮੇਂ ਦੀ ਬਲਕਿ ਰਿਸੋਰਸਿਸ ਦੀ, ਸਾਡੇ ਪੈਸੇ ਦੀ, ਸਾਡੇ ਮੈਂਟਲ ਪੀਸ ਦੀ ਬਹੁਤ ਬਚਤ ਕਰਦਾ ਹੈ। ਅਤੇ ਸਭ ਨਾਲ ਇੰਪੋਰਟੈਂਟ ਇਹ ਹੈ ਵੀ ਲੋਕ ਅਦਾਲਤ ਵਿੱਚ ਫੈਸਲਾ ਹੋਇਆ ਕੋਈ ਵੀ ਕੇਸ ਫਨੈਲਿਟੀ ਅਟੇਨ ਕਰ ਜਾਂਦਾ ਹੈ, ਉਸ ਦੀ ਕੋਈ ਅਪੀਲ ਦਲੀਲ ਬਾਅਦ ਵਿੱਚ ਨਹੀਂ ਹੁੰਦੀ ਅਤੇ ਦੋਨੇ ਹੀ ਧਿਰਾਂ ਵਿਨ ਵਿਨ ਸਿਚੁਏਸ਼ਨ ਕਰਕੇ ਆਪਣੇ ਘਰੋਂ ਚਲੇ ਜਾਂਦੀਆਂ। ਦੇਖੋ, ਅਗਲੀ ਲੋਕ ਅਦਾਲਤ ਅਗਸਤ ਜਾਂ ਸਪਟੰਬਰ ਦੇ ਮਹੀਨੇ ਲੱਗੇਗੀ, ਉਹਦੀ ਡੇਟ ਦੱਸ ਦਾਂਗੇ ਤੁਹਾਨੂੰ। ਲੋਕਾਂ ਨੂੰ ਇਹੀ ਸਾਡੀ ਰਿਕੁਐਸਟ ਹੈ ਵੀ ਵੱਧ ਤੋਂ ਵੱਧ ਆਪਣੇ ਕੇਸਿਸ ਨੂੰ ਲੋਕ ਅਦਾਲਤ ਵਿੱਚ ਰਖਵਾ ਕੇ, ਜੇ ਉਹਨਾਂ 'ਚ ਫੈਸਲਾ ਹੋਣ ਦੀ ਕੋਈ ਉਮੀਦ ਹੈਗੀ ਹੈ ਤਾਂ ਉਹਨਾਂ ਨੂੰ ਫੈਸਲਾ ਕਰਵਾ ਕੇ ਅਤੇ ਆਪਣੀ ਲਿਟੀਗੇਸ਼ਨ ਤੋਂ ਮੁਕਤ ਹੋ।
1: ਇਹ ਸੀ ਕੌਮੀ ਲੋਕ ਅਦਾਲਤ 'ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ ਅਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਹੁਣੇ ਤੁਸੀਂ ਸੁਣ ਰਹੇ ਸੀ ਕੌਮੀ ਲੋਕ ਅਦਾਲਤ 'ਤੇ ਆਧਾਰਿਤ ਰੇਡੀਓ ਰਿਪੋਰਟ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।

0: ਹੁਣ ਤੁਸੀਂ ਸੁਣ ਰਹੇ ਸੀ ਸਮੂਹ ਗਾਣੇ ਆਕਾਸ਼ਵਾਣੀ ਹੈ ਸੁਨ ਮਹਿਰਮਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
2: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
4: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ੍ਹ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਰਿਹਾ ਹੈ ਸਾਡੇ ਅਗਲੇ ਪ੍ਰੋਗਰਾਮ ਦਾ, ਜਿਹਦਾ ਨਾਂ ਹੈ ਸੁਰਸਰਿਤਾ। ਇਸ ਪ੍ਰੋਗਰਾਮ ਦੇ ਤਹਿਤ ਅੱਜ ਕਲਾਕਾਰ ਪ੍ਰਦਿਉਮਨ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣੋਗੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਲਸਾ ਦਿੱਤਾ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।

0: ਹੁਣ ਤੋਂ ਕੁਝ ਹੀ ਪਹਿਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ 8:45 'ਤੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਸੰਸਕ੍ਰਿਤੀ ਭਾਰਤੀ, 10 ਵਜੇ ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ, ਜਿਹਦੇ ਤਹਿਤ ਅੱਜ ਦੇ ਕਲਾਕਾਰ ਰਾਜਕੁਮਾਰ ਮਜੂਮਦਾਰ ਦੇ ਸੰਤੂਰ ਵਾਦਨ ਨੂੰ ਸੁਣਿਆ ਜਾਏਗਾ। ਇਹ ਸਾਰੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी से समाचार संध्या के साथ मैं आकर्षिता सिंह।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਦੋਸਤੋ, ਸਾਡੇ ਵੀਰੇ ਸਾਡੇ ਅੱਜ ਦੇ ਪਹਿਲੇ ਕਾਲਰ ਦੋਸਤ ਪਹੁੰਚ ਚੁੱਕੇ ਨੇ, ਤੇ ਆਓ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਕਮਲ ਸ਼ਰਮਾ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਕੀਰਤਨ ਰਸਗਣੀਆ ਜੀ।
0: ਸੋ ਰਸਗਣੀਆ ਜੀ, ਬਹੁਤ ਬਹੁਤ ਸਵਾਗਤ, ਤੇ ਪੂਰੇ ਢੋਲ ਢਮੱਕੇ ਦੇ ਨਾਲ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ।
1: ਕਮਲ ਸ਼ਰਮਾ ਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਸਾਡੀ ਗੱਲ ਰਿਸੀਵ ਕਰਨ ਵਾਸਤੇ ਜੀ।
0: ਧੰਨਵਾਦ ਜੀ, ਧੰਨਵਾਦ ਜੀ। ਅਸੀਂ ਬੈਠੇ ਹੀ ਇੱਥੇ ਆਪਣੇ ਸਰੋਤਿਆਂ ਵਾਸਤੇ ਹਾਂ।
1: ਅਸੀਂ ਵੀ ਤੁਹਾਡੇ ਵਾਸਤੇ ਬੈਠੇ ਹਾਂ, ਫੋਨ ਮਨਾਉਣ ਵਾਸਤੇ।
0: ਕੀ ਬਾਤ ਹੈ, ਕੀ ਬਿਲਕੁਲ ਬਿਲਕੁਲ,
1: ਜਦੋਂ 11 ਵਜ ਜਾਂਦੇ ਤੇ ਫਿਰ ਅਸੀਂ ਸ਼ੁਰੂ ਹੋ ਜਾਂਦੇ ਹਾਂ ਜੀ।
0: ਬਿਲਕੁਲ ਬਿਲਕੁਲ, ਦਿਲ ਨੂੰ ਦਿਲ ਦੀ ਰਾਹ ਹੀ ਹੁੰਦੀ ਹੈ ਨਾ ਫਿਰ।
1: ਹਾਂਜੀ ਹਾਂਜੀ, ਤੇ ਪਹਿਲਾਂ ਤਾਂ ਜੀ ਸ਼ਰਮਾ ਜੀ, ਆਪਣੇ ਸਾਰੇ ਦੋਸਤਾਂ ਨੂੰ ਮਤਲਬ 90 ਸਾਲ ਦੀ ਵਰਸ਼ਗਾਂਢ ਕਰਨ ਦੇ ਆਕਾਸ਼ਵਾਣੀ ਜਲੰਧਰ ਨੂੰ ਤੇ ਸਾਰੇ ਸਰੋਤਿਆਂ ਨੂੰ ਲੱਖ ਲੱਖ ਵਧਾਈ।
0: ਹਾਂਜੀ ਜੀ, ਤੁਹਾਨੂੰ ਵੀ ਜੀ, ਬਿਲਕੁਲ। ਤੇ ਦੱਸੋ ਫਿਰ ਕਿਹੜਾ ਗੀਤ ਸੁਣਾਈਆ ਜੀ?
1: ਗੀਤ ਅੱਜ ਫਿਰ ਦੀਪ ਢਿੱਲੋਂ ਦਾ ਸੁਣਾ ਦਿਓ ਜੀ, ਆਪਣੇ ਪਿੰਡੂ ਵਿਰਸਾ। ਹਾਂਜੀ
0: ਹਾਂਜੀ ਹਾਂਜੀ, ਸਤਿਕਾਰ ਬਜ਼ੁਰਗਾਂ ਦਾ।
1: ਹਾਂ, ਸਤਿਕਾਰ ਬਜ਼ੁਰਗਾਂ ਦਾ, ਠੀਕ ਹੈ ਜੀ। ਮੈਨੂੰ ਤੇ ਮੇਰੇ ਪੋਤਰੇ ਨੂੰ, ਆਪਣੇ ਵਾਰਸ ਨੂੰ ਸੁਣਾ ਦਿਓ। ਹਾਂਜੀ,
0: ਤੇ ਲਓ ਜੀ, ਲਓ ਜੀ, ਧੰਨਵਾਦ ਜੀ। ਤੇ ਇੱਕ ਦੋ ਮੈਸੇਜ ਆਪਾਂ ਪੜ੍ਹ ਲਈਏ ਆਪਣੇ ਮਿੱਤਰਾਂ ਪਿਆਰਿਆਂ ਦੇ, ਤੇ ਫਿਰ ਅਸੀਂ ਇਹਨੂੰ ਪਲੇ ਕਰਦੇ ਹਾਂ। ਧੰਨਵਾਦ ਜੀ,
1: ਜ਼ਰੂਰ।
0: ਸੋ ਦੋਸਤੋ, ਸਾਨੂੰ ਕਾਫੀ ਸਾਰੇ ਮੈਸੇਜਸ ਜਿਹੜੇ ਆ ਉਹ ਮਿਲਦੇ ਪਏ ਨੇ ਸਾਡੇ ਸਰੋਤਿਆਂ ਦੇ। ਇਹ ਅਨਾਰਕਲੀ ਬਾਜ਼ਾਰ ਜੁਗਰਾਓ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਕ ਮਲਹੋਤਰਾ, ਗਬੀਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਅਤੇ ਨਾਲ ਦੀ ਨਾਲ ਇਹ ਸਾਨੂੰ ਸਦਰ ਬਾਜ਼ਾਰ ਕੁਰਾਂਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਵਰਮਾ, ਵਨੀਤ ਕੁਮਾਰ ਵਰਮਾ ਅਤੇ ਸੋਨਮ ਵਰਮਾ, ਸੋ ਇਹ ਵੀ ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ। ਅਤੇ ਬਾਜਵਾ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਚੰਦ, ਅਨਮੋਲ, ਦੀਪਕ ਕਹਿੰਦੇ ਜੀ ਸਤਿੰਦਰ ਸਰਤਾਜ ਦਾ ਸਾਨੂੰ ਕੋਈ ਵੀ ਗੀਤ ਸੁਣਾ ਦਿਓ, ਅਤੇ ਜ਼ਰੂਰ ਅਸੀਂ ਤੁਹਾਨੂੰ ਸੁਣਾਵਾਂਗੇ। ਪਰ ਫਰਮਾਇਸ਼ਾਂ ਅਸੀਂ ਸਾਰੀਆਂ ਦੀਆਂ ਵਾਰੀ ਵਾਰੀ ਪੂਰੀਆਂ ਕਰਾਂਗੇ ਅਤੇ ਜ਼ਰੂਰ ਪੂਰੀਆਂ ਕਰਾਂਗੇ। ਨਾਲ ਦੀ ਨਾਲ ਸਾਨੂੰ ਓਵਰਸੀਜ਼ ਮੈਸੇਜ ਵੀ ਮਿਲਣੇ ਸ਼ੁਰੂ ਹੋ ਗਏ ਨੇ, ਔਰ ਇਹ ਸਾਨੂੰ ਰਵਿੰਦਰ ਪਾਠਕ ਅਤੇ ਆਸ਼ਾ ਪਾਠਕ ਹੋਣਾ ਦਾ ਨੀਦਰਲੈਂਡ ਤੋਂ ਸਾਨੂੰ ਮੈਸੇਜ ਆਇਆ, ਔਰ ਬਹੁਤ ਸਾਰੀਆਂ ਦੁਆਵਾਂ ਭੇਜਦੇ ਨੇ ਸਾਡੇ ਸਾਰੇ ਹੀ ਜਿਹੜੇ ਆਰਜੇਸ ਨੇ ਉਹਨਾਂ ਦੇ ਲਈ, ਔਰ ਕਹਿੰਦੇ ਨੇ ਕਿ ਕੋਈ ਵੀ ਵਧੀਆ ਜਿਹਾ ਪੰਜਾਬੀ ਗੀਤ ਸਾਨੂੰ ਸੁਣਾ ਦਿਓ, ਤਾਂ ਜ਼ਰੂਰ। ਨਾਲ ਦੀ ਨਾਲ ਹੀ ਸਾਨੂੰ ਜੀ ਵੜਿੰਗ ਖੇੜਾ ਤੋਂ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਕਹਿੰਦੇ ਕੋਈ ਵੀ ਗੀਤ ਸਾਨੂੰ ਜਿਹੜਾ ਉਹ ਸੁਣਾ ਦਿਓ। ਅਤੇ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਇਹ ਵੀ ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦਿਓ। ਅਤੇ ਆਓ ਫਿਰ ਆਪਾਂ ਹਿਸਟਰੀ ਜਿਹੜਾ ਸੌਂਗ ਆ ਉਹ ਸੁਣਦੇ ਹਾਂ, ਜਿਹੜਾ ਰਸਗਣੀਆਂ ਹੁਣੀ ਫਰਮਾਇਸ਼ ਕਰਕੇ ਗਏ ਨੇ ਦੀਪ ਢਿੱਲੋਂ ਦਾ।

0: क्या बात है जी, क्या बात है। और ये गल तां बिल्कुल सही है, एक कर्मां दे नाल ही प्यार मिलदा बजुर्गां दा, जिहड़े कोई पिछले कर्म वधिया कीते हो। सो हुण असीं गल करदे हां अपने अगले कॉलर दोस्त दे नाल, ਉਹ ਵੀ ਸਾਡੇ ਕੋਲ ਪਹੁੰਚੇ ਹੋਏ ਨੇ। ਅਤੇ ਦੋਸਤੋ, ਤੁਸੀਂ ਵੀ ਸਾਡੇ ਵਿਹੜੇ ਪਹੁੰਚ ਸਕਦੇ ਹੋ। ਸਾਡਾ ਨੰਬਰ ਹੈ 0168123171, ਅਤੇ ਵਟਸਐਪ ਦੇ ਜ਼ਰੀਏ ਵੀ ਤੁਸੀਂ ਆਪਣੇ ਮੈਸੇਜ ਸਾਨੂੰ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465336077। ਹੈਲੋ
1: ਕਮਲ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਜੀ ਸਰਾਜ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਆ
1: ਤੁਹਾਡਾ। ਵੀ ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ, ਦੱਸੋ ਜੀ, ਫਿਰ ਕਿਹੜਾ ਗੀਤ ਸੁਣਾਈਏ?
1: ਮਿਸ ਪੂਜਾ ਦਾ ਲਾ ਦਿਓ ਜੀ, ਸੋਹਣਿਆ।
0: ਕਿਆ ਬਾਤ ਹੈ, ਜ਼ਰੂਰ ਸੁਣਾਵਾਂਗੇ ਜੀ ਤੁਹਾਨੂੰ ਇਹ ਗੀਤ। ਬਟ ਇੱਕ ਦੋ ਅਸੀਂ ਮੈਸੇਜ ਆਪਣੇ ਮਿੱਤਰਾਂ ਪਿਆਰਿਆਂ ਦੇ ਪੜ੍ਹ ਲਈ।
1: ਕੋਈ ਗੱਲ ਨਹੀਂ,
0: ਧੰਨਵਾਦ ਜੀ। ਸੋ ਦੋਸਤੋ, ਕਾਫੀ ਸਾਰੇ ਮੈਸੇਜਿਸ ਸਾਨੂੰ ਮਿਲੇ ਨੇ, ਅਤੇ ਇਹ ਸਾਨੂੰ ਅਬੋਹਰ ਤੋਂ ਰਾਮ ਸਹਾਈ ਸ਼ਾਸਤਰੀ ਜੀ ਮੈਸੇਜ ਕਰਦੇ ਨੇ ਔਰ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਸੁਣਾ ਦਿਓ। ਅਤੇ ਜ਼ਰੂਰ ਜੀ, ਨਾਲ ਦੀ ਨਾਲ ਮੰਡੀ ਹਰਜੀ ਰਾਮ ਮਲੋਟ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ ਕਹਿੰਦੇ ਸਾਨੂੰ ਕੋਈ ਵੀ ਪੰਜਾਬੀ ਗੀਤ ਜਿਹੜਾ ਉਹ ਸੁਣਾ ਦਿਓ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਪੱਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਓਬਰਾਏ ਕਹਿੰਦੇ ਜੀ

ਪੁਰਾਣੀ ਫਿਲਮ ਦਾ ਸਾਨੂੰ ਗੀਤ ਸੁਣਾ ਦਿਓ ਅਤੇ ਜ਼ਰੂਰ ਅਸੀਂ ਤੁਹਾਨੂੰ ਗੀਤ ਸੁਣਾਵਾਂਗੇ, ਪਰ ਵਾਰੀ ਵਾਰੀ ਜਿਹੜੇ ਸਾਡੇ ਪਹਿਲੇ ਸਰੋਤਿਆਂ ਨੇ ਸਾਨੂੰ ਫਰਮਾਇਸ਼ ਕੀਤੇ ਗੀਤ ਨੇ, ਪਹਿਲਾਂ ਅਸੀਂ ਉਹ ਸੁਣਾਂਗੇ ਅਤੇ ਫਿਰ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗੇ। ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ ਨੀਤੂ, ਜਿਉਤੀ ਸਜਣੀ, ਤਿਆਓ ਜੀ ਫਿਰ ਸੁਣਦੇ ਹਾਂ ਮਿਸ ਪੂਜਾ ਦਾ ਗੀਤ ਸੁਣਿਆ।

ਜੇ ਦੋਸਤੋ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ, ਅਤੇ ਸਾਨੂੰ ਬਹੁਤ ਸਾਰੇ ਮੈਸੇਜਿਸ ਵੀ ਆਪਣੇ ਮਿੱਤਰਾਂ ਪਿਆਰਿਆਂ ਦੇ ਮਿਲਦੇ ਪਏ ਨੇ, ਜਿਹੜੇ ਅਸੀਂ ਵਾਰੀ ਵਾਰੀ ਪੜ੍ਹ ਵੀ ਰਹੇ ਹਾਂ, ਅਤੇ ਉਹਨਾਂ ਦੀਆਂ ਫਰਮਾਇਸ਼ਾਂ ਵੀ ਅਸੀਂ ਪੂਰੀਆਂ ਜਿਹੜੀਆਂ ਹੈਗੀਆਂ ਉਹ ਵਾਰੀ ਵਾਰੀ ਜਿਹੜੀਆਂ ਉਹ ਕਰ ਰਹੇ ਹਾਂ। ਅਤੇ ਆਓ ਸੁਣਦੇ ਹਾਂ ਇੱਕ ਗੀਤ।

0: सो बहुत बहुत स्वागत है ठंडा साहब, पूरे ढोल ढमके के नाल स्वागत है। हाँ जी दसो जी, फिर केड़ा गीत सुनाइए।
1: ਜਮਦਾ ਜਰਦਾ ਜਨ ਕੇ ਛੱਡ ਦੇ ਤੂੰ ਬਸ ਕਰਦਾ।
0: ਆਹ ਹਾਂ ਹਾਂ ਕੀ ਬਾਤ ਹੈ, ਸੁਣਦੇ ਹਾਂ ਜੀ ਇਹ ਗੀਤ।

0: ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਮਨਜੀਤ ਜੀ, ਬਹੁਤ ਬਹੁਤ ਸਵਾਗਤ ਹੈ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ ਤੁਹਾਡਾ। ਹਾਂਜੀ, ਦੱਸੋ ਜੀ, ਫਿਰ ਕਿਹੜਾ ਗੀਤ ਸੁਣਾਈਏ? ਕਿਹੜਾ ਜੀ? ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਤੋਂ, ਹਰਿਆਣਾ ਤੋਂ, ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ ਕੌਰ ਕਹਿੰਦੇ ਕੋਈ ਵੀ ਗੀਤ ਸਾਨੂੰ

ਲੈਣਾ ਤੁਸੀਂ ਸੁਣਾ ਦਿਓ ਅਤੇ ਜ਼ਰੂਰ ਨਾਲ ਦੀ ਨਾਲ ਹੀ ਜੀ ਸਾਨੂੰ ਇਹ ਕਮਲ ਬਲੂਜਾ, ਮਧੂ ਬਲੂਜਾ, ਸਾਗਰ ਮਲੂਜਾ ਔਰ ਸਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ, ਮਾਹੀ ਮਲਿਕ, ਇਹ ਸਾਨੂੰ ਮੈਸੇਜ ਇਹਨਾਂ ਨੇ ਭੇਜਿਆ ਸੀਗਾ ਮਜਨੂੰ ਕਟਿਲਾ ਤੋਂ, ਅਤੇ ਕਹਿੰਦੇ ਜੀ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਅਤੇ ਨਾਲ ਦੀ ਨਾਲ ਸਾਨੂੰ ਮੈਸੇਜ ਆਇਆ ਜੀ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ ਅਤੇ ਵਿਸ਼ਾਲ ਪ੍ਰੀਆ ਦਿਸ਼ਾਨੀ ਅਤੇ ਨਿਮਿਤ ਆਹੂਜਾ, ਇਹ ਵੀ ਕਹਿੰਦੇ ਨੇ ਜੀ ਸਾਨੂੰ ਕੋਈ ਪੰਜਾਬੀ ਗੀਤ ਜਿਹੜਾ ਵਧੀਆ ਜਿਹਾ ਉਹ ਸੁਣਾ ਦਿਓ। ਅਤੇ ਲਓ ਜੀ ਫਿਰ ਇੰਜੋਏ ਕਰਦੇ ਹਾਂ ਗੀਤ।

0: ਗਿੱਲ ਹੋਣਾ ਦਾ ਵੀ ਯੋਗ ਇੱਕ ਬਹੁਤ ਵਧੀਆ ਯੋਗ ਸੀ ਔਰ ਬੜੇ ਅੱਛੇ ਅੱਛੇ ਗਾਣੇ ਉਹਨਾਂ ਨੇ ਗਾਏ ਹੋਏ ਨੇ। ਆਓ ਫਿਰ ਗੱਲਬਾਤ ਕਰਦੇ ਹਾਂ ਆਪਣੇ ਕਾਲਰ ਦੋਸਤ ਦੇ ਨਾਲ। ਹੈਲੋ,
1: ਹੈਲੋ ਕਮਲ ਸ਼ਰਮਾ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ।
0: ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ। ਤੇ ਦੱਸੋ
1: ਧੰਨਵਾਦ
0: ਫਿਰ।
1: ਸਰ ਜੀ, ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਤੁਹਾਡਾ।
0: ਧੰਨਵਾਦ ਜੀ, ਧੰਨਵਾਦ ਜੀ, ਬਹੁਤ ਚੰਗਾ ਲੱਗਾ। ਤੇ ਦੱਸੋ ਕਿਹੜਾ ਗੀਤ ਅਸੀਂ ਤੁਹਾਨੂੰ
1: ਗੀਤ
0: ਸੁਣਾਈਏ?
1: ਕੰਨੜ ਗਰੇ ਆਲ ਸੁਣਾਵੇ, ਮਸਤ ਬਣਾ ਦੇਣਗੇ ਗੀਤ
0: ਨਾ ਜਾਈ ਮਸਤਾਂ ਦੇ ਵਿਹੜੇ।
1: ਹਾਂਜੀ,
0: ਕਿਆ ਬਾਤ ਹੈ, ਕਿਆ ਬਾਤ ਹੈ। ਤੇ ਲਓ ਜੀ ਫਿਰ ਸੁਣੋ, ਇੰਜੋਏ ਕਰੋ ਇਹ ਗੀਤ।
1: ਓਕੇ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਕਾਸ਼ਵਾਣੀ ਪੰਜਾਬ ਦੇ ਆਪਣੇ ਦੋਸਤ ਕਮਲ ਦੇ ਨਾਲ, ਅਤੇ ਮੇਰਾ ਅਤੇ ਤੁਹਾਡਾ ਇਹ ਸਾਥ ਪੂਰੇ 1 ਵਜੇ ਤੱਕ ਇੱਦੀ ਬਣਿਆ ਰਹੇਗਾ। ਸੋ ਸਾਡੇ ਵਿਹੜੇ ਸਾਡੇ ਅਗਲੇ ਕਾਲਰ ਦੋਸਤ ਪਹੁੰਚ ਚੁੱਕੇ ਨੇ, ਆਓ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਜੀ।
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਤਰਸੇਮ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ। ਹੋਰ ਤਸੀਮ ਜੀ, ਫਿਰ ਦੱਸੋ ਕਿਹੜਾ ਗੀਤ ਤੁਹਾਨੂੰ ਸੁਣਾਈਏ। ਹੈਲੋ, ਸਾਵਰਕੋਟੀ ਹੋਣਾ ਦਾ ਗੀਤ ਅਸੀਂ ਤੁਹਾਡੀ ਨਜ਼ਰ ਕਰਦੇ ਹਾਂ, ਪਰ ਇੱਕ ਮੈਸੇਜ ਅਸੀਂ ਪੜ੍ਹ ਲਈਏ ਤੇ ਫਿਰ ਅਸੀਂ ਤੁਹਾਡਾ ਗੀਤ ਚਲਾਵਾਂਗੇ। ਧੰਨਵਾਦ। ਹਾਂ ਜੀ ਜ਼ਰੂਰ ਜੀ ਜ਼ਰੂਰ, ਤੇ ਬਿਲਕੁਲ ਬਿਲਕੁਲ ਬਿਲਕੁਲ, ਧੰਨਵਾਦ ਜੀ, ਧੰਨਵਾਦ ਜੀ ਕਾਲ ਕਰਨ। ਜੀ ਦੋਸਤੋ, ਅਸੀਂ ਆਪਣੇ ਸਰੋਤਿਆਂ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਜਿਹੜੇ ਸਰੋਤਿਆਂ ਦੇ ਫੋਨ ਲਗਾਤਾਰ ਲਗਾਤਾਰ ਸਾਨੂੰ ਆਉਂਦੇ ਨੇ, ਜੇਕਰ ਉਹ ਥੋੜ੍ਹਾ ਗੈਪ ਪਾ ਕੇ ਸਾਨੂੰ ਕਾਲ ਕਰਿਆ ਕਰਨ ਤਾਂ ਸਾਡੇ ਨਾਲ ਨਵੇਂ ਸਰੋਤੇ ਵੀ ਜਿਹੜੇ ਆ ਉਹ ਜੁੜ ਸਕਦੇ ਨੇ, ਔਰ ਜ਼ਿਆਦਾ ਤੋਂ ਜ਼ਿਆਦਾ ਸਰੋਤੇ ਸਾਡੇ ਨਾਲ ਜੁੜਨਗੇ ਫਿਰ, ਔਰ ਸਾਡਾ ਪਰਿਵਾਰ ਜਿਹੜਾ ਹੈ ਉਹ ਵੱਡਾ ਹੋਏਗਾ। ਤਾਂ ਉਹ ਮੈਸੇਜ ਪੜ੍ਹਦੇ ਹਾਂ ਆਪਾਂ, ਇਹ ਦੇਖਦੇ ਹਾਂ ਕਿਹਨੇ ਭੇਜਿਆ ਸਾਨੂੰ। ਇਹ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰ ਛਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਕਹਿੰਦੇ ਕੋਈ ਵੀ ਸਾਨੂੰ ਸਦਾ ਬਹਾਰ ਗੀਤ ਸੁਣਾ ਦਿਓ। ਅਤੇ ਲਓ ਜੀ ਫਿਰ ਸਾਬਰਕੋਟੀ ਹੋਣਾ ਦਾ ਗੀਤ ਸੁਣਦੇ ਹਾਂ, ਇਹ ਵੀ ਇੱਕ ਸਦਾ ਬਹਾਰ ਗੀਤ ਆ। ਹਾਂਜੀ

0: ਕਟਾਰੀਆ ਸਾਹਿਬ ਬਹੁਤ ਬਹੁਤ ਸਵਾਗਤ ਤੇ ਪੂਰੇ ਢੋਲ ਢਮੱਕੇ ਦੇ ਨਾਲ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਹੋਰ ਠੀਕ ਠਾਕ ਹੋ ਜੀ?
1: ਬਹੁਤ ਵਧੀਆ ਜੀ, ਬੜੇ ਵਧੀਆ।
0: ਕਿਆ ਬਾਤ ਹੈ, ਕਿਆ ਬਾਤ ਹੈ। ਤੇ ਦੱਸੋ ਫਿਰ ਕਿਹੜਾ ਗੀਤ ਸੁਣਾਈਏ ਜੀ?
1: ਆਲਮ ਲੋਹਾਰ ਦਾ ਸੁਣਾ ਦੋ ਜੀ, ਜੀਵਾਂ ਵਾਲਾ ਦੁੱਖੜਾ ਵੀ।
0: ਕਿਆ ਬਾਤ ਹੈ, ਕਿਆ ਬਾਤ ਹੈ। ਇਹ ਗੱਲ ਤਾਂ ਵੈਸੇ ਬਿਲਕੁਲ ਠੀਕ ਹੈ, ਇਹ ਤਾਂ ਦਿਲ ਵਾਲਾ ਦੁੱਖੜਾ ਸਿਰਫ ਆਪਣੇ ਪਿਆਰਿਆਂ ਨੂੰ ਦੱਸੀਦਾ।
1: ਚਾਲੂ ਪਹਿਲਾਂ ਸੁਣਾਇਆ ਤਾਂ ਹੀ ਮੈਂ ਜੀ।
0: ਧੰਨਵਾਦ ਜੀ, ਧੰਨਵਾਦ ਜੀ। ਤੇ ਲਓ ਜੀ, ਲਓ ਜੀ ਫਿਰ ਸੁਣਦੇ ਹਾਂ ਗੀਤ। ਧੰਨਵਾਦ ਜੀ।

ਦੋਸਤੋ, ਹੁਣ ਪ੍ਰੋਗਰਾਮ ਸੌਗਾਤ ਦਾ ਵੇਲਾ ਮੁੱਕਦਾ ਪਿਆ ਹੈ ਅਤੇ ਮੈਨੂੰ ਯਾਨੀ ਕਮਲ ਸ਼ਰਮਾ ਨੂੰ ਹੁਣ ਇਜਾਜ਼ਤ ਦਿਓ। ਫਿਰ ਮਿਲਾਂਗੇ, ਤਦ ਤੱਕ ਲਈ ਰੱਬ ਰਾਖਾ।

ਗੱਟੀ ਹੋਈ ਦੀਵਾਨੀ ਕੁੜੀ ਦੀ ਝਾਂਜਰ ਛਣਕੇ ਕੁੜੀ ਦੀ ਅਕਮਸਤਾਨੀ ਕੁੜੀ ਭੰਗੜਾ ਪਾਵੀ ਭੰਗੜਾ।

0: ਮਨੁੱਖ ਨੂੰ ਧਨ ਚੰਗਾ ਲੱਗਦਾ ਹੈ। ਇਵੇਂ ਅਕਾਲ ਪੁਰਖ ਦੇ ਪਿਆਰਿਆਂ ਨੂੰ ਦਿਨ ਰਾਤ ਉਸਦੀ ਸਿਫਤ ਸਲਾਹ ਕਰਨੀ ਚੰਗੀ ਲੱਗਦੀ ਹੈ। ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਹਨ, ਜੈਸੀ ਭੁੱਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਸੇਤੀ ਕਾਜ, ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੇ ਪ੍ਰੀਤ ਨਰਾਇਣ। ਸ਼ਬਦ ਦੀ ਅਗਲੀ ਪੰਕਤੀ ਹੈ, ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਸਾਰੀ ਸ੍ਰਿਸ਼ਟੀ ਦੇ ਜੀਵ ਅਕਾਲ ਪੁਰਖ ਪਿਤਾ ਜੀ ਦੇ ਆਪ ਉਤਪੰਨ ਕੀਤੇ ਹੋਏ ਨੇ। ਸਮੱਗਰ ਜੀਵ ਆਪ ਜੀ ਦੇ ਹੀ ਗੁਣ ਗਾਇਨ ਕਰਦੇ ਹਨ, ਆਪ ਜੀ ਦਾ ਹੀ ਨਾਮ ਧਿਆਉਂਦੇ ਨੇ। ਪਰਮਾਤਮਾ ਦੇ ਪਿਆਰਿਆਂ ਨੂੰ ਸਾਰੇ ਜੀਵ ਉਸ ਕਰਤੇ ਦੀ ਸਿਫਤ ਸਲਾਹ ਕਰਦੇ ਨਜ਼ਰ ਆਉਂਦੇ ਹਨ। ਸਲੋਕ ਵਾਰਾਂ ਅਤੇ ਵਧੀਕ ਵਿੱਚ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ, ਹਰ ਹਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ। ਗੁਰੂ ਨਾਨਕ ਸਾਹਿਬ ਜੀ ਸੋਦਰ ਦੇ ਸਿਰਲੇਖ ਹੇਠ ਬਖਸ਼ਿਸ਼ ਕਰਦੇ ਹਨ ਕਿ ਕਰਤੇ ਦੀ ਸਾਜੀ ਹੋਈ ਸਾਰੀ ਕਾਇਨਾਤ ਉਸਦੀ ਸਿਫਤ ਸਲਾਹ ਕਰ ਰਹੀ ਹੈ। ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸੋ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਤ ਪੜਨ ਰੱਖੀ ਸੁਰ, ਜੁਗ ਜੁਗ ਵੇਦਾਂ ਨਾਲੇ। ਸ਼ਬਦ ਦੀ ਅਗਲੀ ਪੰਕਤੀ ਹੈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਪਰਮਾਤਮਾ ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਜੀਵ ਤੇਰਾ ਦਿੱਤਾ ਹੀ ਖਾ ਰਹੇ ਹਨ। ਪਰਮਾਤਮਾ ਦੇ ਪਿਆਰੇ ਸਦਾ ਉਸਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਨ। ਧੰਨ ਗੁਰੂ ਅਰਜੁਨ ਦੇਵ ਜੀ ਫਰਮਾਉਂਦੇ ਹਨ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹੰਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈਐ। ਸ਼ਬਦ ਦੀ ਅਗਲੀ ਪੰਕਤੀ ਹੈ, ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਪ੍ਰਭੂ ਦੇ ਕਿਰਪਾ ਦੇ ਪਾਤਰ ਵਡਭਾਗੇ ਪ੍ਰਾਣੀ ਸੰਤ ਜਨਾਂ ਨਾਲ ਮਿਲ ਬੈਠ ਕੇ ਆਪਣੇ ਪਾਪਾਂ ਤੋਂ ਨਿਜਾਤ ਪ੍ਰਾਪਤ ਕਰਦੇ ਹਨ ਅਤੇ ਸ਼ੁਭ ਗੁਣ ਧਾਰਨ ਕਰਦੇ ਹਨ। ਪਰਮਾਤਮਾ ਦੇ ਪਿਆਰੇ ਉਸ ਕਰਤੇ ਦੀ ਸਿਫਤ ਸਲਾਹ ਕਰਕੇ ਆਪਣੇ ਮਨ ਨੂੰ ਨਿਰਮਲ ਕਰ ਲੈਂਦੇ ਹਨ। ਸਤਿਗੁਰੂ ਜੀ ਦਾ ਫੁਰਮਾਨ ਹੈ, ਸੱਤੀ ਪਹਿਰੀ ਸਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ ਕੂੜ ਘਟੈ ਰਾਸ। ਧੰਨ ਗੁਰੂ ਅਰਜੁਨ ਦੇਵ ਜੀ ਬਖਸ਼ਿਸ਼ ਕਰਦੇ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸ਼ਬਦ ਦੀ ਅੰਤਲੀ ਪੰਕਤੀ ਹੈ, ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ। ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ, ਜੋ ਪ੍ਰਭੂ ਦੇ ਪਿਆਰੇ ਅਕਾਲ ਪੁਰਖ ਦੀ ਮਹਿਮਾ ਨੂੰ ਜਾਣਦੇ ਹੋਏ ਉਸਦੀ ਸਿਫਤ ਸਲਾਹ ਕਰਦੇ ਨੇ, ਉਸ 'ਤੇ ਅਟਲ ਭਰੋਸਾ ਰੱਖਦੇ ਨੇ, ਸ਼ੁਕਰਗੁਜ਼ਾਰ ਹੁੰਦੇ ਹਨ। ਐਸੇ ਪਿਆਰਿਆਂ ਤੋਂ ਮੈਂ ਸਦਾ ਬਲਿਹਾਰ ਜਾਂਦਾ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹੋ ਸਦ ਕੁਰਬਾਨੈ ਜਾਉ।
1: ਰਹਿਣ ਦਿਨਸ

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਜਨ। ਅਸੀਂ ਆਕਾਸ਼ਵਾਣੀ ਪੰਜਾਬ ਤੋਂ ਬੋਲ ਰਹੇ ਹਾਂ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਰੱਖ ਤੇ ਆਈਐ ਪਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਇਆ ਪੁਰਬ ਲਿਖਿਆ ਦਾ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ

ਔੜ ਤੁਰ ਕਰਮ ਜਿਨਾ ਕ ਦੁੱਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਾ ਦੁੱਧ ਵੇਖੀ ਜਗ ਤੂੰ ਪਾਇਆ ਇੱਕ ਨਾਨੋ ਤੂੰ ਮੇਲ ਲਾਇਕਾ ਪੁੱਤ ਦੁਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਗੁਦਾ ਬੁਝਾਇਆ ਸਹਿਜੇ ਹਿੱਸਾ ਸਮਾਇਆ ਸਹਿ।

Anladım.

ਆਖੇ ਜਨਮ ਤਾਂ ਇਹ ਸਕਿਆ ਕਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਣ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਤੋਈ ਨਾਮ ਭਗਤ ਪਵ ਜਲ ਹਰਨ ਗੁਰ

ਚੇਤੀ ਸਰ ਸਾਧਿਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੇ ਜਿਹ ਨਾਮ ਸਮਾ ਦਿਓ ਹਰ ਸੋਗ ਸਮ ਤਰ ਸਹਾਰੇ ਨਾਮ ਸ਼੍ਰੋਮਣ ਤਰਪ ਮੈਂ ਭਗਤ ਰਹੇ ਲਿਵਤਾਰ ਤੋਈ ਨਾਮ ਪਦਾਰਥ ਅਮਰ ਕੁਰ ਤੁਸ ਕਿਉਂ ਕਰਤਾਰ ਤੋਈ ਨਾਮ ਪਦਾਰਥ ਅਮਰ ਕੁਰ ਤੁਸ ਕਿਉਂ ਕਰਤਾਰ ਨੀਲ ਬਲਵੰਤ ਸੰਗਤ ਭਾਏ ਸਗਨ ਸੂਰੋ ਨੀਲ ਬਲਵੰਤ

ਹਰ ਭੋਜਨ ਨਾਮ ਰਸ ਸਦਾ ਚਾਹੇ ਮੁਖ ਮਿਸ਼ਟ ਬਾਣੀ ਧੰਨ ਸਤਿਗੁਰੂ ਸੇਵਿਓ ਜਿਸ ਪਸਾਇਗਤ ਗਮ ਜਾਣੀ ਕੁੱਲ ਸਮੂਹ ਸਮੁੰਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ

ਕਰਿਓ ਜਿਤ ਹੀ ਬਸਾ ਕਰ ਅਮਰਦਾਸ ਨਿਜ ਜਗਤ ਪੇਤਾ ਲਿਖਿਆ ਦੋ ਸਿਰ ਜਾਲ ਭਰੈ ਦੋ ਸਿਰ ਨਿਵੈ ਕਰ ਅਮਰ ਨਿਤ ਤਿਨਰ ਦੁਖ ਨਹਿ ਭੁੱਖ ਤੇ

ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹਿ ਇੱਕ ਇੱਕ ਤੋਏ ਠਾਏ ਨਾ ਜਾਣਿਓ, ਧੁੱਪਣ ਇੱਕ ਪ੍ਰਤੱਖ ਇੱਕ ਇੱਕ ਕਸਮੇ ਲੀਨੋ, ਤੀਸ ਇੱਕ ਪਰ

0: ਤਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਰਬ ਚੰਦ ਪਲ ਉਨਹੈ ਜੋ ਗਾਵੈ ਪਾਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਪਾਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ
1: ਸਤਿਯੁਗ ਤੈ ਮਾਣਿਓ ਚਲਿਓ ਬਲ ਬਾਵਨ ਭਾਇਓ ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ।

ਔਰ ਅਮਰਦਾਸ ਅਰਸ਼ ਹੈ ਉਹਮ ਪਾਤਕ ਬੈ ਨਾਸਾ ਹੈ ਗੁਰ ਅਮਰਦਾਸ ਅਰਸ਼ ਹੈ ਸਿੱਧ ਸਾਧਕ ਆਸਾਸਾ ਹੈ ਗੁਰ ਅਮਰਦਾਸ ਅਰਸ਼ ਹੈ ਧਿਆਨ ਲਈਏ ਪਹੁ ਮੁਕ ਹੈ ਗੁਰ ਅਮਰਦਾਸ ਅਰਸ਼ ਹੈ ਉਹ ਭਉ ਲਭੇ ਗੋ ਤੁਕ ਹੈ ਇੱਕ ਬਿਨ ਦੋ ਗੁਣ ਜੋ ਤੋਰ ਹੈ।

ਸੰਬੰਧੀ ਦੂਰ ਸੋਹੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ

हर हर जपन जपावहो अपना।

हर के सेवक से हर प्यारे।

लेखा चित्र गुप्त जो लिखिया।

ਤਨਾਸਰੀ ਮਹੱਲਾ ਚੌਥਾ। ਕਲਯੁਗ ਕਾ ਧਰਮ ਕਹ

ਹੌਲੀ ਸਤਿਗੁਰੂ ਇੱਟ ਹੁਆਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਇਥਾ ਵਿਰਲਾ ਕਿਨਾ ਵਿਚਾਰ।